ਮੇਰੇ ਕੋਲ ਵੀ ਕੋਈ ਨਹੀਂ, ਨਾ ਤੇਰਾ ਕੋਈ ਨਾ ਮੇਰਾ, ਆ ਇੱਕ ਦੂਸਰੇ ਦੇ ਯਾਰੀ ਪਾ ਲੈਂਦੇ, ਆ ਵੇਖ ਮੈਂ ਦੋ ਰੋਟੀਆਂ ਬਣਾਈਆਂ, ਇੱਕ ਤੇਰੀ ਅਤੇ ਇੱਕ ਮੇਰੀ, ਚੱਲ ਤੈਨੂੰ ਮੈਂ ਹੋਰ ਦੱਸਦਾ, ਮੇਰੇ ਨਾਲ ਯਾਰੀ ਪਾਉਣ ਦੇ ਤੈਨੂੰ

ਵਿੱਚੋਂ ਕਿਹੜੀ ਬੂਟੀ ਲਿਆਉਣੀ ਹੈ, ਉਹਨੂੰ ਕਿੱਦਾਂ ਦੇਣਾ ਅਤੇ ਕਿੱਦਾਂ ਤੇਰਾ ਬੁਖਾਰ ਲਾਉਣਾ। ਮੇਰੇ ਨਾਲ ਯਾਰੀ ਪਵਾਏਗਾ ਅਤੇ ਮੈਂ ਤੇਰੇ ਲਈ ਆਹ ਕਰ ਸਕਦਾ, ਮੈਨੂੰ ਨਹੀਂ ਪਤਾ ਤੂੰ ਮੇਰੇ ਲਈ ਕੀ ਕਰ ਸਕਦਾ, ਪਰ ਮੈਂ ਤੇਰੇ ਲਈ ਆਹ ਕੰਮ ਕਰ ਸਕਦਾ। ਹੋਰ ਜੋ ਜੋ ਵੀ ਆਉਂਦਾ ਸੀ ਉਹਨਾਂ ਦੇ ਵਿੱਚੋਂ ਇੱਕ ਰੋਟੀ ਬਣਾਉਣਾ, ਦੁੱਧ ਗਰਮ ਕਰਨਾ, ਸਾਰਾ ਦਿਨ ਘੁੰਮਣਾ ਫਿਰਨਾ ਅਤੇ ਜੋ ਵੀ ਉਹਦੀ ਦਿਨ ਕਰਿਆ ਸੀ ਉਹ ਦੱਸੀ ਜਾਵੇ ਉਸ ਰੱਬ ਨੂੰ, ਅੱਲਾ ਨੂੰ ਹਾਜ਼ਰ ਨਾਜ਼ਰ ਜਾਣ ਕੇ। ਕਹਿੰਦੇ ਨੇ ਉਸ ਸਮੇਂ ਲਾਗੋਂ ਦੀ ਹਜ਼ਰਤ ਮੂਸਾ ਲੰਘਦੇ, ਹਜ਼ਰਤ ਮੂਸਾ ਨੇ ਕਿਹਾ ਇਹ ਕੀ ਨਾਪ ਸ਼ਨਾਪ ਬੋਲੀ ਜਾਂਦਾ, ਤੈਨੂੰ ਪਤਾ ਵੀ ਹੈ ਤੂੰ ਕੀ ਕਹਿ ਰਿਹਾ। ਸ਼ਾਇਦ ਕਦੋ ਲਾ ਵੀ ਦਿੱਤੀਆਂ ਹੁਣ ਧੱਕਾ ਵੀ ਮਾਰਿਆ ਹੋਵੇ, ਤੂੰ ਮੇਰੇ ਅੱਲਾ ਬਾਰੇ ਇੱਦਾਂ ਦੀਆਂ ਗੱਲਾਂ ਕਰਦਾ, ਉਹ ਤੇਰੇ ਨਾਲ ਬਹੁਗਾ, ਤੇਰੇ ਕੋਲੋਂ ਇਲਾਜ ਕਰਾਉਣਾ ਉਹਨੇ ਆਪਣੇ ਬੁਖਾਰ ਦਾ, ਉਹ ਜਿਹੜਾ ਸਾਰੀ ਦੁਨੀਆਂ ਨੂੰ ਚਲਾ ਰਿਹਾ, ਉਹ ਜਦ ਕੋ ਸਾਰੇ ਮੰਗਦੇ ਆ, ਤੈਨੂੰ ਕੀ ਲੱਗਦਾ ਉਹ ਤੇਰੇ ਕੋਲ ਦਵਾਈ ਬੂਟੀ ਮੰਗੂਗਾ, ਤੈਨੂੰ ਕੀ ਲੱਗਦਾ ਉਹ ਸਾਰੀ ਖਲਕਤ ਨੂੰ ਰੋਟੀ ਦੇਣ ਵਾਲਾ ਤੇਰੀ ਬਣਾਈ ਰੋਟੀ ਤੇਰੇ ਕੋਲ ਮੰਗ ਕੇ ਤੇਰੇ ਕੋਲ ਬਹਿ ਕੇ ਖਾਊਗਾ, ਤੇਰੇ ਨਾਲ ਯਾਰੀ ਪਾਊਗਾ ਅੱਲਾ। ਕੁਝ ਸ਼ਰਮ ਕਰ, ਕੁਝ ਹਯਾ ਕਰ, ਬੁਰਾ ਭਲਾ ਬੋਲ ਕੇ ਚਲਾ ਗਿਆ। ਆਜੜੀ ਦਾ ਮਨ ਟੁੱਟ ਗਿਆ, ਪਤਾ ਨਹੀਂ ਮੈਂ ਕੀ ਗਲਤ ਕੀਤਾ, ਮੈਂ ਤਾਂ ਜੋ ਸੁਣ ਕੇ ਆਇਆ ਹਾਂ ਮੈਂ ਉਹਦੇ ਹਿਸਾਬ ਦੇ ਨਾਲ ਸੋਚਿਆ ਕਿ ਮੇਰਾ ਰੱਬ ਅਤੇ ਮੈਂ ਰੱਬ ਦਾ। ਕਹਿੰਦੇ ਨੇ ਅੱਜ ਜਦੋਂ ਹਜ਼ਰਤ ਮੂਸਾ ਜਾ ਕੇ ਆਪਣੀ ਸਮਾਧੀ ਦੇ ਵਿੱਚ ਬੈਠਾ, ਉਹ ਅਵਸਥਾ ਸੀ ਕਿ ਜਦੋਂ ਮਰਜ਼ੀ ਅੱਲਾ ਦੇ ਨਾਲ ਗੱਲ ਕਰ ਲੈਂਦਾ, ਪਰ ਅੱਜ ਗੱਲ ਬਣ ਨਹੀਂ ਰਹੀ, ਅੱਜ ਉਹ ਲਿਵ ਨਹੀਂ ਲੱਗੀ, ਉਹਨੂੰ ਲੱਗਦਾ ਕਿ ਅੱਲਾ ਮੇਰੇ ਨਾਲ ਨਾਰਾਜ਼ ਹੋ ਗਿਆ, ਫਿਰ ਕੋਸ਼ਿਸ਼ ਕਰਦਾ ਹਾਰ ਕੇ ਫਰਿਆਦ ਕਰਦਾ, ਅੱਲਾ ਮੇਰੇ ਕੋਲ ਕੀ ਗਲਤੀ ਹੋ ਗਈ ਆ, ਅੱਜ ਕਿੱਥੇ ਤੂੰ, ਅੱਜ ਤੂੰ ਮੇਰੇ ਨਾਲ ਗੱਲਾਂ ਕਿਉਂ ਨਹੀਂ ਕਰਦਾ, ਅੱਜ ਮੇਰੀ ਲਿਵ ਕਿਉਂ ਨਹੀਂ ਲੱਗ ਰਹੀ। ਅੱਲਾ ਨੇ ਕਿਹਾ ਅੱਜ ਤੂੰ ਮੇਰੇ ਇੱਕ ਬੰਦੇ ਨੂੰ ਤੋੜ ਕੇ ਆਇਆ, ਤੇਰਾ ਕੰਮ ਹੈ ਦੁਨੀਆਂ ਦੇ ਉੱਤੇ ਜੋੜਨਾ, ਅੱਜ ਤੂੰ ਇੱਕ ਜੁੜੇ ਨੂੰ ਤੋੜ ਕੇ ਆਇਆ, ਉਹ ਆ ਜਿਹੜਾ ਮੇਰੇ ਨਾਲ ਯਾਰੀ ਪਾ ਕੇ ਬਹਿ ਗਿਆ ਸੀ, ਉਹਨੂੰ ਤੂੰ ਮੇਰੇ ਨਾਲੋਂ ਤੋੜਾ। ਕਿੱਡਾ ਯਕੀਨ ਸੀ ਉਹਨੂੰ, ਉਹਦੇ ਭੋਲੇਪਨ ਦੇ ਨਾਲ ਤੈਨੂੰ ਥੋੜ੍ਹਾ ਵੀ ਲਗਾ ਨਹੀਂ ਹੋਇਆ। ਇਸ ਚਲਾਕ ਬੰਦਿਆਂ ਦੀ ਦੁਨੀਆਂ ਦੇ ਵਿੱਚ ਜੇਕਰ ਕੋਈ ਭੋਲਾ ਬੰਦਾ ਲੱਭਦਾ, ਜੇ ਉਹ ਰੱਬ ਦੇ ਨਾਲ ਜੁੜਦਾ ਤੇ ਉਹਨੂੰ ਤੋੜਨਾ ਕੋਈ ਸਵਾਬ ਨਹੀਂ। ਮੈਂ ਤੇਰੇ ਤੋਂ ਨਾਰਾਜ਼ ਹਾਂ ਅੱਲਾ, ਫਿਰ ਤੂੰ ਮੇਰੇ ਨਾਲ ਖੁਸ਼ ਕਿੱਦਾਂ ਹੋਏਗਾ, ਮੈਂ ਨਾਰਾਜ਼ਗੀ ਨਹੀਂ ਬਰਦਾਸ਼ਤ ਕਰ ਸਕਦਾ ਤੇਰੀ। ਜਾ ਫਿਰ ਉਸ ਟੁੱਟੇ ਨੂੰ ਫਿਰ ਜੋੜ ਕੇ ਆ। ਕਹਿੰਦੇ ਨੇ ਹਜ਼ਰਤ ਮੂਸਾ ਨੇ ਜਾ ਕੇ ਫਿਰ ਉਸ ਆਜੜੀ ਤੋਂ ਮਾਫ਼ੀ ਮੰਗੀ ਅਤੇ ਉਸ ਭੋਲੇ ਬੰਦੇ ਨੂੰ ਫਿਰ ਰੱਬ ਦੇ ਨਾਲ ਜੋੜਿਆ। ਤੂੰ ਜੋ ਕਰ ਰਿਹਾ ਸੀ ਉਹ ਬਿਲਕੁਲ ਠੀਕ ਹੈ, ਜੋ ਮੈਂ ਤੈਨੂੰ ਵਰਜਿਆ ਉਹ ਬਿਲਕੁਲ ਗਲਤ। ਰੱਬ ਦੀ ਬਸ ਇੰਨੀ ਕੁ ਕਹਾਣੀ, ਕਈ ਸਾਰੀਆਂ ਉਮਰਾਂ ਲਾ ਦਿੰਦੇ ਆ ਇੱਕ ਪੈਰ 'ਤੇ ਖਲੋ ਕੇ, ਨੀਂਦਾਂ ਭੋਗ ਕੇ, ਨੀਂਦਾਂ ਤਿਆਗ ਕੇ, ਜੰਗਲਾਂ 'ਚ ਜਾ ਕੇ ਆਪਣੇ ਸਰੀਰ ਨੂੰ ਤਰ੍ਹਾਂ ਤਰ੍ਹਾਂ ਦੇ ਕਸ਼ਟ ਦੇ ਕੇ, ਪਤਾ ਨਹੀਂ ਕੀ ਕਿੱਦਾਂ ਕਿੱਦਾਂ, ਪਰ ਇਤਿਹਾਸ ਗਵਾਹ ਆ ਕਿ ਜੇਕਰ ਕਿਸੇ ਨੂੰ ਮਿਲਣਾ ਤਾਂ ਉਸ ਉੱਤੇ ਸਿੱਧੀ ਮਿਲ ਜਾਣਾ। ਗੱਲ ਸਿਰਫ ਆਪਣੇ ਆਪ ਦੀ ਚਲਾਕੀ, ਆਪਣੀ ਹੁਸ਼ਿਆਰੀ ਇੱਕ ਪਾਸੇ ਰੱਖਣ ਦੀ। ਮਸਕੀਨ ਜੀ ਕਹਿੰਦੇ ਨੇ ਕਿ ਬਹੁਤ ਕੋਈ ਹੁਸ਼ਿਆਰ ਬੰਦਾ, ਬਹੁਤ ਕੋਈ ਤੇਜ਼ ਦਿਮਾਗੀ ਸ਼ਾਇਦ ਹੀ ਕਦੀ ਸੁਣਿਆ ਹੋਵੇ ਉਹਨੂੰ ਰੱਬ ਮਿਲਿਆ। ਰੱਬ ਤਾਂ ਮਿਲਦਾ ਭੋਲੇ ਪਾ ਭੋਲੇ ਲੋਕਾਂ ਨੂੰ, ਜਿਹੜੇ ਆਪਣਾ ਆਪ ਆਪਣੀ ਮੱਤ ਇੱਕ ਪਾਸੇ ਰੱਖ ਦਿੰਦੇ ਨੇ, ਜਿਹੜੇ ਸੋਚਣ ਦੀ ਕੋਸ਼ਿਸ਼ ਨਹੀਂ ਕਰਦੇ ਕਿ ਕੀ ਆ ਸੱਚ ਹੋਊਗਾ ਜਾਂ ਨਹੀਂ ਹੋਊਗਾ, ਕੀ ਰੱਬ ਹੀ ਮੈਨੂੰ ਦੇ ਰਿਹਾ ਜਾਂ ਮੇਰੀ ਮਿਹਨਤ, ਰੱਬ ਹੈ।

0: ਹੈਗਾ ਵੀ ਆ ਜਾਂ ਨਹੀਂ ਆ, ਜਿਹੜੇ ਇਹਨਾਂ ਵਿਚਾਰਾਂ ਦੇ ਵਿੱਚ ਪੈਂਦੇ ਨੇ ਉਹ ਉਹਨਾਂ ਦੂਰ ਚਲੇ ਜਾਂਦੇ ਨੇ। ਇਹ ਤਾਂ ਭੋਲੇ ਲੋਕਾਂ ਦੀ ਖੇਤੀ ਹੈ ਜਿਨ੍ਹਾਂ ਨੇ ਸਾਰਾ ਕੁਛ ਸਮਰਪਣ ਕਰ ਦਿੱਤਾ, ਜਿਨ੍ਹਾਂ ਨੇ ਸਾਰਾ ਕੁਛ ਕਿਸੇ ਦੇ ਉੱਤੇ ਸੁੱਟ ਦਿੱਤਾ। ਆਓ ਫਿਰ ਉਹਦੇ ਉੱਤੇ ਅੱਜ ਸੁੱਟ ਕੇ ਡੋਰੀਆਂ ਅੱਗੇ ਵੱਧਦੇ ਹਾਂ। ਜਿਹੜੇ ਡਾਢੇ ਅੱਗੇ ਕੋਈ ਜ਼ੋਰ ਨਹੀਂ, ਉੱਥੇ ਅੱਗੇ ਡੋਰੀਆਂ ਸੁੱਟ ਦੇਣ ਦੇ ਵਿੱਚ ਕੋਈ ਗਲਤੀ ਨਹੀਂ, ਉੱਥੋਂ ਆਪਾਂ ਹਮੇਸ਼ਾ ਮੁਨਾਫਾ ਹੀ ਖੱਟਾਂਗੇ। ਸਾਦੇਪਨ ਦੇ ਵਿੱਚ, ਭੋਲੇਪਨ ਦੇ ਵਿੱਚ, ਸਾਦਗੀ ਦੇ ਵਿੱਚ ਜਿੰਨਾ ਕੁਛ ਖੱਟਣ ਨੂੰ ਆ ਉਹਨਾਂ ਹੁਸ਼ਿਆਰੀ ਦੇ ਵਿੱਚ ਨਹੀਂ। ਆਸ ਕਰਦੇ ਹਾਂ ਕਿ ਅੱਜ ਦੀ ਇਹ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।
1: ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
2: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਮੇਰੇ ਨਾਲ ਤਾਂ ਕੋਈ ਖੇਡਦਾ ਹੀ ਨਹੀਂ ਸਭ ਖੁੱਲ ਦੇ ਲੰਘ ਜਾਂਦੇ ਨੇ
2: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ
3: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ
2: ਸਟਾਰਿੰਗ ਗੁਰਪ੍ਰੀਤ ਘੁੱਗੀ ਤਾਨੀਆ ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ
4: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ
2: ਰਿਲੀਜ਼ਿੰਗ ਔਨ 31st ਜੁਲਾਈ

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: This station is now the ultimate power in the universe.
3: Radio Haji 16748.

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਚਿੜੀ ਚਿੜੀ ਜਿਹੜੇ ਰੁੱਖ ਦੇ ਉੱਤੇ ਰਹਿੰਦੀ ਸੀ, ਉਹ ਰੁੱਖ ਕਿਸੇ ਨੇ ਆਣ ਵੱਢਿਆ ਅਤੇ ਚਿੜੀ ਘਰੋਂ ਬੇਕਾਰ ਹੋ ਗਈ। ਹੁਣ ਆਪਣੇ ਬੱਚੇ ਲੈ ਕੇ, ਪਰਿਵਾਰ ਲੈ ਕੇ ਇੱਧਰ ਉੱਧਰ ਘੁੰਮ ਰਹੀ ਹੈ ਕਿ ਬਰਸਾਤਾਂ ਦੇ ਮੌਸਮ ਤੋਂ ਪਹਿਲਾਂ ਪਹਿਲਾਂ ਮੈਂ ਇੱਕ ਰਹਿਣ ਵਸੇਬਾ ਤਿਆਰ ਕਰ ਲਵਾਂ, ਇੱਕ ਆਪਣਾ ਆਲਣਾ ਬਣਾ ਲਵਾਂ ਜਿੱਥੇ ਮੇਰੇ ਬੱਚੇ ਸੁਰੱਖਿਅਤ ਰਹਿਣਗੇ। ਘੁੰਮਦੀ ਘੁੰਮਾਉਂਦੀ ਨਦੀ ਦੇ ਕਿਨਾਰੇ ਜਾਂਦੀ ਹੈ, ਸੋਚਦੀ ਹੁਣ ਮੈਂ ਇੱਥੇ ਘਰ ਬਣਾਉਂਗੀ। ਜਾ ਕੇ ਇੱਕ ਰੁੱਖ ਨੂੰ ਪੁੱਛਦੀ ਹੈ, ਮੈਂ ਰਹਿ ਸਕਦੀ ਹਾਂ, ਮੈਂ ਘਰ ਬਣਾ ਸਕਦੀ ਹਾਂ? ਅਤੇ ਕਹਿੰਦੇ ਨੇ ਵੈਸੇ ਤਾਂ ਰੁੱਖ ਮਨਾ ਨਹੀਂ ਕਰਦੇ, ਪਰ ਇਸ ਰੁੱਖ ਨੇ ਮਨਾ ਕਰ ਦਿੱਤਾ ਚਿੜੀ ਨੂੰ। ਕਿਹਾ, ਨਹੀਂ, ਤੂੰ ਮੇਰੇ ਉੱਤੇ ਆਪਣਾ ਆਲਣਾ ਨਹੀਂ ਬਣਾ ਸਕਦੀ, ਜਾ ਕਿਤੇ ਹੋਰ ਜਾ ਕੇ ਆਪਣਾ ਘਰ ਬਣਾ, ਇੱਥੇ ਤੂੰ ਨਹੀਂ ਰਹਿ ਸਕਦੀ। ਚਿੜੀ ਨੂੰ ਬਹੁਤ ਦੁੱਖ ਹੋਇਆ, ਇੱਦਾਂ ਕਦੀ ਪਹਿਲਾਂ ਨਹੀਂ ਸੀ ਹੋਇਆ, ਕਦੀ ਕਿਤੇ ਕਿਸੇ ਰੁੱਖ ਨੇ ਮਨਾ ਕੀਤਾ ਹੋਵੇ ਕਿਸੇ ਵੀ ਪੰਛੀ ਨੂੰ ਆਜ਼ਾਦ ਕਿਤੇ ਵੀ ਜਾ ਕੇ ਕਿਸੇ ਵੀ ਜਗ੍ਹਾ 'ਤੇ ਆਪਣਾ ਘਰ ਬਣਾ ਸਕਦੇ ਸੀ। ਚਿੜੀ ਨੂੰ ਗੁੱਸਾ ਤਾਂ ਬਹੁਤ ਆਇਆ, ਪਰ ਕਰ ਕੁਛ ਨਹੀਂ ਸੀ ਸਕਦੀ। ਇਸ ਟਾਈਮ ਦੇ ਉੱਤੇ ਉਹਦੇ ਲਈ, ਆਪਣੇ ਪਰਿਵਾਰ ਦੇ ਲਈ ਘਰ ਲੱਭਣਾ, ਘਰ ਬਣਾਉਣਾ ਬਹੁਤ ਜ਼ਿਆਦਾ ਲਾਜ਼ਮੀ ਸੀ। ਇੱਧਰ ਉੱਧਰ ਜਾ ਕੇ ਹੋਰ ਰੁੱਖ ਦੇ ਨਾਲ ਗੱਲ ਕੀਤੀ ਅਤੇ ਉਹਨਾਂ ਨੇ ਚਿੜੀ ਨੂੰ ਜੀ ਆਇਆਂ ਆਖਿਆ, ਵੈਲਕਮ ਆਖਿਆ। ਚਿੜੀ ਨੇ ਉੱਥੇ ਆਪਣਾ ਆਲਣਾ ਬਣਾ ਲਿਆ, ਖੁਸ਼ੀ ਖੁਸ਼ੀ ਆਪਣੇ ਬੱਚੇ ਉੱਥੇ ਆਲਣੇ ਦੇ ਵਿੱਚ ਟਿਕਾ ਦਿੱਤੇ ਅਤੇ ਬੜੀ ਸੰਤੁਸ਼ਟ ਹੋਈ ਕਿ ਬਰਸਾਤਾਂ ਤੋਂ ਪਹਿਲਾਂ ਪਹਿਲਾਂ ਮੈਨੂੰ ਘਰ ਲੱਭ ਗਿਆ। ਹੁਣ ਇਹਨਾਂ ਨੂੰ ਬਰਸਾਤਾਂ ਸ਼ੁਰੂ ਹੋ ਗਈਆਂ, ਬੜਾ ਜ਼ੋਰਦਾਰ ਮੀਂਹ ਪਿਆ। ਚਿੜੀ ਸ਼ੁਕਰ ਕਰਦੀ ਹੈ ਰੱਬ ਦਾ ਕਿ ਇਸ ਤੂਫਾਨ ਤੋਂ, ਇਹਨਾਂ ਬਰਸਾਤਾਂ ਤੋਂ ਪਹਿਲਾਂ ਪਹਿਲਾਂ ਮੈਂ ਘਰ ਲੱਭ ਲਿਆ, ਮੇਰਾ ਪਰਿਵਾਰ ਸੁਰੱਖਿਅਤ ਹੈ। ਇੱਕ ਦਿਨ ਚਿੜੀ ਉੱਡਦੀ ਜਾਂਦੀ ਕੀ ਵੇਖਦੀ ਹੈ ਕਿ ਉਹ ਰੁੱਖ ਜਿਹਨੇ ਮਨਾ ਕੀਤਾ ਸੀ ਚਿੜੀ ਨੂੰ ਆਲਣਾ ਪਾਉਣ ਤੋਂ, ਉਹ ਨਦੀ ਦੇ ਵਿੱਚ ਰੁੜਦਾ ਜਾਂਦਾ। ਅਸਲ ਦੇ ਵਿੱਚ ਮੀਂਹ ਜ਼ਿਆਦਾ ਪਿਆ ਅਤੇ ਮੀਂਹ ਦੇ ਕਰਕੇ ਉਹ ਰੁੱਖ ਜੜ੍ਹਾਂ ਛੱਡ ਗਿਆ, ਨਦੀ ਦੇ ਵਿੱਚ ਡਿੱਗ ਪਿਆ ਰੁੜਦਾ ਜਾਵੇ। ਚਿੜੀ ਨੂੰ ਵੇਖ ਕੇ ਬੜੀ ਖੁਸ਼ੀ ਹੋਈ, ਕਹਿੰਦੇ ਨੇ ਕਦੋਂ ਵੀ ਸਾਨੂੰ ਕਿਸੇ ਨੇ ਮਨਾ ਕੀਤਾ ਹੋਵੇ, ਕੋਈ ਕੰਮ ਸਾਡੇ ਮੁਤਾਬਿਕ ਨਾ ਕੀਤਾ ਹੋਵੇ, ਸਾਡੇ ਆਖੇ ਲਾਹਾਂ ਲੱਗਾ ਹੋਵੇ, ਅਤੇ ਜਦੋਂ ਉਹਦਾ ਬੁਰਾ ਹੁੰਦਾ ਸਾਨੂੰ ਬਹੁਤ ਵਧੀਆ ਲੱਗਦਾ, ਬੜਾ ਚੰਗਾ ਲੱਗਦਾ, ਅਸੀਂ ਖੁਸ਼ ਹੁੰਦੇ ਹਾਂ ਕਿ ਵੇਖਿਆ ਮੇਰਾ ਭਲਾ ਨਹੀਂ ਸੀ ਕੀਤਾ ਅਤੇ ਤੇਰਾ ਵੀ ਭਲਾ ਨਹੀਂ ਹੋਇਆ, ਅਤੇ ਸ਼ਾਇਦ ਬਦਦੁਆਵਾਂ ਵੀ ਦੇ ਚੁੱਕੇ ਹੁੰਦੇ ਕਿ ਤੂੰ ਵੀ ਉੱਜੜ ਜੇ, ਤੇਰਾ ਵੀ ਘਰ ਉੱਜੜੇ, ਤੂੰ ਮੇਰਾ ਨਹੀਂ ਵਸਣ ਦਿੱਤਾ। ਪਤਾ ਨਹੀਂ ਕੀ ਚਿੜੀ ਦੇ ਮਨ 'ਚ ਆਇਆ ਸੀ, ਪਰ ਅੱਜ ਖੁਸ਼ੀ ਬੜੀ ਹੋਈ ਉਹਨੂੰ ਰੁੜਦੇ ਜਾਂਦੇ ਰੁੱਖ ਨੂੰ ਵੇਖ ਕੇ। ਉੱਡਦੀ ਉੱਡਦੀ ਭੱਜ ਕੇ ਜਾਲ ਨਾਲ ਮਿਲੀ ਹੈ ਅਤੇ ਰੁੱਖ ਨੂੰ ਤਾਨੇ ਮੇਣੇ ਮਾਰਨ ਲੱਗ ਪਈ। ਵੇਖਿਆ, ਤੂੰ ਮੈਨੂੰ ਘਰ ਨਹੀਂ ਸੀ ਨਾ ਪਾਉਣ ਦਿੱਤਾ, ਮੇਰਾ ਰੱਬ ਵੀ ਮੇਰੇ ਨਾਲ ਹੈ, ਹੁਣ ਵੇਖ ਤਮਾਸ਼ਾ। ਉਸ ਰੱਬ ਨੇ ਮੇਰੀ ਕੋਲ ਹੋ ਕੇ ਸੁਣੀ, ਵੱਡਾ ਆਇਆ ਤੂੰ ਰੁੱਖ। ਚਿੜੀ ਦੇ ਮਨ ਦੇ ਵਿੱਚ ਜੋ ਆਇਆ ਉਹਨੇ ਕਿਹਾ, ਜੋ ਵੀ ਮਾੜਾ ਚੰਗਾ ਬੋਲ ਸਕਦੀ ਸੀ ਬੋਲਿਆ, ਅਤੇ ਉਸ ਤੋਂ ਬਾਅਦ ਰੁੱਖ ਬੜੇ ਪਿਆਰ ਦੇ ਨਾਲ, ਠਰਮੇ ਦੇ ਨਾਲ ਸਾਰੀ ਗੱਲ ਸੁਣ ਕੇ ਕਹਿਣ ਲੱਗਾ, ਚਿੜੀਏ ਮੈਨੂੰ ਪਤਾ ਸੀ ਮੈਂ ਰੁੜ ਜਾਣਾ, ਮੈਨੂੰ ਪਤਾ ਸੀ ਮੇਰੀਆਂ ਜੜ੍ਹਾਂ ਕਮਜ਼ੋਰ ਹੋ ਚੁੱਕੀਆਂ ਨੇ, ਮੈਨੂੰ ਪਤਾ ਸੀ ਇਸ ਵਾਰੀ ਆਈ ਬਰਸਾਤ ਮੈਂ ਨਹੀਂ ਝੱਲ ਪਾਵਾਂਗਾ, ਸੱਚ ਜਾਣੀ ਮੈਂ ਇਸ ਕਰਕੇ ਤੈਨੂੰ ਆਲਣਾ ਨਹੀਂ ਸੀ ਪਾਉਣ ਦਿੱਤਾ, ਨਹੀਂ ਤਾਂ ਭਲਾ ਤੂੰ ਦੱਸ ਕਦੀ ਕਿਸੇ ਰੁੱਖ ਨੇ ਵੀ ਕਿਸੇ ਪੰਛੀ ਨੂੰ ਮਨਾ ਕੀਤਾ? ਮੈਨੂੰ ਪਤਾ ਸੀ ਕਿ ਜੇਕਰ ਤੂੰ ਮੇਰੇ ਉੱਤੇ ਆਲਣਾ ਬਣਾਏਂਗੀ ਤਾਂ ਬਰਸਾਤਾਂ ਦੇ ਵਿੱਚ ਤੇਰਾ ਪਰਿਵਾਰ ਸੁਰੱਖਿਅਤ ਨਹੀਂ ਰਹਿ ਪਾਊਗਾ। ਅਤੇ ਹੁਣ ਚਿੜੀ ਸ਼ਰਮਸਾਰ ਸੀ, ਚਿੜੀ ਕੋਲ ਅੱਗੇ ਬੋਲਣ ਲਈ ਕੁਛ ਨਹੀਂ ਸੀ, ਇੰਨੀ ਸ਼ਰਮਿੰਦੀ ਕਿ ਮਾਫ਼ੀ ਵੀ ਨਾ ਮੰਗ ਸਕੀ। ਰੁੱਖ ਪਾਣੀ ਦੇ ਵਿੱਚ ਰੁੜਦਾ ਅੱਗੇ ਚਲਾ ਗਿਆ
ਉੱਪਰ ਚਿੜੀ ਉੱਥੇ ਉਸੇ ਜਗ੍ਹਾ ਦੇ ਉੱਤੇ ਬੜੀ ਦੇਰ ਬੈਠੀ ਸੋਚਦੀ ਰਹੀ। ਮੈਂ ਕਿੰਨਾ ਮਾੜਾ ਚੰਗਾ ਬੋਲਿਆ, ਪਰ ਇਸ ਰੁੱਖ ਨੇ ਮੇਰੇ ਬਾਰੇ, ਮੇਰੇ ਪਰਿਵਾਰ ਬਾਰੇ ਕਿੰਨਾ ਚੰਗਾ ਸੋਚਿਆ। ਸ਼ਾਇਦ ਰੁੱਖ ਅਤੇ ਚਿੜੀਆਂ ਆਪਸ ਦੇ ਵਿੱਚ ਗੱਲਾਂ ਕਰਦੇ ਹੋਣ ਅਤੇ ਜਾਂ ਨਾ ਵੀ ਕਰਦੇ ਹੋਣ। ਸ਼ਾਇਦ ਚਿੜੀਆਂ ਰੁੱਖਾਂ ਦੇ ਕੋਲੋਂ ਇਜਾਜ਼ਤ ਲੈਂਦੀਆਂ ਹੋਣ ਆਲਣੇ ਬਣਾਉਣ ਤੋਂ ਪਹਿਲਾਂ, ਅਤੇ ਸ਼ਾਇਦ ਨਾ ਵੀ ਲੈਂਦੀਆਂ ਹੋਣ। ਪਰ ਇਹ ਕਹਾਣੀਆਂ ਸਾਨੂੰ ਸਮਝਾਉਣ ਦੇ ਲਈ ਘੜੀਆਂ ਜਾਂਦੀਆਂ। ਬਹੁਤੀ ਵਾਰੀ ਆਪਾਂ ਕਿਸੇ ਨੂੰ ਐਵੇਂ ਮਾੜਾ ਚੰਗਾ ਬੋਲ ਦਿੰਦੇ, ਜ਼ਿਆਦਾਤਰ ਉਦੋਂ ਜਦੋਂ ਉਹ ਸਾਡੇ ਮੁਤਾਬਿਕ ਕੋਈ ਕੰਮ ਨਹੀਂ ਕਰਦਾ, ਜਦੋਂ ਸਾਡੀ ਲੋੜ ਦੇ ਵਿੱਚ ਉਹ ਸਾਡੇ ਕੰਮ ਨਹੀਂ ਆਉਂਦਾ, ਸਾਡੇ ਕਹੇ ਦੇ ਮੁਤਾਬਿਕ ਉਹ ਸਾਡੀ ਮਦਦ ਨਹੀਂ ਕਰਦਾ, ਅਤੇ ਆਪਾਂ ਹਮੇਸ਼ਾ ਹੀ ਮਾੜਾ ਚੰਗਾ ਬੋਲਦੇ ਹਾਂ ਇਸ ਚਿੜੀ ਦੇ ਵਾਂਗੂ। ਹਮੇਸ਼ਾ ਹੀ ਆਪਾਂ ਚਾਹੁੰਦੇ ਹਾਂ ਵੀ ਜੇ ਤੂੰ ਸਾਡਾ ਚੰਗਾ ਨਹੀਂ ਕੀਤਾ ਤਾਂ ਤੇਰਾ ਵੀ ਰੱਬ ਫਿਰ ਬੁਰਾ ਕਰੇ, ਤੈਨੂੰ ਅਲੱਗ ਪਤਾ ਜਾਵੇ, ਕਿਉਂਕਿ ਆਪਣੇ ਆਪ ਨੂੰ ਆਪਾਂ ਹਮੇਸ਼ਾ ਹੀ ਭਲਾ ਪੁਰਸ਼ ਮੰਨਦੇ ਹਾਂ, ਆਪਣੇ ਆਪ ਨੂੰ ਹਮੇਸ਼ਾ ਹੀ ਜਾਇਜ਼ ਆਪਾਂ ਠਹਿਰਾਉਂਦੇ ਹਾਂ। ਰੱਬ ਦਾ ਬੰਦਾ ਅਸੀਂ ਹਾਂ, ਦੂਸਰਾ ਥੋੜ੍ਹੀ ਜਿਹਨੇ ਸਾਡੀ ਮਦਦ ਨਹੀਂ ਕੀਤੀ। ਪਰ ਬਹੁਤੀ ਵਾਰੀ ਆਪਾਂ ਇਹ ਭੁੱਲ ਜਾਂਦੇ ਹਾਂ ਕਿ ਜੇਕਰ ਉਹਨੇ ਸਾਡੀ ਮਦਦ ਕਿਸੇ ਵਜ੍ਹਾ ਕਰਕੇ ਨਹੀਂ ਕੀਤੀ ਤਾਂ ਉਹ ਵਜ੍ਹਾ ਵੀ ਜਾਣ ਲਈਏ। ਹੋ ਸਕਦਾ ਕਿ ਸਾਡੀ ਕਈ ਵਾਰੀ ਕਿਸੇ ਨੇ ਮਦਦ ਨਾ ਕੀਤੀ ਹੋਵੇ, ਉਹਦੇ ਵਿੱਚ ਵੀ ਸਾਡਾ ਭਲਾ ਹੋਵੇ। ਹੋ ਸਕਦਾ ਕੋਈ ਸਾਡਾ ਬਣ ਕੇ ਸਾਡਾ ਸੋਚ ਰਿਹਾ ਹੋਵੇ ਅਤੇ ਸਾਡੇ ਭਲੇ ਲਈ ਸਾਨੂੰ ਮਨਾ ਕਰ ਰਿਹਾ ਹੋਵੇ। ਇੰਨਾ ਕੁ ਮਾਦਾ ਸ਼ਾਇਦ ਜ਼ਰੂਰ ਸਾਨੂੰ ਆਪਣੇ ਆਪ ਦੇ ਵਿੱਚ ਰੱਖਣਾ ਚਾਹੀਦਾ, ਇੰਨੀ ਕੁ ਹਲੀਮੀ, ਇੰਨਾ ਕੁ ਪੇਸ਼ੈਂਸ ਜ਼ਰੂਰ ਸਾਨੂੰ ਆਪਣੇ ਆਪ ਦੇ ਵਿੱਚ ਰੱਖਣਾ ਚਾਹੀਦਾ। ਨਾ ਕਿਸੇ ਨੂੰ ਵੀ ਚੰਗੀ ਨਹੀਂ ਲੱਗਦੀ, ਨਾ ਤਾਂ ਧੀਆਂ ਪੁੱਤਾਂ ਦੀ ਵੀ ਤੁਹਾਨੂੰ ਚੰਗੀ ਨਹੀਂ ਲੱਗਦੀ, ਇਨਸਾਨ ਨੂੰ ਨਾ ਆਪਣੇ ਪਾਰਟਨਰ ਦੀ, ਆਪਣੇ ਮਾਂ ਪਿਓ ਦੀ ਚੰਗੀ ਨਹੀਂ ਲੱਗਦੀ, ਅਤੇ ਫਿਰ ਬੇਗਾਨੇ ਦੀ ਕਿੱਦਾਂ ਚੰਗੀ ਲੱਗਣੀ। ਪਰ ਉਸ ਨਾਂ ਦੇ ਪਿੱਛੇ ਕਈ ਵਾਰੀ ਤੁਹਾਡਾ ਚੰਗਾ, ਤੁਹਾਡਾ ਭਲਾ ਲੁਕਿਆ ਹੁੰਦਾ, ਬਿਲਕੁਲ ਉਸੇ ਤਰ੍ਹਾਂ ਜਿੱਦਾਂ ਮਾਂ ਪਿਓ ਸਾਨੂੰ ਬੜੀਆਂ ਚੀਜ਼ਾਂ ਤੋਂ ਵਰਜਦੇ ਆ, ਆਹ ਨਹੀਂ ਕਰਨਾ, ਆਹ ਤੁਹਾਡੇ ਲਈ ਨਹੀਂ ਚੰਗਾ, ਇਹਦੀ ਹਲੇ ਤੁਹਾਡੀ ਉਮਰ ਨਹੀਂ ਆ, ਅਤੇ ਕਈ ਵਾਰੀ ਜਦੋਂ ਪੈਸੇ ਮੰਗਣ 'ਤੇ ਵੀ ਮਾਂ ਪਿਓ ਮਨਾ ਕਰਦੇ ਨੇ ਤਾਂ ਸਾਨੂੰ ਬੜਾ ਗੁੱਸਾ ਲੱਗਦਾ। ਪਰ ਅਖੀਰ ਇੱਕ ਸਮਾਂ ਆਉਂਦਾ ਜਦੋਂ ਆਪਾਂ ਜਾਣਦੇ ਹਾਂ ਕਿ ਉਹ ਕਹਿ ਤਾਂ ਸਾਡੇ ਭਲੇ ਲਈ ਰਹੇ ਸੀ, ਚਾਹੇ ਉਦੋਂ ਸਾਨੂੰ ਨਹੀਂ ਪਤਾ ਲੱਗਾ, ਮਨ ਦੇ ਵਿੱਚ ਆਪਾਂ ਗੁੱਸਾ ਕੀਤਾ, ਪਰ ਹੁਣ ਤਾਂ ਸਾਰਾ ਕੁਝ ਸਾਡੇ ਭਲੇ ਲਈ ਆ। ਸੋ ਕਹਾਣੀ ਦਾ ਨਿਤਾਰਾ ਇਹ ਕਿ ਥੋੜ੍ਹਾ ਜਿਹਾ ਸਾਨੂੰ ਪੇਸ਼ੈਂਸ ਰੱਖਣਾ ਚਾਹੀਦਾ, ਹਮੇਸ਼ਾ ਸਾਡੇ ਚਾਹੁਣ ਵਾਲੇ ਸਾਡੇ ਲਈ ਚੰਗਾ ਹੀ ਕਰਦੇ ਨੇ, ਹਮੇਸ਼ਾ ਕਿਸੇ ਦੀ ਕੀਤੀ ਨਾ ਸਾਡੇ ਬੁਰੇ ਲਈ ਹੀ ਨਹੀਂ ਹੁੰਦੀ, ਸਾਡੇ ਚੰਗੇ ਲਈ ਵੀ ਹੋ ਸਕਦੀ ਹੈ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ
1: यार तू इत्थे इनी छेती आके पक्का भी हो गया की जुगाड़ लाया है
2: जुगाड़ नहीं ए है 8 सालां तो भी वड्डा तजुर्बा बंसल इमीग्रेशन दा जिन्ना ने वधिया कोर्स विच एडमिशन कराई अते फिर मेनू PR दी राह भी विखाई एना ही नहीं ए स्टूडेंट वीजा AAT अपील्स स्किल्ड वीजा PR US विजिटर वीजा अते होर भी कई माइग्रेशन सर्विसेज प्रोवाइड करदे ने
1: नंबर दा दे बंसल इमीग्रेशन वालियां दा
2: हां जी अपॉइंटमेंट बुक करवाउण लई कॉल करो 0406-660-960 दे या फिर विजिट करो बंसल इमीग्रेशन .com.au
3: ਫੁੱਲ ਕਹਾਰੀ ਉੱਤੇ ਵੇਲ ਬੂਟੀਆਂ ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਹੈ। ਮੌਕਾ ਮਿਲਦਾ ਹੈ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
1: ਸਿਰਫ ਫਿਲਮੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇਹ ਜੋਕਰ ਤਖਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 189, 490, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।
3: ਸਤਿ ਸ਼੍ਰੀ ਅਕਾਲ, ਮੈਂ ਹਾਂ ਦੀਨ ਸ਼ੇਰਗਿੱਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਦੇ ਬਾਰੇ ਆਪਾਂ ਸਭ ਤੋਂ ਪਹਿਲਾਂ ਸਟਾਰਟ ਕਰਨਾ ਚਾਹੁੰਦੇ ਹਾਂ, ਲੇਬਰ ਮਾਰਕੀਟ ਟੈਸਟਿੰਗ. ਸੋ ਲੇਬਰ ਮਾਰਕੀਟ ਪਹਿਲਾਂ ਤਾਂ ਹੈਗੀ LMT.
1: ਗੌਤਮ ਜੀ, ਸਭ ਤੋਂ ਇੰਪੋਰਟੈਂਟ ਪਾਰਟ ਆ ਜਿਹੜਾ 482 ਵੀਜ਼ਾ ਦਾ, ਉਹ ਲੇਬਰ ਮਾਰਕੀਟ ਟੈਸਟਿੰਗ ਹੀ ਹੈ.
0: ਓਕੇ,
1: ਠੀਕ ਹੈ. ਇਹਦੇ ਵਿੱਚ ਕੀ ਹੈ, ਜਿਹੜਾ ਇੰਪਲੋਇਰ ਆ ਉਹ ਜਦੋਂ ਕਿਸੇ ਨੂੰ ਹਾਇਰ ਕਰਦਾ ਗਾ ਟੈਂਪਰਰੀ ਵੀਜ਼ਾ ਹੋਲਡਰ ਨੂੰ ਜਾਂ ਕਿਸੇ ਓਵਰਸੀਜ਼ ਵਰਕਰ ਨੂੰ, ਤਾਂ ਉਹ ਡਾਇਰੈਕਟਲੀ ਇਹ ਡਿਪਾਰਟਮੈਂਟ ਨੂੰ ਇਹ ਨਹੀਂ ਕਹਿ ਸਕਦੇ ਵੀ ਸਾਨੂੰ ਇਹ ਬੰਦੇ ਦੀ ਲੋੜ ਆ ਅਤੇ ਅਸੀਂ ਹਾਇਰ ਕਰ ਲਿਆ. ਤਾਂ ਡਿਪਾਰਟਮੈਂਟ ਨੂੰ ਇਹ ਸ਼ੋਅ ਕਰਨਾ ਪੈਂਦਾ ਵੀ ਇਹ ਜਿਹੜੀ ਪੁਜੀਸ਼ਨ ਹੈ ਜੈਨੂਅਨ ਪੁਜੀਸ਼ਨ ਸੀਗੀ ਉਹਨਾਂ ਕੋਲ, ਅਤੇ ਦੇ ਜੈਨੂਅਨਲੀ ਮੇਡ ਐਫਰਟਸ ਟੂ ਹਾਇਰ ਆ ਆਸਟ੍ਰੇਲੀਅਨ ਸਿਟੀਜਨ ਔਰ ਅ PR ਪਰਸਨ. ਠੀਕ ਹੈ, ਵੀ ਉਹਨਾਂ ਨੇ ਪਹਿਲਾਂ ਪੂਰਾ ਆਪਦੇ ਐਫਰਟਸ ਲਾਏ ਵੀ PR ਜਾਂ ਸਿਟੀਜਨ ਨੂੰ ਉਹ ਜੋਬ ਆਫਰ ਕੀਤੀ.
0: ਰਾਈਟ,
1: ਜਦੋਂ ਉਹਨਾਂ ਨੂੰ ਕੋਈ ਸੂਟੇਬਲ ਕੈਂਡੀਡੇਟ ਨਹੀਂ ਮਿਲਿਆ, ਫਿਰ ਉਹਨਾਂ ਨੇ ਇਹ ਫੋਰਨ ਵਰਕਰ ਨੂੰ ਜਾਂ ਟੈਂਪਰਰੀ ਵੀਜ਼ਾ ਹੋਲਡਰ ਨੂੰ
0: ਲਿਆ.
1: ਹਾਂਜੀ, ਲੈ ਕੇ ਆਏ. ਤਾਂ ਇਹਦੇ ਵਿੱਚ ਜਿਹੜੀ ਲੇਬਰ ਮਾਰਕੀਟ ਟੈਸਟਿੰਗ ਆ, ਇਹਦੇ ਵਿੱਚ 28 ਡੇਜ਼ ਦੇ ਲਈ ਸਾਨੂੰ ਐਡ ਪੋਸਟ ਕਰਨੀ ਪੈਂਦੀ ਹੈ ਜੀ.
0: ਓਕੇ,
1: 28 ਡੇਜ਼ ਨੂੰ. ਇਹਦਾ ਇੱਕ ਸਪੈਸੀਫਿਕ ਫਾਰਮੈਟ ਆ ਡਿਪਾਰਟਮੈਂਟ ਦੇ ਅਕੋਰਡਿੰਗ. ਐ ਨਹੀਂ ਹੈ ਵੀ ਬਸ ਜਸਟ ਆਪਾਂ ਇਹ ਕਹਿਤਾ ਵੀ ਸਾਨੂੰ ਕਾਰਪੈਂਟਰ ਲੋੜ ਆ ਉਹਦੀਆਂ ਜੋਬ ਡਿਊਟੀਜ਼ ਆ, ਨਹੀਂ, ਸਪੈਸੀਫਿਕ ਉਹਦਾ ਫਾਰਮੈਟ ਆ ਵੀ.
0: ਜਿਵੇਂ ਤੁਸੀਂ ਪਿਛਲੀ ਵਾਰ ਦੱਸਿਆ ਸੀ ਕਿ ਡਿਜੀਟਲ ਐਡ ਨੋਰਮਲੀ ਤੁਸੀਂ ਕਰਦੇ ਹੋ
1: ਜੀ. ਠੀਕ ਹੈ, ਨੈਸ਼ਨਲ ਰੀਚ ਹੋਣੀ ਚਾਹੀਦੀ ਹੈ ਜਿੱਥੇ ਵੀ ਅਸੀਂ ਪੋਸਟ ਕਰਨਾ. ਮਿਨੀਮਮ 2 ਡਿਫਰੈਂਟ ਮੀਡੀਆ ਦੇ ਵਿੱਚ ਸਾਨੂੰ ਪੋਸਟ ਕਰਨਾ ਪੈਂਦਾ, ਲਾਈਕ ਜੋਰਾ ਹੋ ਗਿਆ, ਇੰਡੀਡ, ਸੀਕ, ਇਹੋ ਪਲੇਟਫਾਰਮਸ ਤੇ ਸਾਨੂੰ ਮਿਨੀਮਮ 28 ਡੇਜ਼ ਲਈ ਪੋਸਟ ਕਰਨੀ ਪੈਂਦੀ ਹੈ.
0: ਰਾਈਟ, ਜੋਬ ਹੰਟਿੰਗ ਵਾਲੇ ਜਿਹੜੇ ਮੇਜਰ ਪਲੇਟਫਾਰਮਸ ਹੈਗੇ ਨੇ
1: ਉਹਨਾਂ ਤੇ ਸਾਨੂੰ ਇਹ ਨੈਸ਼ਨਲ ਰੀਚ ਹੋਣੀ ਚਾਹੀਦੀ ਆ ਇਹਦੀ. ਠੀਕ ਆ, ਇਹ ਨਹੀਂ ਹੈ ਵੀ ਅਸੀਂ ਵੈਬਸਾਈਟ ਤੇ ਆਪਦੀ ਤੇ ਪੋਸਟ ਕਰ ਸਕਦੇ, ਬਟ ਉਹਨੂੰ ਕੋਈ ਜਾਣਦੇ.
0: ਪੇਡ ਹੁੰਦੀ ਆ ਉਹ ਤਾਂ
1: ਜੀ, ਪੇਡ ਐਡ ਵੀ ਹੁੰਦੀ ਆ, ਅਨਪੇਡ ਵੀ ਆ, ਉਹ ਡਿਪੈਂਡ ਕਰਦਾ ਪਲੇਟਫਾਰਮ.
0: ਓਕੇ,
1: ਕਿਹੜਾ ਗਾ,
0: ਪਰ ਏਦਾਂ ਕੋਈ ਕੰਪਲਸ਼ਨ ਨਹੀਂ ਹੈ, ਡਿਪਾਰਟਮੈਂਟ ਨਹੀਂ ਕਹਿੰਦਾ ਕਿ ਪੇਡ ਐਡ ਲਗਾ.
1: ਨਹੀਂ, ਡਿਪਾਰਟਮੈਂਟ ਨਹੀਂ ਕਹਿੰਦਾ ਜੀ ਵੀ ਪੇਡ ਐਡ, ਪੇਡ ਹੀ ਐਡ ਹੋਣੀ ਚਾਹੀਦੀ. ਮਿਨੀਮਮ 28 ਡੇਜ਼ ਲਈ ਇਹ ਜਿਹੜੀ ਐਡ ਆ ਪੋਸਟ ਹੋਊਗੀ. ਉਸ ਤੋਂ ਬਾਅਦ ਜਿੰਨੇ ਵੀ ਉਹ ਤੇ ਐਪਲੀਕੇਸ਼ਨ ਆਉਣਗੀਆਂ ਉਹਨਾਂ ਦੀ ਸਕਰੂਟਨਿੰਗ ਕਰੋ, ਇੰਪਲੋਇਰ ਕਰੂਗਾ, ਦੇਖੂਗਾ ਵੀ ਕਿਹੜਾ ਸੂਟੇਬਲ ਸੀਗਾ, ਜਾਂ ਜਿਹੜੇ ਉਹਨੂੰ ਲੱਗੇ ਵੀ ਸੂਟੇਬਲ ਕੈਂਡੀਡੇਟਸ ਹੈਗੇ ਉਹਨਾਂ ਦੀ ਫਿਰ ਉਹ ਇੰਟਰਵਿਊ ਕਰੂ, ਜਾਂ ਜਿਵੇਂ ਵੀ ਉਹਨਾਂ ਦਾ ਪ੍ਰੋਸੈਸ ਆ.
0: ਡਿਪਾਰਟਮੈਂਟ ਮੰਗ ਸਕਦਾ ਡੇਟਾ ਤੁਹਾਡੇ ਤੋਂ,
1: ਡਿਪਾਰਟਮੈਂਟ ਕੋਲ ਜਾਂਦੀ ਹੈ.
0: ਓਕੇ,
1: ਲੇਬਰ ਮਾਰਕੀਟ ਟੈਸਟਿੰਗ ਦੀ ਰਿਪੋਰਟ ਅਸੀਂ ਅਰਾਊਂਡ 15-20 ਪੇਜਿਸ ਦੀ, 25 ਪੇਜਿਸ ਦੀ ਜਿਹੜੀ ਰਿਪੋਰਟ, ਡਿਪੈਂਡ ਕਰਦਾ ਕਿੰਨੇ ਐਪਲੀਕੇਸ਼ਨ ਆਈਆਂ ਉਹਦੇ ਅਕੋਰਡਿੰਗ ਉਹ ਜਾਂਦੀਆਂ. ਐਡ ਦੀ ਕਾਪੀ ਜਾਂਦੀ ਹੈ ਵੀ ਕਿਹੜੀ ਐਡ ਅਸੀਂ ਪੋਸਟ ਕੀਤੀ, ਕਿਉਂਕਿ ਡਿਪਾਰਟਮੈਂਟ ਫਿਰ ਉਹਨੂੰ ਚੈੱਕ ਕਰਦਾ
0: ਵੀ ਇਹ ਬਕਾਇਦਾ ਠੀਕ ਸੀ ਐਡ.
1: ਹਾਂ, ਤਾਂ ਇਹਦੇ ਜਿਹੜੀ ਐਡ ਦੇ ਵਿੱਚ ਅਸੀਂ ਪੋਸਟ ਕਰਦੇ ਹਾਂ, ਜੇ ਅਸੀਂ ਮੋਟੀ ਮੋਟੀ ਗੱਲ ਕਰੀ ਤਾਂ ਕੰਪਨੀ ਦਾ ਨਾਮ ਹੋਣਾ ਚਾਹੀਦਾ ਜੀ, ਉਹਨਾਂ ਦਾ ABN ਨੰਬਰ ਉੱਤੇ ਲਿਸਟਡ ਹੋਣਾ ਚਾਹੀਦਾ ਗਾ. ਜੇ ਵੈਬਸਾਈਟ ਆ ਤਾਂ ਉਹ ਤੇ ਕੰਟੈਕਟ ਡਿਟੇਲਸ ਹੋਣੀਆਂ ਚਾਹੀਦੀਆਂ,
0: ਈਮੇਲ ਤੱਕ ਅਪਰੋਚ ਕਰ ਰਹੇ ਨੇ ਉਸ ਅਕੋਰਡਿੰਗ ਉਸ ਪਰਸਪੈਕਟਿਵ.
1: ਕੁਆਲੀਫਿਕੇਸ਼ਨ ਕੀ ਚਾਹੀਦੀ ਆ, ਠੀਕ ਹੈ ਜੀ. ਉਹ ਜੇ ਲੈਟਸ ਏ ਕਾਰਪੈਂਟਰ ਲਈ ਐਡ ਪੋਸਟ ਕੀਤੀ ਆ, ਤਾਂ ਉਹਦੇ ਵਿੱਚ ਉਹ ਦੱਸਣਗੇ ਵੀ ਸਰਟੀਫਿਕੇਟ 3 ਮਿਨੀਮਮ ਹੋਣਾ ਚਾਹੀਦਾ, ਪਲੱਸ ਰਿਕੁਆਇਰਮੈਂਟ ਕਿੰਨੀ ਆ, ਇੰਪਲੋਇਰ ਦੀ ਕੀ ਰਿਕੁਆਇਰਮੈਂਟ ਆ. ਜ਼ਰੂਰੀ ਆਪਾਂ 482 ਲਈ ਤਾਂ ਕਹਿ ਦਿੰਦੇ ਹਾਂ ਵੀ ਰੈਲੀਵੈਂਟ ਕੁਆਲੀਫਿਕੇਸ਼ਨ ਪਲੱਸ 1 ਈਅਰ ਐਕਸਪੀਰੀਅੰਸ ਹੋਣਾ ਚਾਹੀਦਾ, ਬਟ ਇੰਪਲੋਇਰ ਦੀ ਰਿਕੁਆਇਰਮੈਂਟ ਤਾਂ ਡਿਫਰੈਂਟ ਵੀ ਹੋ ਸਕਦੀ ਹੈ. ਇੰਪਲੋਇਰ ਨੂੰ ਮੇ ਵੀ ਚਾਹੀਦਾ ਹੋਊ ਕੋਈ ਵੀ ਜਿਹਨੂੰ ਜ਼ਿਆਦਾ ਐਕਸਪੀਰੀਅੰਸ ਆ, ਤਾਂ ਉਹ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਉੱਤੇ ਪਾਉਂਦੇ ਆ. ਠੀਕ ਹੈ, ਜੋਬ ਡਿਊਟੀਜ਼ ਡਿਟੇਲ ਦੇ ਵਿੱਚ ਮੈਂਸ਼ਨ ਕਰਨੀਆਂ ਪੈਂਦੀਆਂ, ਸੈਲਰੀ ਮੈਂਸ਼ਨ ਕਰਨੀ ਪੈਂਦੀ ਹੈ ਜੀ ਵੀ ਕਿੰਨੀ ਸੈਲਰੀ ਹੋਣੀ ਚਾਹੀਦੀ ਆ. ਉਸ ਤੋਂ ਬਾਅਦ ਉਹ ਜਿੰਨੇ ਵੀ ਉਹ CVs ਆ ਗਏ ਸਾਰਿਆਂ ਨੂੰ ਅਵੈਲੂਏਟ ਕਰਕੇ ਸਾਰਾ ਕੁਛ
0: ਇੰਟਰਵਿਊ
1: ਜੀ, ਇੰਟਰਵਿਊ ਕੰਡਕਟ ਹੋਈ ਨਹੀਂ ਹੋਈ, ਕਿਉਂ ਨਹੀਂ ਹੋਈ, ਜੇ ਹਾਇਰ ਨਹੀਂ ਕੀਤਾ ਕਿਸੇ ਹੋਰ ਨੂੰ ਤਾਂ ਉਹਦਾ ਰੀਜ਼ਨ ਦੇਣਾ ਪੈਂਦਾ. ਠੀਕ ਹੈ, ਉਹ ਸਾਰਿਆਂ ਨੂੰ ਕੰਪਾਈਲ ਕਰਕੇ ਤੁਸੀਂ ਮੰਨ ਕੇ ਚੱਲੋ ਜਿਹੜੀ 15-20 ਪੇਜਿਸ ਦੀ ਰਿਪੋਰਟ ਆਰਾਮ ਨਾਲ ਬਣ ਜਾਂਦੀ
0: ਹੈ. ਬੱਲੇ ਬੱਲੇ ਬੱਲੇ, ਕਿਆ ਬਾਤ ਹੈ.
1: ਤੇ ਇਹਦੇ ਚ ਐਗਜ਼ੈਂਪਸ਼ਨਸ ਵੀ ਹੈਗੀਆਂ ਕਈ, ਜਿਵੇਂ ਆਸਟ੍ਰੇਲੀਆ ਦਾ, ਜਿਵੇਂ ਜਿਹੜੀ ਕੰਟਰੀਜ਼ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਆ.
0: ਓਕੇ,
1: ਠੀਕ ਹੈ,
0: ਨਿਊਜ਼ੀਲੈਂਡ ਨਾਲ ਹੈ ਜਾਂ ਫਿਜੀ ਦੇ ਨਾਲ,
1: ਇੰਡੋਨੇਸ਼ੀਆ ਜਾਂ ਮਲੇਸ਼ੀਆ, ਹੈ ਨਾ, ਜਿਹੜੀ ਵੀ ਕੰਟਰੀਜ਼ ਨਾਲ ਆ, ਉਹਨਾਂ ਉਹ ਫਿਰ ਫ੍ਰੀ ਟ੍ਰੇਡ ਐਗਰੀਮੈਂਟ ਦੇ ਵਿੱਚ ਮੈਂਸ਼ਨ ਕੀਤਾ ਹੋਇਆ ਗਾ ਵੀ ਲੇਬਰ ਮਾਰਕੀਟ ਟੈਸਟਿੰਗ ਜੇ ਨਹੀਂ ਕਰਨੀ ਤਾਂ. ਇੰਟਰਾ ਕੰਪਨੀ ਟ੍ਰਾਂਸਫਰ, ਲੈਟਸ ਸੇ ਕੋਈ ਬੰਦਾ ਹੈ ਉਹ ਮਲੇਸ਼ੀਆ ਦੇ ਵਿੱਚ ਕੰਮ ਕਰ ਰਿਹਾ, ਉਹਨਾਂ ਦੀ ਬ੍ਰਾਂਚ ਆਸਟ੍ਰੇਲੀਆ ਚ ਵੀ ਹੈਗੀ ਕੰਪਨੀ ਦਾ, ਇੰਟਰਾ ਕੰਪਨੀ ਟ੍ਰਾਂਸਫਰ ਆ ਤਾਂ ਉੱਥੇ ਉਹ ਆ, ਤਾਂ ਇਸ ਤਰ੍ਹਾਂ ਕੁਝ ਐਗਜ਼ੈਂਪਸ਼ਨ ਵੀ ਹੈਗੀਆਂ. ਠੀਕ ਹੈ, ਸੈਲਰੀ ਦੀ ਐਗਜ਼ੈਂਪਸ਼ਨ ਵੀ ਆ ਵੀ ਮੈਂ ਤੁਹਾਨੂੰ ਦੱਸਿਆ ਵੀ ਸੈਲਰੀ ਮੈਂਸ਼ਨ ਕਰਨੀ ਜ਼ਰੂਰੀ ਆ, ਬਟ ਕਈ ਕੇਸਿਸ 'ਚ ਸੈਲਰੀ ਨਹੀਂ ਵੀ ਮੈਂਸ਼ਨ ਕਰਨੀ ਪੈਂਦੀ, ਲਾਈਕ ਜੇ ਸੈਲਰੀ ਆਫਰਡ ਜਿਹੜੀ ਹੈਗੀ ਆ ਉਹ 96,400 ਤੋਂ ਉੱਪਰ ਆ. ਠੀਕ ਹੈ, ਤਾਂ ਉਹ ਜ਼ਰੂਰੀ ਨਹੀਂ ਹੈ ਵੀ ਸੈਲਰੀ ਮੈਂਸ਼ਨ ਹੋਵੇ ਉਹ 'ਤੇ।
0: ਓਕੇ ਓਕੇ, ਹਰ ਇੱਕ ਟ੍ਰੇਡ ਦੇ ਲਈ LMT ਲਾਜ਼ਮੀ ਹੈ?

0: ਜਾਂ ਕੁਛ ਟ੍ਰੇਡ ਵੀ ਐਗਜ਼ੈਂਪਟ ਹੋ ਜਾਂਦੇ?
1: ਨਹੀਂ,
0: ਐਦਾਂ ਨਹੀਂ ਕਿ ਕਿਸੇ ਇੱਕ ਕੈਟਾਗਰੀ ਨੂੰ। ਓਕੇ,
1: ਕੁਝ ਕੰਟਰੀਜ਼ ਲਈ ਐਗਜ਼ੈਂਪਸ਼ਨ ਹੈਗੀ ਆ ਜਾਂ ਜਿਨ੍ਹਾਂ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਆਸਟ੍ਰੇਲੀਆ ਦਾ।
0: ਜੇ ਤੁਸੀਂ ਇੱਥੇ ਆਸਟ੍ਰੇਲੀਆ 'ਚ ਨੌਕਰੀ ਕਰਨੀ ਹੈ ਤਾਂ ਐਲਐਮਟੀ ਪ੍ਰੋਸੈਸ 'ਚੋਂ ਗੁਜ਼ਰਨਾ ਹੈ।
1: ਡੈਫੀਨੇਟਲੀ ਫਿਰ ਵੀ ਡਿਪਾਰਟਮੈਂਟ ਨੂੰ ਅਸੀਂ ਕਨਵਿੰਸ ਕਰ ਸਕਦੇ ਹਾਂ ਵੀ ਇੰਪਲੋਇਰ ਨੇ ਜੈਨੂਅਨ ਐਫਰਟਸ ਕੀਤੇ।
0: ਮੈਨੂੰ ਇਹ ਲੱਗਿਆ ਮੈਂ ਕਿਹਾ ਕਿਤੇ ਡਾਕਟਰ ਡਾਕਟਰਾਂ ਨੂੰ ਸ਼ਾਇਦ ਨਾ ਹੁੰਦੀ ਹੋਵੇ।
1: ਨਹੀਂ, ਹੈਗੀ ਆ ਜੀ, ਕਈ ਥਾਵਾਂ ਤੇ ਐਗਜ਼ੈਂਪਸ਼ਨਸ ਹੈਗੀਆਂ, ਬਟ ਠੀਕ ਆ, ਉਹ ਡਿਟੇਲ ਦੇ ਵਿੱਚ ਜਾਣਾ ਪਊਗਾ।
0: ਰਾਈਟ ਰਾਈਟ। ਅੱਛਾ, ਇਹਦੇ 'ਚ ਇੱਕ ਚੀਜ਼ ਇਹ ਹੈ ਕਿ ਆਪਾਂ ਵੈਸੇ ਅੱਜ ਦੇ ਦਿਨ ਵੀਜ਼ਾ ਰਿਫਿਊਜ਼ਲ ਦੀ ਗੱਲ ਕਰਾਂਗੇ, ਪਰ ਐਲਐਮਟੀ ਰਿਫਿਊਜ਼ ਹੋਈ ਹੈ ਕਦੇ ਜਾਂ ਹੁੰਦੀ ਹੈ?
1: ਜੇ ਹੋਈ ਹੈ ਤਾਂ ਐਲਐਮਟੀ ਦੀ ਰਿਫਿਊਜ਼ਲ ਤਾਂ ਕੋਈ ਨਹੀਂ, ਉਹ ਤਾਂ ਐਡ ਪੋਸਟ ਕੀਤੀ ਹੈ ਨਾ।
0: ਓਕੇ,
1: ਬਟ
0: ਮਤਲਬ ਡਿਪਾਰਟਮੈਂਟ ਐਕਸੈਪਟ ਨਾ ਕਰੇ ਕਿ ਸਾਨੂੰ ਤੁਹਾਡੀ ਐਲਐਮਟੀ ਪ੍ਰੋਸੈਸ ਠੀਕ ਨਹੀਂ ਲੱਗੀ ਹੈਗੀ ਜਾਂ ਉਹਦੇ 'ਚ ਡਿਲੇ ਹੋ ਜਾਂਦੇ।
1: ਡਿਪਾਰਟਮੈਂਟ ਦੀਆਂ ਗਾਈਡਲਾਈਨਸ ਆ ਜਿਹੜੀਆਂ ਉਹਦੇ ਅਕੋਰਡਿੰਗ ਹੋਣੀ ਚਾਹੀਦੀ ਹੈ, ਪਲੱਸ ਜਦੋਂ ਅਸੀਂ ਨੋਮੀਨੇਸ਼ਨ ਫਾਈਲ ਕਰਨਾ ਗਾ ਉਦੋਂ ਇਹ ਸਾਰੀਆਂ ਰਿਪੋਰਟਸ ਨਾਲ ਜਾਂਦੀਆਂ ਐਲਐਮਟੀ ਦੀ ਵੀ। ਤਾਂ ਜਿਹੜੀ ਐਲਐਮਟੀ ਅਸੀਂ ਪਰਫਾਰਮ ਕੀਤੀ ਵਿਦ ਇਨ ਲਾਸਟ 4 ਮੰਥਸ ਹੋਣੀ ਚਾਹੀਦੀ ਆ। ਐਵੀਡੈਂਸ ਲਾ ਕੇ ਡਿਪਾਰਟਮੈਂਟ ਨੂੰ ਕਹਿ ਦਈਏ ਵੀ ਅਪਰੂਵ ਕਰ ਦੋ ਵੀਜ਼ਾ। ਨਹੀਂ,
0: ਰਾਈਟ ਰਾਈਟ। ਸੋ ਏਦਾਂ ਨਹੀਂ ਹੈ। ਸੋ ਇਹ ਐਲਐਮਟੀ ਯਾਨੀ ਲੇਬਰ ਮਾਰਕੀਟ ਟੈਸਟਿੰਗ ਦੇ ਬਾਰੇ ਦੱਸ ਰਹੇ ਸੀ। ਵੈਸੇ ਐਲਐਮਟੀ ਓਬਵੀਅਸਲੀ ਐਜ਼ ਅ ਲਾਇਰ ਐਜ਼ ਐਨ ਕੰਸਲਟੇਸ਼ਨ ਏਜੰਸੀ ਤੁਸੀਂ ਉਸ ਚੀਜ਼ ਨੂੰ ਹੈਂਡਲ ਕਰਦੇ ਹੈਗੇ ਹੋ, ਬਟ ਮੈਂ ਵੈਸੇ ਸਮਝਣਾ ਚਾਹੁੰਦਾ ਕਿਹਦਾ ਪਾਰਟ ਹੈ? ਆਫਕੋਰਸ ਇਹ ਇੰਪਲੋਇਰ ਦਾ ਪਾਰਟ ਹੈਗਾ
1: ਜਾਂ? ਜੀ, ਇੰਪਲੋਇਰ ਦਾ ਪਾਰਟ ਆ, ਅਸੀਂ ਹੈਂਡਲ ਨਹੀਂ ਕਰਦੇ
0: ਇਸ ਚੀਜ਼
1: ਨੂੰ, ਅਸੀਂ ਇੰਪਲੋਇਰ ਨੂੰ ਗਾਈਡ ਕਰਦੇ ਹਾਂ। ਅਸੀਂ ਜਦੋਂ ਵੀ ਕੋਈ ਐਡ ਆ ਤਾਂ ਅਸੀਂ ਉਹ ਐਡ ਇੰਪਲੋਇਰ ਦੀ ਰਿਕੁਆਇਰਮੈਂਟ ਪੁੱਛ ਕੇ ਉਹਦੇ ਡਿਪਾਰਟਮੈਂਟ ਦੀ ਗਾਈਡਲਾਈਨਸ ਦੇ ਅਕੋਰਡਿੰਗ ਇੱਕ ਸੈਂਪਲ ਡਰਾਫਟ ਇੰਪਲੋਇਰ ਨੂੰ ਭੇਜਦੇ ਹਾਂ। ਇੰਪਲੋਇਰ ਫਿਰ ਜੇ ਉਹਨੇ ਕੋਈ ਚੇਂਜਸ ਕਰਨੀ ਆ ਤਾਂ ਉਹ ਕਰਦਾ ਤੇ ਸਾਨੂੰ ਦਿਖਾ ਕੇ ਫਿਰ ਉਹ ਐਡ ਪੋਸਟ ਕਰਦਾ।
0: ਠੀਕ ਹੈ, ਤੁਸੀਂ ਇੱਕ ਤਰੀਕੇ ਦੇ ਨਾਲ ਉਹਨਾਂ ਦੇ
1: ਅਸੀਂ ਉਹਨੂੰ ਗਾਈਡ ਕਰਦੇ, ਮੈਂਟਰ
0: ਪਾਥ ਮੈਂਟਰ ਬਣ ਗਏ ਉਹਨਾਂ ਦੇ। ਹੁਣ ਆ ਗਈ ਗੱਲ ਉੱਥੇ ਜਿੱਥੇ ਤੁਹਾਡੀ ਬਹੁਤ ਜ਼ਿਆਦਾ ਇੰਟਰਫੇਰੈਂਸ ਹੁੰਦੀ ਹੈ ਔਰ ਤੁਹਾਡੇ ਤੋਂ ਬਗੈਰ ਪੁੱਛਿਆ ਉਹ ਕੰਮ ਹੁੰਦਾ ਨਹੀਂ ਹੈਗਾ। 482 ਵੀਜ਼ਾ ਮਿਲ ਗਿਆ ਅਤੇ ਉੱਥੋਂ ਕੰਮ ਸ਼ੁਰੂ ਹੋ ਗਿਆ, ਉਹ ਇੰਨੇ ਇੰਨੀ ਕੁ ਸਟੋਰੀ ਠੀਕ ਸਮਝ ਆਉਂਦੀ ਹੈ ਕਿ ਐਲਐਮਟੀ 'ਚੋਂ ਗੁਜ਼ਰ ਗਏ, ਨੋਮੀਨੇਸ਼ਨ 'ਚੋਂ ਗੁਜ਼ਰ ਗਏ, ਸਾਰਾ ਕੁਝ ਹੋ ਗਿਆ। ਵਟ ਇਫ ਕਿ ਜਦੋਂ ਐਪਲੀਕੈਂਟ ਨੇ 482 ਅਪਲਾਈ ਕੀਤਾ ਉਹਦਾ ਵੀਜ਼ਾ ਹੀ ਰਿਫਿਊਜ਼ ਹੋ ਗਿਆ, ਮਤਲਬ 482 ਉਹਨੂੰ ਮਿਲਿਆ ਹੀ ਨਹੀਂ ਹੈਗਾ, ਉਹਦੇ ਕੋਲ ਹੁਣ ਕੀ ਆਪਸ਼ਨਸ ਨੇ? ਸਪੋਂਸਰ ਬਦਲੇ ਜਾਂ ਸੇਮ ਸਪੋਂਸਰ ਨਾਲ ਸਟਿੱਕ ਰਹੇ ਜਾਂ ਕੀ ਕਰੇ? ਮਤਲਬ ਇੱਕ ਐਪਲੀ ਜਾਂ ਦੁਬਾਰਾ ਲਗਾ ਵੀ ਸਕਦਾ? ਪਹਿਲੀ ਗੱਲ ਇਹ
1: ਗੌਤਮ ਜੀ, ਡਿਪੈਂਡ ਕਰਦਾ ਜੀ ਰਿਫਿਊਜ਼ਲ ਕਿਹੜੇ ਲੈਵਲ ਦੇ
0: ਇਹਦੇ। ਓਕੇ,
1: ਜਦੋਂ ਆਪਾਂ 482 ਦੀ ਗੱਲ ਕੀਤੀ ਸੀ ਆਪਾਂ ਕਿਹਾ ਸੀ ਵੀ 3-step ਪ੍ਰੋਸੈਸ ਆ ਪੂਰਾ ਵੀਜ਼ਾ। ਸਭ ਤੋਂ ਪਹਿਲਾਂ ਸਟੈਂਡਰਡ ਬਿਜ਼ਨਸ ਸਪੋਂਸਰਸ਼ਿਪ ਫਸਟ ਆ ਜਿਹੜੀ ਇੰਪਲੋਇਰ ਨੇ ਫਾਈਲ ਕਰਨੀ। ਸੈਕਿੰਡ ਸਟੈਪ ਆ ਨੋਮੀਨੇਸ਼ਨ, ਐਲਐਮਟੀ ਵਗੈਰਾ ਕਰਕੇ ਉਹਨਾਂ ਨੇ ਇੱਕ ਕੈਂਡੀਡੇਟ ਸਿਲੈਕਟ ਕਰ ਲਿਆ, ਉਹਨੂੰ ਨੋਮੀਨੇਟ ਕੀ ਕਰਨਾ, ਇਹ ਸੈਕਿੰਡ ਸਟੈਪ। ਥਰਡ ਸਟੈਪ ਆ ਉਸ ਤੋਂ ਬਾਅਦ ਵੀਜ਼ਾ ਫਾਈਲ ਹੋਣਾ, ਠੀਕ ਹੈ, ਜਿਹੜਾ ਐਪਲੀਕੈਂਟ ਦੀ ਸਾਰੀ ਡਿਟੇਲਸ ਜਾਣੀ। ਤਾਂ 482 ਦੇ ਵਿੱਚ 3 ਲੈਵਲ 'ਤੇ ਰਿਫਿਊਜ਼ਲ ਆ ਸਕਦੀ ਹੈ ਜੀ।
0: ਅੱਛਾ,
1: ਸਭ ਤੋਂ ਪਹਿਲਾਂ ਗਾ ਇੰਪਲੋਇਰ ਨੇ ਜਦੋਂ ਸਟੈਂਡਰਡ ਬਿਜ਼ਨਸ ਸਪੋਂਸਰਸ਼ਿਪ ਫਾਈਲ ਕੀਤੀ, ਐਪਲੀਕੇਸ਼ਨ ਲਾਈ,
0: ਠੀਕ ਹੈ, ਉਹੀ
1: ਡਿਪਾਰਟਮੈਂਟ ਨੂੰ ਲੱਗਿਆ ਵੀ ਨਹੀਂ ਵੀ ਉਹ ਤੇ ਰਿਫਿਊਜ਼ ਕਰ ਸਕਦੇ ਆ, ਹੈ ਨਾ। ਤਾਂ ਇਹਦੇ ਵਿੱਚ ਕੀ ਆ, ਜਾਂ ਤਾਂ ਇੰਪਲੋਇਰ ਕੀ ਆ ਚੈਲੰਜ ਕਰ ਸਕਦਾ ਉਸ ਡਿਸੀਜ਼ਨ ਨੂੰ,
0: ਓਕੇ,
1: ERT 'ਚ ਜਾ ਸਕਦਾ ਗਾ,
0: ਓਕੇ,
1: ਠੀਕ ਹੈ, ਜਾਂ ਇੱਕ ਨਵੀਂ ਉਹ ਫਾਈਲ ਕਰ ਦੂ
0: ਦੁਬਾਰਾ ਤੋਂ
1: ਫੋਰ SBS
0: ਪਰ ਡਿਪਾਰਟਮੈਂਟ ਦੱਸ ਦਿੰਦਾ ਹੈ ਕਿ ਸਾਨੂੰ ਆ ਇਤਰਾਜ਼ ਨੇ।
1: ਹਾਂਜੀ, ਡਿਪਾਰਟਮੈਂਟ
0: ਇਤਰਾਜ਼ ਦੂਰ ਕਰਕੇ
1: ਰੀਜ਼ਨ ਦਾ ਦਊਗਾ ਹੀ,
0: ਠੀਕ ਹੈ ਨਾ।
1: ਤਾਂ ਇਹਦੇ ਵਿੱਚ ਇੱਕ ਹੋਰ ਚੀਜ਼ ਦੇਖਣ ਵਾਲੀ ਹੈ, ਜਦੋਂ ਅਸੀਂ ਇਹ 3-step ਪ੍ਰੋਸੈਸ ਆ, ਜਾਂ ਤਾਂ ਇਹ ਇੱਕੋ ਦਿਨ 'ਚ ਵੀ 3 step ਹੋ ਸਕਦੇ ਆ, ਜਾਂ ਕਈ ਵਾਰ ਜਿੱਥੇ ਇੰਪਲੋਇਰ ਨੂੰ ਜ਼ਿਆਦਾ ਜਲਦੀ ਨਹੀਂ ਹੈਗੀ ਤਾਂ ਇੰਪਲੋਇਰ ਕੀ ਕਰਦਾ, ਪਹਿਲਾਂ 1st step ਅਪਲਾਈ ਕਰਦਾ, ਉਹਦੀ ਅਪਰੂਵਲ ਆ ਜਾਂਦੀ, ਫਿਰ 2nd ਕਰਦਾ, ਉਹਦੀ ਅਪਰੂਵਲ ਆ ਜਾਂਦੀ, ਫਿਰ 3rd step ਵੀਜ਼ਾ,
0: ਓਕੇ,
1: ਹੈ ਨਾ। ਜੇ ਤਾਂ 3 step ਇਕੱਠੇ ਆ ਫਿਰ ਤਾਂ ਸਾਨੂੰ ਚੈਲੰਜ ਕਰਨਾ ਹੀ ਪੈਣਾ, ਕਿਉਂਕਿ ਨਹੀਂ ਤਾਂ ਫਿਰ ਸਾਰਾ ਪ੍ਰੋਸੈਸ ਦੁਬਾਰਾ ਕਰਨਾ ਪੈਣਾ, ਠੀਕ ਹੈ ਜੀ। SBS ਦੀ ਜੇ ਇਕੱਲਾ SBS ਫਾਈਲ ਕੀਤਾ ਉਹਦੀ ਰਿਫਿਊਜ਼ਲ ਆ ਗਈ ਤਾਂ ERT 'ਚ ਚੈਲੰਜ ਕਰ ਸਕਦੇ ਹਾਂ, ਉੱਥੇ ਜਿਹੜੇ ਵੀ ਉਹਨਾਂ ਦੇ ਆ ਡਾਕੂਮੈਂਟਸ ਹੋਰ ਦੇ ਕੇ ਮੋਸਟਲੀ ਵਿਨ ਹੋ ਜਾਂਦੇ ਆ। SBS ਇਜ਼ ਨੋਟ ਅ ਬਿਗ
0: ਡੀਲ,
1: ਠੀਕ ਹੈ, ਕੋਈ ਵੀ ਬਿਜ਼ਨਸ ਆ ਜੇ ਉਹ ਅਪਲਾਈ ਕਰੂ
0: ਡਾਕੂਮੈਂਟੇਸ਼ਨ 'ਚ ਕਮੀ ਦੀ ਵਜ੍ਹਾ ਦੇ ਚੱਲਦੇ ਹੋਇਆ ਹੋ ਜਾਂਦਾ।
1: 2nd ਜਿਹੜਾ ਹੈ ਨੋਮੀਨੇਸ਼ਨ, ਫਿਰ ਨੋਮੀਨੇਸ਼ਨ ਅਪਰੂਵ ਹੋਈ ਜਾਂ ਉਹ ਰਿਫਿਊਜ਼ ਹੋਗੀ, ਡਿਪਾਰਟਮੈਂਟ ਉੱਤੇ ਵੀ ਉਹ ਕਰ ਸਕਦਾ ਜੀ ਵੀ ਨਹੀਂ, ਉਹਦੇ ਵਿੱਚ ਕੋਈ ਵੀ ਰੀਜ਼ਨ ਹੋ ਸਕਦਾ ਗਾ ਵੀ ਠੀਕ ਆ, ਵੀ ਡਿਪਾਰਟਮੈਂਟ ਇਹ ਕਹਿ ਸਕਦਾ ਵੀ ਸਾਨੂੰ ਲੱਗਦਾ ਵੀ ਇਹ ਜੈਨੂਅਨ ਪੋਜੀਸ਼ਨ ਨਹੀਂ ਸੀ, ਜਸਟ ਵੀਜ਼ਾ ਐਪਲੀਕੈਂਟ ਨੂੰ ਇੱਕ ਵੀਜ਼ਾ ਦਿਵਾਉਣ ਲਈ ਇਹ ਇੰਪਲੋਇਰ ਨੇ ਫੇਵਰ ਦੇਣ ਲਈ ਉਹ ਕੀਤੀ ਆ, ਜਾਂ ਐਲ ਐਮ ਟੀ ਸਹੀ ਢੰਗ ਨਾਲ ਨਹੀਂ ਹੋਈ, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਉਹਦੀ ਗਾਈਡਲਾਈਨਸ ਡਿਪਾਰਟਮੈਂਟ ਦੀਆਂ ਫੋਲੋਸ ਨਹੀਂ ਹੋਈ ਕੀਤੀਆਂ, ਜਾਂ LMT ਆਊਟ ਆਫ 4 ਈਅਰ ਪੀਰੀਅਡ ਸੀ ਜਿਸ ਦਿਨ ਨੋਮੀਨੇਸ਼ਨ ਲੌਂਚ ਹੋਈ,
0: ਰਾਈਟ?
1: ਠੀਕ ਹੈ, ਜਾਂ ਇੰਪਲੋਇਰ ਦੇ ਅਗੇਂਸਟ ਕੋਈ ਐਡਵਰਸ ਇਨਫੋਰਮੇਸ਼ਨ ਹੈਗੀ ਹੈ ਜੀ, ਠੀਕ ਹੈ, ਕੋਈ ਉਹਨੇ ਪਹਿਲਾਂ ATO ਨਾਲ ਫਰੋਡ ਕੀਤਾ ਹੋਇਆ, ਜਾਂ ਤੁਸੀਂ ਕਹਿ ਲਓ ਵੀ ਅੰਡਰ ਵੇਜੇ ਅੰਡਰ ਪੇ ਵਾਲਾ ਇਸ਼ੂ ਪਹਿਲਾਂ ਆਇਆ ਹੋਇਆ, ਜਾਂ ਪ੍ਰੀਵੀਅਸ ਜਦੋਂ ਉਹਨਾਂ ਨੇ ਪਹਿਲਾਂ ਕਦੇ ਨੋਮੀਨੇਟ ਕੀਤਾ ਕਿਸੇ ਇੰਪਲੋਇਰ ਨੂੰ ਤਾਂ ਉਦੋਂ ਸਪੋਂਸਰਸ਼ਿਪ ਆਬਲੀਗੇਸ਼ਨਸ ਨੂੰ ਮੀਟ ਨਹੀਂ ਕੀਤਾ,
0: ਹੈ ਨਾ? ਠੀਕ ਹੈ,
1: ਤਾਂ ਕਾਫੀ ਰੀਜ਼ਨਸ ਹੋ ਸਕਦੇ ਆ ਡਿਪਾਰਟਮੈਂਟ ਕੋਲ ਐਡਵਰਸ ਇਨਫੋਰਮੇਸ਼ਨ, ਕਿਉਂਕਿ ਜਿਹੜੇ ਜਿੰਨੇ ਵੀ ਸਿਸਟਮਸ ਆ ਨਾ ਜੀ ਆਪਸ 'ਚ ਲਿੰਕ ਆ,
0: ਓਕੇ ਓਕੇ,
1: ਹੈ ਨਾ, ਜੇ ਆਪਾਂ ਕਹਿ ਦਈਏ ਵੀ ਡਿਪਾਰਟਮੈਂਟ ਹੋਮ ਅਫੇਅਰਸ ATO ਨਾਲ ਲਿੰਕ ਨਹੀਂ, ਇਹੋ ਜਿਹਾ ਨਹੀਂ
0: ਸਾਰੇ ਹੈਗੇ ਨੇ ਲਿੰਕ, ਠੀਕ ਹੈ, ਲਿੰਕਡ ਨਹੀਂ,
1: ਹਾਂ, ਆਸਟ੍ਰੇਲੀਅਨ ਬਾਰਡਰ ਫੋਰਸ ਨਾਲ ਨਹੀਂ ਹੈਗਾ, ਈਵਨ ਜਿਹੜੀ ਇਹਨਾਂ ਦੀਆਂ ਰੇਡਸ ਹੁੰਦੀਆਂ ਹੈਗੀਆਂ ਡਿਪਾਰਟਮੈਂਟ ਹੋਮ ਅਫੇਅਰਸ ਖੁਦ ਥੋੜੀ ਰੇਡ ਕਰਦਾ ਗਾ,
0: ਅੱਛਾ,
1: ਆਸਟ੍ਰੇਲੀਅਨ ਬਾਰਡਰ ਫੋਰਸ ਰੇਡ
0: ਕਰਦੀ ਹੈ,
1: ਹੈ ਨਾ ਜੀ, ਆਸਟ੍ਰੇਲੀਅਨ ਬਾਰਡਰ ਫੋਰਸ ਜਾਂਦੀ ਆ ਉਹ ਇੰਪਲੋਇਰਸ ਨੂੰ ਜਾ ਕੇ ਚੈੱਕ ਕਰਦੀ,
0: ਰਾਈਟ, ਠੀਕ ਹੈ ਜੀ, ਆਫ ਕੋਰਸ, ਤਾਂ ਉਹ ABF
1: ਜੇ ਪ੍ਰੀਵੀਅਸ ਕੰਪਲਾਈਐਂਸ ਨਹੀਂ ਹੈਗੀ, ਲੈਟਸ ਸੇ ਕਿਸੇ ਨੂੰ 482 ਲਈ ਸਪਾਂਸਰ ਤਾਂ ਕੀਤਾ ਹੋਇਆ ਇੰਪਲੋਇਰ ਨੇ, ਵੀਜ਼ਾ ਵੀ ਆ ਗਿਆ, ਉਹ ਕੰਮ ਕਿਤੇ ਹੋਰ ਕਰੀ ਜਾ ਰਿਹਾ ਹੈਗਾ,
0: ਓਕੇ,
1: ਇਹ ਵੀ ਤਾਂ ਪਹਿਲਾਂ ਚੱਲਿਆ ਜੀ, ਹੁਣ ਵੀ ਚੱਲਦਾ ਹੋਊਗਾ,
0: ਸੀਰੀਅਸ ਸਰਕਮਸਟੈਂਸਸ ਨੇ, ਉਹਦੇ ਚ ਬਿਜ਼ਨਸ ਲਾਇਬਲ ਹੈ
1: ਓਬਵੀਅਸਲੀ ਜੀ, ਬਿਜ਼ਨਸ ਦੀ ਵੀ ਉਹ ਹੈ ਨਾ, ਉੱਥੇ ਗਏ ਵੀ ਬਿਜ਼ਨਸ ਨੇ ਕਹਿਤਾ ਵੀ ਹਾਂਜੀ ਅੱਜ ਇਹ ਬੰਦਾ ਛੁੱਟੀ ਤੇ ਆ, ਠੀਕ ਆ, ਉਹਨਾਂ ਨੇ ਇਹ ਥੋੜੀ ਆ, ਉਸ ਤੋਂ ਬਾਅਦ ਉਹਨਾਂ ਨੇ ਲੈਟਰ ਭੇਜਣੇ, ਦੱਸੋ ਜੀ ਫਿਰ ਲੌਗ ਬੁੱਕਸ ਦੇ ਦਿਓ ਕੀ ਆ, ਉਹ ਸਾਰਾ ਕੁਝ ਮੰਗਣਗੇ,
0: ਹੈ ਨਾ, ਆਫ ਕੋਰਸ,
1: ਠੀਕ ਹੈ, ਜਾਂ ਇਹ ਇਹਨਾਂ ਨੇ ਆਸਟ੍ਰੇਲੀਅਨ ਬਾਰਡਰ ਫੋਰਸ ਨੇ ਚੈੱਕ ਕੀਤਾ ਜਿਹੜਾ ਇੰਪਲੋਈਆ ਕਿਤੇ ਹੋਰ ਕੰਮ ਕਰਦਾ ਫੜਿਆ ਗਿਆ,
0: ਹਾਂ ਉਹੀ ਗੱਲ ਗਲਤ ਹੈ, ਕਿਉਂਕਿ ਤੁਸੀਂ
1: ਉਸੇ ਦਿਨ ਕਿਸੇ ਹੋਰ ਥਾਂ ਤੇ ਕੀ ਆ, ਦੋ ਥਾਂ ਤੇ ਰੇਡ ਹੋਈ ਉਹ ਦੂਸਰੀ ਥਾਂ ਤੇ ਹੋ ਸੀ, ਤਾਂ ਬਹੁਤ ਸਾਰੇ ਰੀਜ਼ਨਸ ਆ,
0: ਮੇਕਸ ਸੈਂਸ, ਮੇਕਸ ਸੈਂਸ, ਇਹ ਹੈ,
1: ਤੇ ਫਿਰ ਥਰਡ ਆਂਦਾ ਗਾ ਵੀਜ਼ਾ ਰਿਫਿਊਜ਼ਲ,
0: ਅੱਛਾ,
1: SBS ਵੀ ਅਪਰੂਵਡ ਆ, ਨੋਮੀਨੇਸ਼ਨ ਵੀ ਅਪਰੂਵ ਹੋ ਗਈ, ਡਿਪਾਰਟਮੈਂਟ ਨੇ ਵੀਜ਼ਾ ਰਿਫਿਊਜ਼ ਕਰਤਾ, ਉਹਦੇ 'ਚ ਕ੍ਰਿਮੀਨਲ ਰਿਕਾਰਡ ਆ ਜਾਂਦਾ, ਐਪਲੀਕੈਂਟ ਦਾ ਕੋਈ ਕ੍ਰਿਮੀਨਲ ਰਿਕਾਰਡ ਹੋ ਗਿਆ,
0: ਉਹ ਐਪਲੀਕੈਂਟ ਦੇ ਸਾਈਡ ਤੋਂ ਆ ਗਿਆ ਫਿਰ,
1: ਜੀ ਐਪਲੀਕੈਂਟ ਦੇ ਸਾਈਡ ਤੋਂ ਜਿਹੜੀ ਫਾਲਟ ਆ, ਜਾਂ ਫਿਰ ਐਪਲੀਕੈਂਟ ਮੈਡੀਕਲ ਉਹਦਾ ਕਲੀਅਰ ਨਹੀਂ ਹੋਇਆ,
0: ਰਾਈਟ,
1: ਜਾਂ ਐਪਲੀਕੈਂਟ ਨੇ ਕਲੇਮ ਤਾਂ ਕਰਤਾ ਵੀ ਮੇਰੇ ਕੋਲ ਐਕਸਪੀਰੀਅੰਸ ਆ, ਬਟ ਉਹਦੇ ਡਾਕੂਮੈਂਟ ਪ੍ਰੋਡਿਊਸ ਨਹੀਂ ਕਰ ਸਕੇ,
0: ਰਾਈਟ ਰਾਈਟ,
1: ਹੈ ਨਾ, ਡਾਕੂਮੈਂਟ ਨਹੀਂ ਹੈਗੇ,
0: ਓਕੇ,
1: ਜਾਂ ਕੁਆਲੀਫਿਕੇਸ਼ਨ ਨਹੀਂ ਹੈਗੀ, ਮੈਂ ਤੁਹਾਨੂੰ
0: ਮੈਚ ਨਹੀਂ ਕਰ ਰਹੀ
1: ਜੀ, ਐਗਜ਼ਾਮਪਲ ਦਿੰਦਾ ਜੀ, ਕਿਸੇ ਨੇ ਮੇਰੇ ਨਾਲ ਸ਼ੇਅਰ ਕੀਤਾ ਸੀ, ਉਹਨਾਂ ਚਲੋ ਆਪਾਂ ਇਹ ਨਹੀਂ ਦੱਸਦੇ ਵੀ ਉਹਨਾਂ ਨੇ ਲੌਂਚ ਕਿਉਂ ਕਰਤਾ, ਬਟ ਹੋਇਆ ਕਿ ਐਪਲੀਕੈਂਟ ਕਿਸੇ ਕੰਪਨੀ ਨੇ ਸਪੋਂਸਰ ਕੀਤਾ ਜੀ ਇਲੈਕਟ੍ਰੀਕਲ ਇੰਜੀਨੀਅਰ,
0: ਓਕੇ,
1: ਠੀਕ ਹੈ ਜੀ, ਤੇ ਉਹ ਸਾਰਾ ਕੁਝ ਹੋ ਗਿਆ, SBS ਅਪਰੂਵ ਹੋ ਗਈ, ਨੋਮੀਨੇਸ਼ਨ ਵੀ ਅਪਰੂਵ ਹੋ ਗਈ, ਵੀਜ਼ਾ ਰਿਫਿਊਜ਼ ਹੋ ਗਿਆ, ਵੀਜ਼ਾ ਕਿਸ ਗੱਲ ਤੇ ਹੋਇਆ, ਐਪਲੀਕੈਂਟ ਕੋਲ ਕੁਆਲੀਫਿਕੇਸ਼ਨ ਨਹੀਂ ਸੀ ਰਿਕੁਆਇਰਡ
0: ਰੈਲੇਵੈਂਟ,
1: ਹਾਂਜੀ, ਇਲੈਕਟ੍ਰੀਕਲ ਇੰਜੀਨੀਅਰ ਲਈ ਜਿਹੜੀ ਮਿਨੀਮਮ ਆਸਟ੍ਰੇਲੀਅਨ ਗਵਰਨਮੈਂਟ ਦੇ ਅਕੋਰਡਿੰਗ ਜਿਹੜੀ ਰਿਕੁਆਇਰਮੈਂਟ ਆ ਉਹ ਹੈਗੀ ਆ ਬੈਚਲਰ ਡਿਗਰੀ ਹੋਣੀ ਚਾਹੀਦੀ ਆ ਇੰਜੀਨੀਅਰਿੰਗ ਦੇ ਵਿੱਚ, ਇਲੈਕਟ੍ਰੀਕਲ ਇੰਜੀਨੀਅਰ,
0: ਬੀਟੈਕ ਇਲੈਕਟ੍ਰੀਕਲ ਇੰਜੀਨੀਅਰਿੰਗ ਹੋਵੇ, ਇਦਾਂ ਦਾ ਕੁਝ,
1: ਹੈ ਨਾ, ਪਲੱਸ 1 ਸਾਲ ਦਾ ਐਕਸਪੀਰੀਅੰਸ, ਉਹ ਬੰਦੇ ਕੋਲ ਐਕਸਪੀਰੀਅੰਸ ਤਾਂ ਸੀਗਾ, ਹੈ ਨਾ, 6-7 ਸਾਲ ਦਾ ਐਕਸਪੀਰੀਅੰਸ ਸੀ, ਬਟ ਉਹਦੇ ਕੋਲ ਜਿਹੜੀ ਕੁਆਲੀਫਿਕੇਸ਼ਨ ਸੀ ਉਹ ਡਿਪਲੋਮਾ ਇਨ ਇਲੈਕਟ੍ਰੀਕਲ ਇੰਜੀਨੀਅਰ ਸੀ,
0: ਰਾਈਟ, ਉਹ 12ਵੀਂ ਤੋਂ ਬਾਅਦ ਜਿਹੜਾ 2 ਸਾਲ ਦਾ ਹੋ ਜਾਂਦਾ,
1: 2 ਜਾਂ 3 ਸਾਲ ਦਾ ਹੋ ਜਾਂਦਾ, ਉਹ ਸੀਗਾ ਉਹਦੇ ਬੇਸ ਤੇ, ਠੀਕ ਹੈ ਨਾ, ਹਜੇ ਉਹ ਆਉਣਾ ਗਾ, ਹਜੇ ਨਾ ਐਂਸਕੋ ਚੱਲ ਰਿਹਾ, ਹੁਣ ਇਹ ਰਿਪਲੇਸ ਹੋ ਕੇ ਔਸਕਾ ਆਉਣਾ ਗਾ,
0: ਓਕੇ,
1: ਠੀਕ ਹੈ,
0: ਉਹ ਅਸੈਸਮੈਂਟ ਅਥਾਰਟੀ ਬਦਲ,
1: ਨਹੀਂ ਨਹੀਂ, ਕੁਆਲੀਫਿਕੇਸ਼ਨ ਫਰੇਮਵਰਕ ਆ ਜਿਹੜਾ ਆਸਟ੍ਰੇਲੀਆ,
0: ਉਹ ਅੱਛਾ, ਉਹ ਜਿਹੜਾ AQ ਲੈਵਲ ਡਿਸਾਈਡ ਕਰਦੇ ਹੋ ਤੁਸੀਂ,
1: ਠੀਕ ਹੈ, ਉਹ ਇੱਕ ਹੈਗਾ ਜੀ ਆਸਟ੍ਰੇਲੀਆ ਦਾ, ਆਸਟ੍ਰੇਲੀਆ ਨਿਊਜ਼ੀਲੈਂਡ ਇੰਜੀਨੀਅਰ ਦੇ ਕੇਸ ਚ ਮਿਨੀਮਮ ਜਿਹੜੀ ਆ ਉਹ ਬੈਚਲਰ ਡਿਗਰੀ ਹੋਣੀ ਚਾਹੀਦੀ ਆ, ਬਟ ਉਹ ਫਿਊਚਰ ਦੇ ਵਿੱਚ ਹੋ ਕੇ ਜੇ ਤੁਹਾਡੇ ਕੋਲ 5 ਸਾਲ ਦਾ ਐਕਸਪੀਰੀਅੰਸ ਆ ਤਾਂ ਠੀਕ ਹੈ, ਕੁਆਲੀਫਿਕੇਸ਼ਨ ਦੀ ਰਿਕੁਆਇਰਮੈਂਟ ਨਹੀਂ ਰਹੂ,
0: ਰਾਈਟ ਰਾਈਟ,
1: ਬਟ ਅਜੇ ਹੁਣ ਕਈ ਆਕੂਪੇਸ਼ਨ ਹਜੇ ਵੀ ਚੱਲ ਰਿਹਾ ਹੈਗਾ, ਠੀਕ ਹੈ, ਜਿਵੇਂ ਆਪਾਂ ਕਾਰਪੈਂਟਰ ਜਾਂ ਪਲੰਬਰ ਦੀ ਗੱਲ ਕਰੀਏ ਜਾਂ ਕਿਸੇ ਵੀ
0: ਟ੍ਰੇਡ,
1: ਇਹਦੇ ਵਿੱਚ ਹਜੇ ਵੀ ਹੈ ਜੀ, ਜੇ ਤੁਹਾਡੇ ਕੋਲ ਕੁਆਲੀਫਿਕੇਸ਼ਨ ਨਹੀਂ ਹੈਗੀ, ਤੁਹਾਡੇ ਕੋਲ 5-6 ਸਾਲ ਦਾ ਐਕਸਪੀਰੀਅੰਸ ਤਾਂ ਵੀ 482 ਹੋ ਜਾਂਦਾ, ਈਵਨ PR ਵੀ ਹੋ ਜਾਂਦੀ ਹੈ, ਠੀਕ ਹੈ, ਬਟ ਇੰਜੀਨੀਅਰਿੰਗ 'ਚ ਹਜੇ ਉਹ
0: ਸਟੂਡੈਂਟ ਵਾਲਾ ਕਿ ਸਨੀ ਦਿਓਲ ਵਾਲਾ, ਨੋ ਅਪੀਲ ਨੋ ਦਲੀਲ ਨੋ ਵਕੀਲ, ਵੀ ਹੁਣ ਉਹ ਜਿਹੜੀ ਤੁਹਾਡੀ ਐਪਲੀਕੇਸ਼ਨ ਆ ਉਹਦੇ ਬੇਸਿਸ ਤੇ ਡਿਸੀਜਨ ਹੋਏ ਨੇ, ਤੁਸੀਂ ਰੀਅਪਲਾਈ ਦਾ ਤੁਹਾਡੇ ਕੋਲ ਰਾਈਟ ਹੀ ਨਹੀਂ ਰਿਹਾ, ਇਹਦੇ ਚ ਹੈਗਾ ਰਾਈਟ ਹਾਲੇ
1: ਚੈਲੰਜ ਡਿਪਾਰਟਮੈਂਟ ਦੇ ਡਿਸੀਜ਼ਨ ਨੂੰ ਕਿਸੇ ਵੀ ਲੈਵਲ ਤੇ ਰਿਫਿਊਜ਼ਲ ਆਉਂਦੀ ਹੈ, ਚਾਹੇ ਉਹ ਬਿਜ਼ਨਸ ਸਪੋਂਸਰਸ਼ਿਪ ਦੀ ਰਿਫਿਊਜ਼ਲ ਨੋਮੀਨੇਸ਼ਨ ਦੀ ਜਾਂ ਵੀ ਤਾਂ ਤਿੰਨੇ ਲੈਵਲ 'ਤੇ ਉਹਨੂੰ ਚੈਲੰਜ ਕੀਤਾ ਜਾ
0: ਸਕਦਾ। ਇਹੀ ਸਟੈਪ ਨੇ ਜਿਨ੍ਹਾਂ ਨੂੰ ਧਿਆਨ 'ਚ ਰੱਖਣਾ ਕਿ ਰਿਫਿਊਜ਼ਲ ਨੂੰ ਅਵੋਇਡ ਕਿੱਦਾਂ ਕਰਨਾ।
1: ਹਾਂਜੀ
0: ਓਕੇ ਠੀਕ ਹੋ ਗਿਆ।
1: ਇਹਦੇ ਵਿੱਚ ਸਾਰੀਆਂ ਸਾਨੂੰ ਦੇਖਣੀਆਂ ਪੈਣੀਆਂ ਵੀ ਕਿਉਂ ਰਿਫਿਊਜ਼ਲ ਆ ਗਈ ਜਾਂ ਡਾਕੂਮੈਂਟਸ ਕਿੱਥੇ ਕਮੀ ਪੇਸ਼ੀ ਰਹਿ ਗਈ ਉਹਨੂੰ ਦੂਰ ਕਰਕੇ। ਅਤੇ ਬਹੁਤ ਵਾਰੀ ਇਹ ਹੁੰਦਾ ਗਾ ਵੀ ਜਦੋਂ ਅਪੀਲ ਕਰਦੇ ਹਾਂ ਉੱਥੇ ਵਿਨ ਵੀ ਕਰ ਜਾਂਦੇ ਆ।
0: ਓਕੇ ਰਾਈਟ ਰਾਈਟ। ਜੇ ਜੈਨੂਅਨ ਸਾਰਾ ਕੁਝ ਹੈ
1: ਜੈਨੂਅਨ ਆ ਤਾਂ ਉਹ ਹੋ ਜਾਊਗਾ, ਜੇ ਫਾਈ ਸਾਰਾ ਕੁਝ ਡੌਜੀ ਤਾਂ ਕੀ ਹੋਣਾ।
0: ਹਾਂ ਹਾਂ ਨਹੀਂ ਠੀਕ ਹੈ। ਅਤੇ ਅੱਛਾ ਹੁਣ ਇੱਕ ਗੱਲ ਤੁਸੀਂ ਜ਼ਰੂਰ ਕਹੀ ਸੀਗੀ, ਮੈਂਸ਼ਨ ਕੀਤੀ ਸੀ ਕਿ ਜੇ ਕੰਪਨੀ ਕੋਈ ਹੋਰ ਹੈ ਜਿੱਥੋਂ ਤੁਹਾਨੂੰ ਨੋਮੀਨੇਸ਼ਨ ਅਪਰੂਵ ਹੋਈ ਹੈ, ਬਿਜ਼ਨਸ ਜਿਹਦਾ ਅਪਰੂਵ ਹੋਇਆ, ਅਤੇ ਕੰਮ ਤੁਸੀਂ ਕਿਤੇ ਹੋਰ ਕਰ ਰਹੇ ਹੋ, ਬੇਸ਼ੱਕ ਸੇਮ ਟ੍ਰੇਡ ਦੇ ਵਿੱਚ ਕੰਮ ਕਰ ਰਹੇ ਹੋ, ਸੇਮ ਫੀਲਡ 'ਚ ਕਰ ਰਹੇ ਹੋ, ਬਟ ਉਹ ਕੰਪਨੀ ਕੋਈ ਹੋਰ ਹੈ ਜਿਹਨੂੰ ਤੁਸੀਂ ਅਪਰੂਵ ਵੀ ਨਹੀਂ ਕਰਾਇਆ ਐਜ਼ ਐਨ ਯੂਅਰ ਇੰਪਲੋਇਰ, ਤਾਂ ਉਸ ਕੇਸ ਦੇ ਵਿੱਚ ਵੀ ਉਹ ਗਲਤ ਹੈਗਾ। ਹੁਣ ਚੱਕਰ ਇਹ ਹੈ ਕਿ ਜੇ ਬੰਦਾ ਉਹਨੂੰ ਉਹ ਐਪਲੀਕੈਂਟ ਨੂੰ ਲੱਗ ਰਿਹਾ ਕਿ ਨਹੀਂ ਯਾਰ ਮੇਰਾ ਆਹ ਕੰਪਨੀ 'ਚ ਮੈਂ ਕੰਫਰਟੇਬਲ ਹੀ ਨਹੀਂ ਹੈਗਾ, ਇਹ ਤਾਂ ਹੋ ਸਕਦਾ ਨਾ ਅਸੀਂ ਆਸਟ੍ਰੇਲੀਆ 'ਚ ਕੰਪਨੀਆਂ ਬਦਲਦੇ, ਫਿਰ ਉਹਨੂੰ ਨਵੇਂ ਸਿਰੇ ਤੋਂ ਉਹ ਕਰਵਾ ਸਕਦਾ ਹੈ ਕਿ ਇੱਕ ਨਵੀਂ ਕੰਪਨੀ ਨੂੰ ਨੋਮੀਨੇਸ਼ਨ ਹੈ, ਇਹ ਉਹਦੇ ਕੋਲ ਰਾਈਟ ਹੈਗੇ ਨੇ
1: ਜੀ? ਡੈਫੀਨੇਟਲੀ ਗੌਤਮ ਜੀ, ਲੈਟਸ ਸੇ ਆਪਾਂ ਐਗਜ਼ਾਮਪਲ ਨਾਲ ਲੈ ਕੇ ਚੱਲਦੇ ਹਾਂ ਇਹਨੂੰ ਵੀ, ਕਿਸੇ ਨੇ 482 ਹੋ ਗਈ ਤਾਂ ਇੰਪਲੋਇਰ ਨੇ ਸਪੋਂਸਰ ਕਰਦਾ, 4 ਸਾਲ ਦਾ ਵੀਜ਼ਾ ਮਿਲ ਗਿਆ, 1 ਸਾਲ ਬਾਅਦ ਉਹਨੂੰ ਲੱਗਿਆ ਵੀ ਯਾਰ ਮੇਰੀ ਇੰਪਲੋਇਰ ਨਾਲ ਨਹੀਂ ਸੈਟਿੰਗ ਬੈਠ ਰਹੀ ਤਾਂ ਉਹਨੇ, ਤਾਂ ਉਹਦੇ ਕੋਲ 6 ਮਹੀਨੇ ਹੋਣਗੇ ਉਹ ਆਪਦੀ ਜੋਬ ਕੁਇਟ ਕਰੇ, ਇੱਕ ਨਵਾਂ ਇੰਪਲੋਇਰ ਲੱਭ ਲਏ, ਉਹਦੇ ਕੋਲ ਪਹਿਲਾਂ ਇਹ 60 ਦਿਨ ਦਾ ਟਾਈਮ ਸੀ, ਹੁਣ ਵੀ 60 ਦਿਨ ਚ ਨਵਾਂ ਇੰਪਲੋਇਰ ਲੱਭੋ, ਇੱਕ ਨਵੀਂ ਨੋਮੀਨੇਸ਼ਨ, ਉਹ ਨਵੇਂ ਇੰਪਲੋਇਰ ਤੋਂ ਸਪੋਂਸਰਸ਼ਿਪ ਲੈ ਲਓ, ਉਹ ਨੋਮੀਨੇਸ਼ਨ ਹੀ ਫਾਈਲ ਕਰਨੀ ਪੈਣੀ, ਵੀਜ਼ਾ ਨਹੀਂ ਫਾਈਲ ਕਰਨਾ ਪੈਂਦਾ, ਉਹ ਸਟੈਪ ਪ੍ਰੋਸੈਸ ਹੋਊਗਾ।
0: ਇਹ ਚਲੋ ਚੰਗਾ ਥੋੜਾ ਜਿਹਾ।
1: ਹਾਂਜੀ ਹੁਣ ਇਹ 6 ਮੰਥਸ ਕਰਦਾ, ਲੈਟਸ ਸੇ ਵੀ ਤੁਸੀਂ ਕਿਸੇ ਨੂੰ ਸਪੋਂਸਰ ਕਰਤਾ,
0: ਰਾਈਟ,
1: ਠੀਕ ਹੈ ਜੀ, ਹੁਣ ਉਹ ਤੁਹਾਡੇ ਨਾਲ ਕੰਮ ਕਰੇ, ਉਸ ਤੋਂ ਬਾਅਦ ਉਹ ਕਹਿੰਦੇ ਨਹੀਂ ਯਾਰ ਮੇਰੀ ਗੌਤਮ ਨਾਲ ਬਣ ਗਈ ਹੈ ਨਾ, ਉਹ ਮੇਰੇ ਕੋਲ ਆ ਗਿਆ
0: ਹੈ ਨਾ,
1: ਹੁਣ ਮੇਰੀ ਵੀ ਕੰਪਨੀ ਹੈ, ਮੈਂ ਉਹਨੂੰ ਕਿਹਾ ਵੀ ਯਾਰ ਮੈਂ ਦੇ ਸਕਦਾ ਤੈਨੂੰ ਜੋਬ, ਤਾਂ ਮੈਨੂੰ ਹੁਣ ਕੀ ਕਰਨਾ ਪਊ, ਮੈਨੂੰ ਇੱਕ ਤਾਂ ਇਹ ਦੇਖਣਾ ਪਊ ਵੀ ਮੇਰੀ ਕੰਪਨੀ ਕੋਲ ਸਟੈਂਡਰਡ ਬਿਜ਼ਨਸ ਸਪੋਂਸਰਸ਼ਿਪ ਹੈਗੀ ਹੈ, ਠੀਕ ਹੈ,
0: ਉਹ ਸੇਮ ਸਾਰਾ ਕੁਝ ਜੋ ਮੇਰੀ ਕੰਪਨੀ ਤੇ ਅਪਲਾਈ ਹੋ ਰਿਹਾ ਸੀ ਉਹ ਤੁਹਾਡੀ ਕੰਪਨੀ ਤੇ ਵੀ ਹੋਣਾ ਚਾਹੀਦਾ
1: ਹੈ ਨਾ,
0: ਠੀਕ ਹੈ,
1: ਮੈਂ ਇੱਕ ਤਾਂ ਉਹਦੀ ਐਪਲੀਕੇਸ਼ਨ ਪਾਊਂਗਾ, ਉਸ ਤੋਂ ਬਾਅਦ ਮੈਂ LMT ਦੁਬਾਰਾ ਕੰਡਕਟ,
0: ਹਾਂ ਆਫ ਕੋਰਸ ਮੇਕ ਸੈਂਸ,
1: ਠੀਕ ਹੈ, ਕਿਉਂਕਿ ਮੈਨੂੰ ਤਾਂ ਇਹ ਦਿਖਾਉਣਾ ਪੈਣਾ ਵੀ ਪੋਜੀਸ਼ਨ ਜੈਨੂਅਨ ਹੈ,
0: ਜੈਨੂਅਨ ਹੈਗੀ,
1: ਠੀਕ ਹੈ ਜੀ, ਮੈਂ ਉਹ ਕਰੂੰਗਾ LMT ਵਗੈਰਾ ਸਾਰਾ, ਨੋਮੀਨੇਸ਼ਨ ਫਾਈਲ ਕਰ ਦੂੰ, ਉਹ ਬੰਦਾ ਜਿਸ ਦਿਨ ਮੇਰੀ ਨੋਮੀਨੇਸ਼ਨ ਉਹ ਅਪਰੂਵ ਹੋ ਗਈ ਉਹ ਮੇਰੇ ਕੋਲ ਕੰਮ ਕਰ ਸਕਦਾ, ਮੈਨੂੰ ਵੀਜ਼ਾ ਫਾਈਲ ਕਰਨ ਦੀ ਲੋੜ ਨਹੀਂ ਹੈਗੀ, ਕਿਉਂਕਿ ਉਹਦੇ ਕੋਲ ਪਹਿਲਾਂ ਹੀ ਜੇ 3 ਸਾਲ ਦਾ ਵੀਜ਼ਾ ਆਲਰੇਡੀ ਹੈਗਾ ਗਾ ਤਾਂ ਵੀਜ਼ਾ ਦੁਬਾਰਾ ਨਹੀਂ,
0: ਉਨੀ ਦੇਰ ਉਹ ਬੰਦਾ ਕੰਮ ਛੱਡ ਸਕਦਾ ਐਪਲੀਕੈਂਟ
1: ਜੀ, ਛੱਡ ਸਕਦਾ ਜੀ,
0: ਵਰਕ ਰਾਈਟ ਉਹਦੇ ਕੋਲ ਰਹਿਣਗੇ
1: ਜੀ, ਵਰਕ ਰਾਈਟਸ ਰਹਿਣਗੇ,
0: ਕੰਮ ਨਹੀਂ ਕਰ ਸਕਦਾ,
1: ਕੰਮ ਵੀ ਕਰ ਸਕਦਾ,
0: ਕੰਮ ਵੀ ਕਰ ਸਕਦਾ,
1: ਉਹਦੇ 'ਚ ਬਹੁਤ ਲੂਪ ਹੋਲਾ ਤਾਂ ਉਹਨੂੰ ਆਪਾਂ ਇੱਥੇ
0: ਉਹ ਨਾ ਕਰੀਏ ਮੁਸ਼ਕਿਲ
1: ਹੈ ਨਾ, ਬਟ ਉਹ ਕਰ ਸਕਦਾ ਜੀ, ਇਹ ਪਿੱਛੇ ਜਿਹੀ ਇਹਨਾਂ ਨੇ ਚੇਂਜ ਕੀਤੀ।
0: ਆਲ ਰਾਈਟ ਓਕੇ, ਸੋ ਕਾਫੀ ਕੁਛ ਜਿਹੜਾ ਇੱਕ ਕਰਮਚਾਰੀ ਹੈ ਉਹਦੇ ਹੱਕ ਦੇ ਵਿੱਚ ਸਰਕਾਰ ਬਣਾ ਰੱਖੀ ਹੈ ਇਸ ਰੂਲ ਨੂੰ। ਸਟੈਪ ਬਾਈ ਸਟੈਪ ਪ੍ਰੋਸੈਸ ਕੀ ਹੈਗੀ ਹੈ ਵੈਨ ਅ 482 ਵੀਜ਼ਾ ਹੋਲਡਰ ਵਾਂਟਸ ਟੂ ਮੂਵ ਅ ਨਿਊ ਇੰਪਲੋਇਰ, ਪਹਿਲਾ ਸਟੈਪ ਕੀ ਹੋਊਗਾ? ਪਹਿਲਾਂ LMT ਤੋਂ ਹੀ ਸ਼ੁਰੂ ਹੋਊਗਾ ਜਾਂ ਪਹਿਲਾਂ ਨੋਮੀਨੇਸ਼ਨ ਤੋਂ, ਸੇਮ ਉਹੀ ਜੋ ਪਹਿਲਾਂ
1: ਸਟੈਂਡਰਡ ਬਿਜ਼ਨਸ ਸਪੌਂਸਰ ਪਹਿਲਾਂ
0: SBS ਲਵੇ
1: ਹੈ ਨਾ, ਇੰਪਲੋਇਰ ਲਊਗਾ ਜੀ, ਉਸ ਤੋਂ ਬਾਅਦ LMT ਕਰੂਗਾ ਤੇ ਨੋਮੀਨੇਸ਼ਨ ਫਾਈਲ ਕਰ ਦੂਗਾ ਜੀ, ਇਹ 2-step ਪ੍ਰੋਸੈਸ ਰਹੂਗਾ।
0: ਓਕੇ, ਵੀਜ਼ਾ ਹੋਲਡਰ ਜਿਹੜਾ ਹੈਗਾ ਉਹ ਨਵੇਂ ਇੰਪਲੋਇਰ ਦੇ ਲਈ ਇਮੀਡੀਏਟ ਕੰਮ ਕਰਨਾ ਸ਼ੁਰੂ ਕਰ ਸਕਦਾ ਹੈ, SBS ਵਗੈਰਾ ਬਾਅਦ ਚ ਇੰਪਰੂਵ ਹੋਈ ਜਾਵੇ ਤੇ ਫਿਰ ਉਹ ਜਿਹੜਾ ਉਹ ਪਿਛਲਾ ਪੀਰੀਅਡ ਹੈ ਉਹਨੂੰ ਆਪਣੇ ਵੀਜ਼ਾ ਪੀਰੀਅਡ ਚ ਕਾਊਂਟ ਕਰ ਲਵੇ ਕਿ ਆਹ ਦੇਖੋ ਜੀ ਵੀ ਮੈਂ ਉਹਨਾਂ ਚਿਰ SBS ਤਾਂ ਅਪਰੂਵ ਨਹੀਂ ਸੀ ਹੋਈ ਪਰ ਮੈਂ June 2026 ਤੋਂ ਕੰਮ ਕਰਨਾ ਸ਼ੁਰੂ ਕਰਤਾ, ਬਾਕੀ ਸਾਰੀਆਂ ਪ੍ਰੋਸੈਸ ਮੇਰੀਆਂ September 'ਚ ਅਪਰੂਵ ਹੋਈਆਂ, ਸੋ ਜਿਹੜਾ ਜੂਨ ਤੋਂ September ਤੱਕ ਦਾ ਪੀਰੀਅਡ ਸੀ ਉਹਨੂੰ ਵੀ ਕਾਊਂਟ ਕੀਤਾ ਜਾਵੇ ਮੇਰੇ
1: ਕੋਲ, ਕੀਤਾ ਜਾ ਸਕਦਾ ਜੀ।
0: ਓਕੇ ਠੀਕ ਹੈ, ਬੜੇ ਟ੍ਰਿਕੀ ਜਿਹੇ ਕੁਸ਼ਚਨ ਹੈਗੇ ਨੇ। ਇੱਕ ਕੁਸ਼ਚਨ ਇਹ ਹੈਗਾ ਕਿ ਇੰਪਲੋਇਰ ਚੇਂਜ ਕਰਨਾ ਪਰਮਾਨੈਂਟ ਰੈਜ਼ੀਡੈਂਸੀ ਨੂੰ ਇੰਪੈਕਟ ਕਰਦਾ?
1: ਪਹਿਲਾਂ ਕਰਦਾ ਸੀ ਗੌਤਮ ਜੀ, ਬਟ ਜਿਹੜੇ ਹੁਣ ਰੂਲਸ ਆ ਉਹਦੇ ਅਕੋਰਡਿੰਗ ਨਹੀਂ ਕਰਦਾ। ਲੈਟਸ ਸੇ ਆਪਾਂ ਆਪਾਂ ਕਹਿੰਦੇ ਹਾਂ ਵੀ 482 ਤੋਂ 186 ਜਾਣ ਦਾ ਪ੍ਰੋਸੈਸ ਕੀ ਆ, ਜਿਸ ਦਿਨ ਤੁਹਾਡਾ 482 ਅਪਰੂਵ ਹੋ ਗਿਆ ਤੁਸੀਂ 2 ਸਾਲ 482 ਤੇ ਕੰਮ ਕਰਨਾ, ਫਿਰ ਜੇ ਇੰਪਲੋਇਰ ਹੈਪੀ ਆ ਤਾਂ 186 ਲਈ ਅਪਲਾਈ ਕਰ ਸਕਦਾ।
0: ਓਕੇ
1: ਠੀਕ ਹੈ, 186 TRT ਟੈਂਪਰੇਰੀ ਟਰਾਂਜੀਸ਼ਨ ਕਹਿੰਦੇ ਆ ਇਹਨੂੰ, 482 ਟੂ 186 ਜਦੋਂ ਜਾਂਦੇ ਆ, ਟੈਂਪਰੇਰੀ ਵੀਜ਼ਾ 482 ਟੈਂਪਰੇਰੀ ਆ, 2 ਸਾਲ 482 ਤੇ ਕੰਮ ਕੀਤਾ ਤੇ ਉਸ ਤੋਂ ਬਾਅਦ ਇੰਪਲੋਇਰ ਨੇ 186 ਫਾਈਲ ਕਰਤਾ, ਇਹ TRT ਸਟ੍ਰੀਮ ਦੇ ਵਿੱਚ। ਮੈਂ TRT ਇੱਥੇ ਤਾਂ ਕਹਿ ਰਿਹਾ ਕਿਉਂਕਿ 186 ਡਾਇਰੈਕਟ ਐਂਟਰੀ ਵੀ ਆ।
0: ओके
1: ठीक है अच्छा। ओ डिफरेंट आ ओदे 482 ਤੇ ਜੀ ਆਫਸ਼ੋਰ ਆਨਸ਼ੋਰ ਦੋਨੇ ਹੀ ਰਹਿੰਦਾ
0: ਓਕੇ
1: ਬਟ ਇਥੇ ਆਪਾਂ TRT ਦੀ ਗੱਲ ਕਰੀਏ ਆਪਾਂ 482 ਤੇ ਆ
0: ਓਕੇ
1: 482 ਤੇ 2 ਸਾਲ ਇੰਪਲੋਇਰ ਨਾਲ ਕੰਮ ਕੀਤਾ ਉਸ ਤੋਂ ਬਾਅਦ ਇੰਪਲੋਇਰ ਨੇ ਦੁਬਾਰਾ ਉਹਨੂੰ 186 ਲਈ ਸਪਾਂਸਰ ਕਰਤਾ ਠੀਕ ਹੈ ਬਟ ਆਪਾਂ ਕਹਿੰਦੇ ਹਾਂ ਵੀ ਇੱਕ ਸਾਲ ਬਾਅਦ ਉਹ ਹੈਪੀ ਨਹੀਂ ਇੰਪਲੋਇਰ ਨਾਲ ਉਹ ਕਹਿੰਦਾ ਵੀ ਦੂਜੇ ਨਾਲ ਅਸੀਂ ਕੰਮ ਕਰਨਾ ਉਹ ਦੂਜੇ ਕੋਲ ਗਿਆ ਉੱਥੇ ਵੀ ਉਹਦੀ ਨੋਮੀਨੇਸ਼ਨ ਅਪਰੂਵ ਹੋ ਗਈ ਤਾਂ ਇੱਕ ਸਾਲ ਪਹਿਲੇ ਵਾਲਾ ਵੀ ਕਾਊਂਟ ਹੋ ਜੂ ਇੱਕ ਸਾਲ ਹੋਰ ਉਹਨੇ ਜੋਬ ਕੀਤੀ ਤਾਂ 2 ਸਾਲ ਬਾਅਦ ਫਿਰ ਦੂਜਾ ਨਵਾਂ ਇੰਪਲੋਇਰ ਆ ਜਿਹੜਾ ਇੱਕ ਸਾਲ ਬਾਅਦ ਹੀ ਉਹਨੂੰ ਸਪਾਂਸਰ ਕਰ ਸਕਦਾ ਕਿਉਂਕਿ ਇੱਕ ਸਾਲ ਉਹਨੇ ਪੁਰਾਣੇ ਨਾਲ ਆਲਰੇਡੀ ਕੰਮ ਕਰ ਲਿਆ
0: ਰਾਈਟ ਰਾਈਟ ਸੋ ਪੀਰੀਅਡ ਕਾਊਂਟ ਹੋਏਗਾ ਉਹਦਾ ਸਟਿਲ ਪੀਰੀਅਡ ਕਾਊਂਟ ਹੋਏਗਾ
1: ਕਾਊਂਟ ਹੋ ਜੂਗਾ
0: ਤੁਸੀਂ ਬਹੁਤ ਸਾਰੇ ਜਿਹੜੇ ਅੱਜ ਕੱਲ੍ਹ ਇੱਕ ਤਾਂ ਸੋਸ਼ਲ ਮੀਡੀਆ 'ਤੇ ਵੀ ਬਹੁਤ ਸਾਰੇ ਲੋਕ ਏਜੰਟ ਬਣ ਜਾਂਦੇ ਹੈਗੇ ਨੇ ਜਦੋਂ ਤੁਹਾਡੇ ਕੋਲ ਐਪਲੀਕੈਂਟ ਆਉਂਦੇ ਨੇ 486 482 ਦੀਆਂ ਆਪਣੀਆਂ ਟਰਬਲਸ ਲੈ ਕੇ ਕੁਝ ਕਾਮਨ ਮਿਸਕਨਸੈਪਸ਼ਨਸ ਤੁਸੀਂ ਸੁਣਦੇ ਹੋ ਮਾਰਕੀਟ 'ਚ ਜਿਹੜੀਆਂ ਫਲੋਟ ਹੁੰਦੀਆਂ ਨੇ ਕਿ ਐਂ ਕਰੋਗੇ ਤਾਂ 482 ਵੀਜ਼ਾ ਰਿਫਿਊਜ਼ ਹੋ ਜੂਗਾ ਐਂ ਕਰੋਗੇ ਤਾਂ 186 ਨਹੀਂ ਮਿਲੂਗਾ ਕਾਮਨ ਮਿਸਕਨਸੈਪਸ਼ਨਸ ਹੈਗੀਆਂ ਨੇ ਜਿਹਨਾਂ ਦੇ ਬਾਰੇ ਤੁਸੀਂ ਦੱਸੋ ਅਤੇ ਪੜਦਾ ਹੀ ਚੱਕ ਦੋ ਕਿ ਨਹੀਂ ਇੱਦਾਂ ਕੁਛ ਨਹੀਂ ਹੁੰਦਾ
1: ਦੇਖੋ ਜਿਹੜਾ ਸੋਸ਼ਲ ਮੀਡੀਆ ਦੀ ਆਪਾਂ ਗੱਲ ਕਰੀਏ ਜਾਂ ਇੱਕ ਕਹਿੰਦੇ ਆ ਵੀ ਮੇਰੇ ਫਰੈਂਡ ਨਾਲ ਤਾਂ ਇਹ ਹੋ ਗਿਆ ਉਹ ਜਿਹੜੀ ਮਿਸਕਨਸੈਪਸ਼ਨ ਜਾਂਦੀ ਹੈ ਵੀ ਉਹ ਆ ਵੀ ਕਿਸੇ ਨੇ ਲੈਟਸ ਸੇ ਵੀ ਐਕਸਪੀਰੀਅੰਸ ਸਾਲ ਦਾ ਪੂਰਾ ਨਹੀਂ ਹੈਗਾ ਗਾ ਹੈ ਨਾ ਉਹ ਫਿਰ ਵੀ ਕਿਸੇ ਨੇ ਪਾਤਾ ਕਹਿੰਦੇ ਜੀ ਉਹਦਾ ਮੇਰੇ ਫਰੈਂਡ ਕੋਲ ਤਾਂ 6 ਮਹੀਨੇ ਦਾ ਐਕਸਪੀਰੀਅੰਸ ਸੀਗਾ
0: ਓਕੇ
1: ਹੈ ਨਾ ਉਹ ਤਾਂ ਐਲੀਜੀਬਲ ਹੋ ਗਿਆ ਸੀ ਉਹਦੇ ਏਜੰਟ ਨੇ ਪਾਤਾ 482 ਇਹੋ ਜਿਹਾ ਕਦੇ ਵੀ ਨਹੀਂ ਹੁੰਦਾ ਜੀ ਇਹ ਮਿਸਕਨਸੈਪਸ਼ਨ ਆ
0: ਓਕੇ
1: ਹੈ ਨਾ ਸੈਕਿੰਡ ਕਈ ਵਾਰ ਆਉਂਦੇ ਉਹ ਕਹਿੰਦੇ ਸਾਡੇ ਕੋਲ ਸਾਲ ਦਾ ਐਕਸਪੀਰੀਅੰਸ ਤਾਂ ਹੈਗਾ ਬਟ ਸਾਡੇ ਕੋਲ ਰੈਲੀਵੈਂਟ ਕੁਆਲੀਫਿਕੇਸ਼ਨ ਨਹੀਂ ਹੈਗੀ ਹੈ ਨਾ ਮੇਰੇ ਫਰੈਂਡ ਦਾ ਤਾਂ ਅਪਰੂਵ ਹੋ ਗਿਆ ਜੀ ਨਹੀਂ ਜੀ ਉਹ ਨਹੀਂ ਅਪਰੂਵ ਹੋਊਗਾ ਡਿਪਾਰਟਮੈਂਟ ਚੈੱਕ ਕਰਦਾ ਗਾ ਤੇ ਉਸ ਤੋਂ ਬਾਅਦ ਹੀ ਉਹ ਗ੍ਰਾਂਟ ਕਰਦਾ ਗਾ ਠੀਕ ਹੈ ਤਾਂ ਜਿਹੜੀ ਇਹ ਮੇਨ ਐਕਸਪੀਰੀਅੰਸ ਹੀ ਮਿਸਕਨਸੈਪਸ਼ਨ ਆਉਂਦੀ ਹੈ ਫਿਰ ਉਹ ਆ ਕੇ ਕਹਿੰਦੇ ਆ ਵੀ ਅਸੀਂ ਜਿਹੜਾ ਕੰਮ ਕੀਤਾ ਸਾਡੇ ਕੋਲ ਨਾ 2 ਈਅਰਸ ਪਾਰਟ ਟਾਈਮ ਅਸੀਂ ਕੰਮ ਕੀਤਾ ਗਾ
0: ਠੀਕ ਹੈ
1: ਜਦੋਂ ਅਸੀਂ ਉਹਨਾਂ ਦੀਆਂ ਪੇ ਸਲਿਪਸ ਦੇਖਦੇ ਹਾਂ ਉਹਦੇ ਵਿੱਚ ਕਈ ਪੇ ਸਲਿਪਸ ਇਹੋ ਜਿਹੀਆਂ ਨਿਕਲ ਜਾਂਦੀਆਂ ਜਿਹਦੇ ਵਿੱਚ ਉਹਨਾਂ ਨੇ 18 ਘੰਟੇ ਕੰਮ ਕੀਤਾ
0: ਕਿਸੇ ਵੀ
1: ਠੀਕ ਹੈ ਉਹ ਕੰਸਿਡਰ ਹੀ ਨਹੀਂ ਹੁੰਦੇ ਉਹ 18 ਘੰਟੇ ਕੰਸਿਡਰ ਹੀ ਨਹੀਂ ਹੋਣੇ
0: ਨਾ ਪਾਰਟ ਟਾਈਮ ਫੁੱਲ ਟਾਈਮ 'ਚ ਤਾਂ ਹੋਣੇ ਹੀ ਨਹੀਂ ਪਾਰਟ ਟਾਈਮ 'ਚ ਵੀ
1: ਪਾਰਟ ਮਿਨੀਮਮ ਜਿਹੜੀ ਵੀ ਵੀਕ ਕੰਸਿਡਰ ਹੋਣਾ ਜੀ ਆਪਾਂ ਜੇ ਪਾਰਟ ਟਾਈਮ ਕਹੀਏ ਪਾਰਟ ਤਾਂ 20 ਘੰਟੇ ਮਿਨੀਮਮ ਹੋਣਾ ਚਾਹੀਦਾ ਪਰ ਵੀਕ
0: ਰਾਈਟ
1: ਜੇ ਕਿਸੇ ਵੀ ਵੀਕ ਦੇ ਵਿੱਚ 19 ਘੰਟੇ ਕੰਮ ਕੀਤਾ ਤਾਂ ਉਹਨੂੰ ਐਕਸਕਲੂਡ ਕਰ ਦਿਓ ਜੀ ਠੀਕ ਹੈ ਸੇਮ ਜੇ ਆਪਾਂ ਫੁੱਲ ਟਾਈਮ ਦੀ ਗੱਲ ਕਰੀਏ ਤਾਂ ਮਿਨੀਮਮ 35 ਆਸ ਤਾਂ ਹੋਣਾ ਚਾਹੀਦਾ
0: ਜਿਹੜਾ ਓਟੀ ਓਵਰ ਟਾਈਮ ਹੁੰਦਾ ਉਹਨੂੰ ਕਾਹਦੇ 'ਚ ਕੰਸਿਡਰ ਕੀਤਾ ਜਾਊਗਾ ਜਿਹੜੇ ਉੱਪਰਲੇ ਘੰਟੇ ਨੇ ਫੁੱਲ ਟਾਈਮ ਤੋਂ ਜੇ ਮੰਨ ਲਓ ਫੁੱਲ ਟਾਈਮ 38 ਘੰਟੇ ਆ ਤੇ ਬੰਦੇ ਨੇ 42 ਘੰਟੇ ਕੱਢ ਲਿਆ ਤਾਂ ਉਹ 4
1: ਘੰਟੇ ਤਾਂ ਇੱਕ ਵੀਕ ਹੈ ਨਾ ਜੀ ਉਹ ਇਹ ਥੋੜੀ ਹੈ ਵੀ ਹੁਣ 1.1 ਵੀਕ ਨਹੀਂ ਨਾ
0: ਉਹ ਤਾਂ ਸਿਰਫ ਕਮਾਈ 'ਚ ਵਾਧਾ ਹੋਣਾ ਵੀਜ਼ੇ 'ਚ
1: 1.1 ਵੀਕ ਨਹੀਂ ਹੋਊਗਾ ਉਹ ਸਿੰਪਲ 1 ਵੀਕ ਹੀ ਕੰਸਿਡਰ ਹੋਊਗਾ
0: ਰਾਈਟ ਰਾਈਟ ਠੀਕ
1: ਹੈ ਨਾ ਤਾਂ ਪ੍ਰੋਰਾਟਾ ਬੇਸ ਤੇ ਉਹ ਕਰਦੇ ਆ ਜੀ ਡਿਪਾਰਟਮੈਂਟ ਕੰਸਿਡਰ ਕਰਦਾਗਾ ਬਟ ਅਸੀਂ ਪ੍ਰੈਫਰ ਇਹੀ ਕਰਦੇ ਹਾਂ ਵੀ ਤੁਸੀਂ ਉਹੀ ਵੀਕਸ ਨੂੰ ਕਾਊਂਟ ਕਰੋ ਜਿਹਦੇ ਵਿੱਚ ਤੁਸੀਂ ਮਿਨੀਮਮ 20 ਘੰਟੇ ਕੰਮ
0: 20 ਘੰਟੇ ਜਾਂ ਉਹ ਤੋਂ ਵੱਧ ਕੀਤਾ ਠੀਕ ਹੋ ਗਿਆ ਸਮਾਂ ਹੈਗਾ ਆਪਣੇ ਕੋਲ 5-10 ਮਿੰਟ ਦਾ ਹੋਰ ਤਾਂ ਇਹਦੇ 'ਚ ਮੈਂ ਕੁਛ ਕੁ ਐਕਸਟਰਾ ਸਵਾਲ ਪੁੱਛਣਾ ਚਾਹੂੰਗਾ ਜਿਹੜੇ ਇੱਕ ਐਪਲੀਕੈਂਟ ਆਮ ਤੌਰ 'ਤੇ ਪੁੱਛ ਲੈਂਦਾ ਫੋਰ ਐਗਜ਼ਾਮਪਲ ਇੱਕ ਐਪਲੀਕੈਂਟ 482 ਵੀਜ਼ਾ ਲੈ ਲੈਂਦਾ ਕੰਮ ਕਰ ਰਿਹਾ ਸਾਲ ਹੋ ਗਿਆ ਉਹਨੂੰ 1.5 ਸਾਲ ਹੋ ਗਿਆ ਹੁਣ ਘਰ ਦੇ ਕਹਿੰਦੇ ਵੀ ਚੱਲ ਪੁੱਤ ਛੇਤੀ ਪੱਕਾ ਵੀ ਹੋ ਜਾਏਗਾ ਅਤੇ ਤੇਰਾ ਰੋਕਾ ਠਾਕਾ ਕਰ ਦਿੰਦੇ ਹੈਗੇ ਆ ਹੁਣ ਉਹ ਜਿਹੜਾ ਐਪਲੀਕੈਂਟ ਉਹਦਾ ਆਫਸ਼ੋਰ ਬੈਠਾ ਉਹਨੂੰ ਆਪਣੀ ਐਪਲੀਕੇਸ਼ਨ ਦੇ ਵਿੱਚ ਐਡ ਕਰ ਸਕਦਾ ਜਾਂ ਜਦ ਤੱਕ ਉਹ ਆਨਸ਼ੋਰ ਨਹੀਂ ਹੁੰਦਾ ਉਹਦਾ ਜਿਹੜਾ ਪਾਰਟਨਰ ਹੈ ਉਦੋਂ ਤੱਕ ਨਹੀਂ ਕਰ ਸਕਦਾ
1: ਨਹੀਂ ਗੌਤਮ ਜੀ ਇਹਦੇ 'ਚ ਕੋਈ ਇਹੋ ਜਿਹੀ ਉਹ ਨਹੀਂ ਹੈਗੀ ਰਿਸਟ੍ਰਿਕਸ਼ਨ ਨਹੀਂ ਹੈਗੀ ਤਾਂ ਜੇ ਵੀਜ਼ਾ ਗ੍ਰਾਂਟ ਹੋ ਗਿਆ ਹੈ ਨਾ ਤਾਂ ਉਹਨੇ ਉਸ ਤੋਂ ਬਾਅਦ ਵਿਆਹ ਕਰਾ ਲਿਆ ਤਾਂ ਪਾਰਟਨਰ ਦੀ ਵੀਜ਼ਾ ਐਪਲੀਕੇਸ਼ਨ ਲੱਗ ਜਾਂਦੀ ਉਹਦੇ ਵਿੱਚ ਇੱਕ ਸਬਸੀਕੁਐਂਟ ਐਂਟਰੈਂਟ ਇਹਨੂੰ ਕਹਿੰਦੇ 482 ਸਬਸੀਕੁਐਂਟ ਐਂਟਰੈਂਟ ਸਟ੍ਰੀਮ ਆਉਂਦੀ ਹੈ ਉਹਦੇ ਵਿੱਚ ਪਾਰਟਨਰ ਦਾ ਵੀਜ਼ਾ ਲੱਗ ਜਾਂਦਾ ਜੇ ਬੱਚੇ ਆ ਤਾਂ ਬੱਚਿਆਂ ਦਾ ਵੀ ਲੱਗ ਜੂਗਾ ਜਸਟ ਉਹਦੇ ਵਿੱਚ ਕੀ ਆ ਡਿਪਾਰਟਮੈਂਟ ਇਹ ਕਹਿੰਦਾ ਗਾ ਵੀ ਉਹਨਾਂ ਨੂੰ ਇੱਕ ਲੈਟਰ ਚਾਹੀਦੀ ਹੁੰਦੀ ਆ ਇੰਪਲੋਇਰ ਤੋਂ ਵੀ ਉਹਦੇ ਵਿੱਚ ਉਹ ਕਹਿੰਦੇ ਆ ਵੀ ਇੰਪਲੋਇਰ ਇਜ਼ ਵਿਲਿੰਗ ਟੂ ਐਕਸਟੈਂਡ ਦਾ ਸਪੋਂਸਰਸ਼ਿਪ ਟੂ ਦ ਡਿਪੈਂਡੈਂਟ ਟੂ
0: ਓਕੇ
1: ਠੀਕ ਹੈ ਨਾ ਜੀ ਇਹ ਹੋ ਜਾਂਦਾ ਜਾਂ ਪਹਿਲਾਂ ਹੀ ਕਪਲ ਆ ਉਹਨਾਂ ਦਾ ਵੀਜ਼ਾ ਅਪਰੂਵ ਆ ਅਤੇ ਆਫਟਰ ਦੈਟ ਉਹਨਾਂ ਦੇ ਬੇਬੀ ਹੋ ਗਿਆ ਠੀਕ ਹੈ ਤਾਂ ਇੱਥੇ ਦੁਬਾਰੇ ਫੀਸ ਵੀ ਨਹੀਂ ਲੋਕੀ ਕਹਿੰਦੇ ਵੀ ਸਬਸੀਕੁਐਂਟ ਐਂਟਰ ਨਹੀਂ ਜੀ ਬੱਚੇ ਨੂੰ ਵੈਸੇ ਹੀ ਵੀਜ਼ਾ ਮਿਲ ਜੂਗਾ ਸਿੰਪਲ ਜਿਹਾ ਪ੍ਰੋਸੈਸ ਕਰਨਾ ਪੈਂਦਾ ਗਾ ਅਤੇ ਡਿਪਾਰਟਮੈਂਟ ਵਿਦਆਊਟ ਐਨੀ ਫੀਸ ਵੀਜ਼ਾ ਦੇ ਦਿੰਦਾ
0: ਓਕੇ
1: ਜਾਂ ਲੈਟ ਸੇ ਕਿਸੇ ਨੇ ਵੀਜ਼ਾ ਫਾਈਲ ਕੀਤਾ ਹੋਇਆ ਹਜੇ ਗ੍ਰਾਂਟ ਨਹੀਂ ਹੋਇਆ ਡਿਊਰਿੰਗ ਦੈਟ ਉਹਨਾਂ ਦੇ ਬੇਬੀ ਹੋ ਜਾਂਦਾ ਜੀ ਠੀਕ ਹੈ ਉਸ ਟਾਈਮ ਅਸੀਂ ਜਸਟ ਚੇਂਜ ਇਨ ਸਰਕਮਸਟਾਂਸਿਸ ਉਹ ਕਰਦੇ ਹਾਂ ਡਿਪਾਰਟਮੈਂਟ ਨੂੰ ਇਨਫੋਰਮ ਕਰ ਦਿੰਦੇ ਹਾਂ ਤਾਂ ਵੀ ਵੀਜ਼ਾ ਗ੍ਰਾਂਟ ਵਿੱਚ ਹੀ ਐਡ ਹੋ ਜਾਂਦਾ ਉਹ ਤੋਂ ਉਸੇ ਟਾਈਮ ਇਕੱਠਿਆਂ ਨੂੰ ਇੱਕ ਵੀਜ਼ਾ ਗ੍ਰਾਂਟ ਹੋਊਗਾ ਜੇ ਉਹਨੇ ਡਿਊਰਿੰਗ ਠੀਕ ਹੈ ਪਹਿਲਾਂ ਅੰਗੇਜ ਸੀਗਾ ਹੁਣ ਉਹਨੇ ਪ੍ਰੋਸੈਸਿੰਗ ਡਿਊਰਿੰਗ ਪ੍ਰੋਸੈਸਿੰਗ ਵਿਆਹ ਕਰਾ ਲਿਆ ਤਾਂ ਵਾਈਫ ਜਾਂ ਹਸਬੈਂਡ ਉਹਦੇ ਵਿੱਚ ਐਡ ਕਰ ਸਕਦੇ ਆ ਉਹਦੇ 'ਚ ਫੀਸ ਲੱਗੂਗੀ
0: ਰਾਈਟ ਅੱਡ ਵੀ ਕੀਤੇ ਜਾ ਸਕਦੇ ਨੇ ਫਰਜ਼ ਕਰਦੇ ਆ ਕਈ ਡਾਈਵੋਰਸ ਹੋ ਜਾਂਦੇ ਨੇ ਜਾਂ ਬਣਦੇ ਬਣਦੀ ਗੱਲ ਨਹੀਂ ਬਣਦੀ ਫਿਰ ਉਹ ਆਪਣੀ 480 ਚੋਂ ਕੱਢ ਵੀ ਦਿੰਦੇ
1: ਨੇ ਕੱਢ ਸਕਦੇ ਆ ਜੀ ਉਹ ਤਾਂ ਡਿਪਾਰਟਮੈਂਟ ਨੂੰ ਦੱਸਣਾ ਹੈਗਾ ਵੀ ਚੇਂਜ ਇਨ ਸਰਕਮਸਟੈਂਸਸ ਇੱਕ ਫਾਰਮ ਹੁੰਦਾ ਉਹ ਅਸੀਂ ਡਿਪਾਰਟਮੈਂਟ ਨੂੰ ਪ੍ਰੋਵਾਈਡ ਕਰਦੇ ਹਾਂ ਜੇ ਕੋਈ ਸੈਪਰੇਟ ਹੋ ਗਿਆ ਤਾਂ ਉਹਦੇ ਅਸੀਂ ਦੱਸ ਦਿੰਦੇ ਹਾਂ ਡਿਪਾਰਟਮੈਂਟ ਆਪਣੇ ਆਪ ਉਹ ਕਰ ਲੈਂਦਾ ਬਟ ਅਸੀਂ ਕਿਸੇ ਦੀ ਐਪਲੀਕੇਸ਼ਨ ਚਲਦੀ ਚੋਂ ਵਿਦਡਰਾਅ ਨਹੀਂ ਕਰ ਸਕਦੇ ਲੈਟ ਸੇ ਕਿਸੇ ਦਾ ਐਜ਼ ਅ ਕਪਲ ਵੀ 482 ਵੀਜ਼ਾ ਫਾਈਲ ਕੀਤਾ ਠੀਕ ਹੈ ਜੀ ਹੁਣ ਉਹ ਆਪਸ 'ਚ ਸੈਪਰੇਟ ਹੋ ਰਹੇ ਠੀਕ ਹੈ ਜਿਹੜਾ ਮੇਨ ਐਪਲੀਕੈਂਟ ਆ ਉਹਨੇ ਡਿਪਾਰਟਮੈਂਟ ਨੂੰ ਦੱਸਤਾ ਵੀ ਚੇਂਜ ਇਨ ਸਰਕਮਸਟੈਂਸ ਵੀ ਮੈਂ ਸੈਪਰੇਟ ਹੋ ਗਿਆ
0: ਠੀਕ ਹੋ ਗਿਆ
1: ਹੈ ਨਾ ਉਹ ਇੱਥੇ ਤੱਕ ਤਾਂ ਐਕਸ਼ਨ ਲੈ ਸਕਦਾ ਜੇ ਉਹ ਕਹਿ ਦਈਏ ਵੀ ਉਹ ਵੀਜ਼ਾ ਐਪਲੀਕੇਸ਼ਨ ਵਿਦਡਰਾਅ ਕਰ ਦੂ ਨਹੀਂ ਜਦ ਤੱਕ ਪਾਰਟਨਰ ਸਾਈਨ ਕਰਕੇ ਫਾਰਮ ਨਹੀਂ ਦਿੰਦਾ
0: ਅੱਛਾ
1: ਠੀਕ ਹੈ ਤਾਂ ਡਿਪਾਰਟਮੈਂਟ ਨੇ ਜਿਹੜਾ ਆਪਦਾ ਐਕਸ਼ਨ ਲੈਣਾ
0: ਡਾਈਵੋਰਸ ਪ੍ਰੋਸੈਸ ਸਾਡਾ ਇੱਧਰ ਡਾਈਵੋਰਸ ਸਾਡਾ
1: ਠੀਕ ਹੈ ਨਾ ਜੀ ਮੈਂ ਤੁਹਾਡੇ ਬਿਹਾਫ ਤੇ ਥੋੜੀ ਤੁਹਾਡਾ ਵੀਜ਼ਾ ਵਿਦਡਰਾਅ ਕਰ ਦੂੰਗਾ
0: ਰਾਈਟ ਰਾਈਟ
1: ਠੀਕ ਹੈ ਨਾ ਜੀ
0: ਮੈਂ ਡਿਪਾਰਟਮੈਂਟ ਨੂੰ ਐਪਲੀਕੈਂਟ ਕਵੇ ਤਾਂ ਵੀ ਨਹੀਂ
1: ਨਹੀਂ ਜੀ ਡਿਪਾਰਟਮੈਂਟ ਨੂੰ ਦੱਸ ਸਕਦਾ ਵੀ ਅਸੀਂ ਸੈਪਰੇਟ ਹੋ ਗਏ
0: ਰਾਈਟ ਓਕੇ
1: ਉਹ ਦੱਸਤਾ ਉਸ ਤੋਂ ਬਾਅਦ ਠੀਕ ਹੈ ਜੀ ਮੈਂ ਪ੍ਰਾਇਮਰੀ ਐਪਲੀਕੈਂਟ ਮੈਂ ਡਿਪਾਰਟਮੈਂਟ ਨੂੰ ਕਹਿਤਾ ਵੀ ਅਸੀਂ ਸੈਪਰੇਟ ਹੋ ਗਏ ਵੀ ਠੀਕ ਹੈ
0: ਓਕੇ
1: ਮੈਂ ਆਪਦਾ ਪਾਠ ਕਰਤਾ ਜੀ ਹੁਣ ਜੇ ਮੈਂ ਇਹ ਕਹਿੰਦਾ ਵੀ ਯਾਰ ਮੇਰੀ ਉਹਦੇ ਨਾਲ ਗਰਜ ਆ ਤੇ ਮੈਂ ਕਹਿੰਦਾ ਵੀ ਮੈਂ ਇਹਦਾ ਵੀਜ਼ਾ ਵੀ ਵਿਦਡਰਾਅ ਕਰਨਾ ਮੈਂ ਨਹੀਂ ਕਰ ਸਕਦਾ ਉਹ ਮੇਰਾ ਪਾਰਟਨਰ ਮੈਨੂੰ ਇੱਕ ਫਾਰਮ ਆ ਉਹ ਸਾਈਨ ਕਰਕੇ ਦਊਗਾ
0: ਨਹੀਂ
1: ਫਿਰ ਡਿਪਾਰਟਮੈਂਟ ਆਪਦੇ ਵੱਲੋਂ ਐਕਸ਼ਨ ਲੈ ਦਊਗਾ ਨਾ ਜੀ ਡਿਪਾਰਟਮੈਂਟ ਉਹਦੇ ਮੇਨ ਐਪਲੀਕੈਂਟ ਨੂੰ ਵੀਜ਼ਾ ਗ੍ਰਾਂਟ ਕਰ ਦਊਗਾ ਪਾਰਟਨਰ ਨੂੰ ਭੇਜ ਦਊਗਾ ਵੀ ਸਾਡੇ ਕੋਲ ਐਡਵਰਸ ਇਨਫੋਰਮੇਸ਼ਨ ਆਈ ਆ
0: ਠੀਕ ਹੈ ਠੀਕ
1: ਹੈ ਯੂ ਆਰ ਨੋ ਲੋਂਗਰ ਇਨ ਰਿਲੇਸ਼ਨਸ਼ਿਪ ਵਿਦ ਦ ਮੇਨ ਐਪਲੀਕੈਂਟ ਠੀਕ ਹੈ ਡਿਪਾਰਟਮੈਂਟ ਉਹਦਾ ਵੀਜ਼ਾ ਰਿਫਿਊਜ਼ ਕਰ ਦੂਗਾ ਜੇ ਨਹੀਂ ਵਿਦਡਰਾਅ ਹੋਇਆ ਤਾਂ ਮੇਨ ਐਪਲੀਕੈਂਟ ਨੂੰ ਗ੍ਰਾਂਟ ਕਰ ਦੂਗਾ
0: ਠੀਕ ਚਲੋ ਇਹ ਅਸੀਂ ਥੋੜੀ ਜਿਹੀ ਨੈਗੇਟਿਵ ਗੱਲ ਜ਼ਿਆਦਾ ਕਰ ਲਈਏ ਪਰ ਇੱਦਾਂ ਦਾ ਬਹੁਤ ਰੇਅਰ ਸਰਕਮਸਟੈਂਸਿਸ ਚ ਹੁੰਦਾ
1: ਨਹੀਂ ਇਹ ਗੌਤਮ ਜੀ ਬਹੁਤ ਕਾਮਨ ਆ ਜੀ ਤੇ ਅਸੀਂ ਤੁਸੀਂ ਕਹਿ ਲਓ ਵੀ ਮਹੀਨੇ ਚ ਤਿੰਨ ਚਾਰ ਮੈਂ ਤੁਹਾਨੂੰ ਇਹ ਐਗਜ਼ਾਮਪਲ ਦਿੰਦਾ ਜੀ ਵੀ ਅਸੀਂ ਕਿਸੇ ਦਾ ਪਾਰਟਨਰ ਵੀਜ਼ਾ ਫਾਈਲ ਕੀਤਾ
0: ਅੱਛਾ
1: 15 ਦਿਨ ਪਹਿਲਾਂ ਵਿਆਹ ਹੋਇਆ ਸੀ ਸਾਰੇ ਆਸਟ੍ਰੇਲੀਆ ਚ ਵਿਆਹ ਹੋਇਆ ਸੀ ਤੇ ਸਾਰੇ ਡਾਕੂਮੈਂਟ ਸੀ ਸਾਨੂੰ ਕਹਿੰਦੇ ਪਾਰਟਨਰ ਵੀਜ਼ਾ ਫਾਈਲ ਕਰ ਦੋ ਅਸੀਂ 15-20 ਦਿਨ ਚ ਵੀਜ਼ਾ ਫਾਈਲ ਕੀਤਾ ਮਹੀਨੇ ਕੁ ਬਾਅਦ ਸਾਡੇ ਕੋਲ ਫੋਨ ਆਇਆ ਵੀ ਆਈ ਵਾਂਟ ਟੂ ਵਿਦਡਰਾਅ ਮਾਈ ਪਾਰਟਨਰ ਵੀਜ਼ਾ
0: ਪ੍ਰਾਇਮਰੀ ਐਪਲੀਕੈਂਟ ਕਹਿੰਦਾ
1: ਉਸਦਾ ਪ੍ਰਾਇਮਰੀ ਹੁੰਦਾ ਨਾ ਜੀ ਦੂਜਾ ਤਾਂ ਆਲਰੇਡੀ ਪੀ ਆਰ ਸਿਟੀਜ਼ਨ ਹੈ ਤੇ ਮੈਂ ਕਿਹਾ ਵੀ ਕੀ ਹੋਇਆ ਕੀ ਗੱਲ ਕੀ ਹੋ ਗਈ ਹਾਂ ਨਾ ਨਹੀਂ ਕੁਛ ਨਹੀਂ ਬਸ ਮੇਰਾ ਬੇਟਾ ਅਸੀਂ ਚਲੋ ਕਿਉਂਕਿ ਉਹਦੇ ਵਿੱਚ ਫੀਸਾਂ ਇੰਨੀਆਂ ਲੱਗ ਜਾਂਦੀਆਂ ਜੀ $15,000 ਹੁਣ ਤਾਂ ਇਕੱਲੇ ਵੀਜ਼ਾ ਫੀਸ ਹੀ $12,000 ਕਰਤੀ ਡਿਪਾਰਟਮੈਂਟ ਨੇ ਉਹਨੂੰ ਕਿਹਾ ਵੀ ਆ ਜਿਓ ਇਹ ਨਹੀਂ ਵੀ ਉਹ ਕੁੜੀ ਇਕੱਲੀ ਆਈ ਹਸਬੈਂਡ ਵਾਈਫ ਦੋਨੇ ਆਏ ਅਸੀਂ ਮਿਊਚੁਅਲੀ ਅਸੀਂ ਸਾਨੂੰ ਲੱਗਿਆ ਵੀ ਅਸੀਂ 6 ਸਾਲ ਤੋਂ ਪਹਿਲਾਂ ਇਕੱਠੇ ਸੀਗੇ ਠੀਕ ਹੈ ਵੀ ਵਧੀਆ ਗਾ ਬਟ ਹੁਣ ਵਿਆਹ ਕਰਾ ਕੇ ਨਹੀਂ ਸਾਨੂੰ ਲੱਗ ਰਿਹਾ ਵੀ ਵੀ ਆਰ ਨਾਟ ਕੰਪੈਟੀਬਲ ਵਿਦ ਈਚ ਅਦਰ
0: ਚੀਜ਼ਾਂ ਚੇਂਜ ਹੋ ਜਾਂਦੀਆਂ ਨੇ
1: ਤੁਸੀਂ ਦੇਖੋ ਵੀ ਜਦੋਂ ਅਸੀਂ ਵਿਦਡਰਾਅ ਕੀਤੀ ਆਈ ਥਿੰਕ ਵਿਆਹ ਨੂੰ 1.5-2 ਮਹੀਨੇ ਹੋਏ ਸੀ
0: ਚਲੋ ਇਹ ਵੀ ਇੱਕ ਕਹਾਣੀ ਹੈਗੀ ਹੈ ਕਹਿ ਰਹੇ ਸਾਡੇ ਪਾਰਟਨਰ ਵੀਜ਼ਾ ਵਾਲਾ ਜਿਹੜਾ ਐਪੀਸੋਡ ਕਰਾਂਗੇ ਉਹਦੇ ਵਿੱਚ ਇਹ ਗੱਲਾਂ ਜ਼ਰੂਰ ਕਰਾਂਗੇ ਪਰ ਅੱਜ ਦੇ ਐਪੀਸੋਡ ਦੇ ਵਿੱਚ ਅੱਛਾ ਲਾਸਟ ਇੱਕ ਕੁਐਸਚਨ ਕੁਇਕ ਜਿਹਾ ਕਰਨਾ 482 ਦੇ ਉੱਤੇ ਮਿਨੀਮਮ ਰਿਕੁਆਇਰਮੈਂਟ 2 ਸਾਲ ਦੀ ਉਹਦੇ ਤੋਂ ਬਾਅਦ ਐਪਲੀਕੈਂਟ ਨੂੰ ਕਿ ਦੁਬਾਰਾ ਤੋਂ ਆਇਲਟਸ PTE ਕਰਨੇ ਪੈਂਦੇ ਨੇ 186 ਅਪਲਾਈ ਕਰਨ ਦੇ ਲਈ ਜਾਂ ਫਿਰ ਜੋ ਉਹਦੇ ਸਰਕਮਸਟਾਂਸਿਸ ਸੀ ਉਹੀ ਕੰਟੀਨਿਊ ਰਹਿਣਗੇ ਅਤੇ ਸਿੱਧਾ 186 ਕਰਕੇ PR ਹੋ ਸਕਦਾ
1: 186 ਦੀਆਂ ਜੀ ਅਲੱਗ ਰਿਕੁਆਇਰਮੈਂਟਸ
0: ਅੱਛਾ ਉਹਦੀਆਂ ਅਲੱਗ ਨੇ
1: ਠੀਕ ਹੈ 2 ਸਾਲ ਮਿਨੀਮਮ ਜੇ ਆਪਾਂ TRT ਸਟ੍ਰੇਨ ਦੀ ਗੱਲੀਏ 2 ਸਾਲ ਤਾਂ ਮਿਨੀਮਮ ਇੰਪਲੋਇਰ ਨਾਲ ਕੰਮ ਕੀਤਾ ਹੋਣਾ ਚਾਹੀਦਾ ਜੀ
0: ਓਕੇ
1: ਠੀਕ ਹੈ ਇਹ ਰਿਕੁਆਇਰਮੈਂਟ ਆ ਪਲੱਸ ਕੰਪੀਟੈਂਟ ਇੰਗਲਿਸ਼ ਹੋਣੀ ਚਾਹੀਦੀ ਹੈ
0: ਰਾਈਟ ਓਕੇ
1: ਕੰਪੀਟੈਂਟ ਇੰਗਲਿਸ਼
0: ਘੱਟੋ ਘੱਟ 5 ਈਚ ਤਾਂ ਹੋਣੀ
1: 6 ਈਚ ਇਹਦੇ ਵਿਚ ਵੀ ਗੌਤਮ ਜੀ ਬੜਾ ਇੱਕ ਉਹ ਆ ਜੀ ਰੌਲਾ ਹੈਗਾ ਜਿਹੜਾ ਈਚ ਦੀ ਆਪਾਂ 6 ਈਚ ਮੀਨਸ ਚਾਰੇ ਮੋਡਿਊਲ ਚ 6 6 ਹੈਗੇ ਆਇਲਸ ਤਾਂ ਚਲੋ 6 ਹੋਈ ਜਾਣਾ PTE ਚ ਬੜਾ ਇਸ਼ੂ ਆਉਂਦਾ ਜੀ
0: 6 ਨਹੀਂ ਆਉਂਦੇ
1: ਹੈ ਨਾ ਪਹਿਲਾਂ ਨਹੀਂ ਆਉਂਦੇ ਆ ਜੀ ਪਹਿਲਾਂ ਕੀ ਸੀ ਜਦੋਂ ਅਸੀਂ ਕਹਿੰਦੇ ਸੀ ਵੀ ਕਿਸੇ ਨੂੰ ਸੁਪੀਰੀਅਰ ਇੰਗਲਿਸ਼ ਲੈ ਕੇ ਆ ਉਹ ਤਾਂ ਹੁੰਦਾ ਸੀ 79
0: ਰਾਈਟ ਹਾਂਜੀ ਹਾਂਜੀ
1: ਉਹਦੇ ਵਿੱਚ ਮੈਂ ਕਈ ਇਹੋ ਜਿਹੇ ਕੇਸਿਸ ਦੇਖੇ ਜਿੱਥੇ ਈਚ ਤਾਂ 79 ਹੈਗੇ ਆ ਜੀ
0: ਹਾਂਜੀ
1: ਵਿਚ ਇਜ਼ ਇਕੁਇਵਲੈਂਟ ਟੂ 88 ਹੈ ਨਾ ਬਟ ਓਵਰਆਲ 75 ਸੀ
0: ਹਾਂ ਉੱਥੇ ਘੱਟ ਜਾਂਦੇ ਨੇ
1: ਉਹਨਾਂ ਨੇ ਉਹ ਘਟੇ ਨਹੀਂ ਜੀ ਡਿਪਾਰਟਮੈਂਟ ਸਿਰਫ ਈਚ ਤੇ ਚੱਲਦਾ
0: ਆ ਓਕੇ ਉਹਨਾਂ ਨੂੰ ਲੋੜ ਹੀ ਨਹੀਂ ਓਵਰਆਲ
1: ਉਹਨਾਂ ਨੂੰ ਇਹ ਨਹੀਂ ਵੀ ਓਵਰਆਲ ਕਿੰਨਾ ਹੈ ਨਾ
0: ਥੈਂਕ ਯੂ ਸੋ ਮਚ ਪਰ ਇਹਦਾ ਜੇ ਲੱਗਦਾ ਹੋਇਆ ਸਾਨੂੰ ਤੇ ਜੇ ਸਰੋਤਿਆਂ ਦੀ ਫੀਡਬੈਕ ਹੋਰ ਆਈ ਤਾਂ 482 ਦਾ ਜਿਹੜਾ 186 ਦਾ ਜੇ ਇੱਕ ਅਲੱਗ ਐਪੀਸੋਡ ਕਰਨਾ ਹੋਇਆ ਤਾਂ ਅਸੀਂ ਕਰ ਛੱਡਾਂਗੇ ਨਹੀਂ ਤਾਂ ਇੱਕ ਅਲੱਗ ਸੀਰੀਜ਼ ਫਿਰ ਅਸੀਂ ਸਟੂਡੈਂਟ ਦੀ ਵੀ ਲੈ ਕੇ ਆਉਣੀ ਹੈ ਫਿਰ 485 ਦੀ ਵੀ ਲੈ ਕੇ ਆਉਣੀ ਹੈ ਜਿਹੜਾ ਕਿ ਅੱਜ ਕੱਲ੍ਹ ਬਹੁਤ ਜ਼ਿਆਦਾ ਕੰਟਰੋਵਰਸੀ 'ਚ ਹੈਗੇ ਅਤੇ ਪਾਰਟਨਰ ਵੀਜ਼ਾ ਦੀ ਵੀ ਲੈ ਕੇ ਆਵਾਂਗੇ ਪੱਕੇ ਹੋਣ ਤੋਂ ਬਾਅਦ ਦੀਆਂ ਵੀ ਸੋਰੀ ਉਹਨਾਂ ਦੀਆਂ ਵੀ ਲੈ ਕੇ ਆਵਾਂਗੇ ਜਿਹੜੇ ਹੋਰ ਸਕਿੱਲਡ ਵੀਜ਼ਾਜ਼ ਨੇ 491190 ਪਰ ਅੱਜ ਦੇ ਐਪੀਸੋਡ ਦੇ ਵਿੱਚ ਇੰਨਾ ਹੀ ਥੈਂਕ ਯੂ ਸੋ ਮਚ ਪ੍ਰੇਮ ਜੀ ਬਹੁਤ ਸ਼ੁਕਰੀਆ ਤੁਹਾਡਾ ਸਟੂਡੀਓ ਦੇ ਵਿੱਚ ਆ ਕੇ ਸਮਾਂ ਦੇਣ ਦੇ ਲਈ ਸੋ IMA ਐਡਵਾਈਜ਼ਰ ਤੋਂ ਪ੍ਰੇਮ ਗੋਇਲ ਜੀ ਸਾਡੇ ਨਾਲ ਸੀ ਆਪਣੀ ਫੀਡਬੈਕ ਤੁਸੀਂ 0472-6674-74 ਦੇ ਉੱਤੇ ਜ਼ਰੂਰ ਦਿਓ
2: ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇੱਧਰ ਉੱਧਰ ਸਿੱਧੇ ਆਓ IMA ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-180-492-492-491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IMA ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IMA ਐਡਵਾਈਜ਼ਰ
3: ਮੇਰੇ ਨਾਲ ਤਾਂ ਕੋਈ ਖੇਡਦਾ ਹੀ ਨਹੀਂ
4: ਕਹਾਣੀ ਕਣਕਾਂ ਦੇ ਓਲੇ
5: ਸਾਡਾ ਰੱਬ ਵਸਦਾ
4: ਸਟਾਰਿੰਗ ਗੁਰਪ੍ਰੀਤ ਘੁੱਗੀ ਤਾਨੀਆ ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ ਰਿਲੀਜ਼ਿੰਗ ਔਨ 31st July
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇੱਧਰ ਉੱਧਰ ਸਿੱਧੇ ਆਓ IMA ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-180-492-491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IMA ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IMA ਐਡਵਾਈਜ਼ਰ

0: ਯੋ ਹਾਂ ਜੀ 1674
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ
1: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰਾਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
3: This station is now the ultimate power in the universe.
0: Radio Haji 1674.

0: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਹੈ। ਮੌਕਾ ਮਿਲਦਾ ਹੈ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
1: ਇਹ ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
2: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
3: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਤੁਹਾਡਾ ਸਵਾਗਤ ਹੈ ਜੀ ਅੱਜ ਦੀ ਕਹਾਣੀ ਅੱਜ ਦੇ ਵਿਚਾਰ ਦੇ ਵਿੱਚ। ਕਿਸੇ ਸਮੇਂ ਦੀ ਗੱਲ ਦੱਸਦੇ ਨੇ, ਇੱਕ ਮੱਠ ਹੋਇਆ ਕਰਦੀ ਸੀ ਮੋਨੈਸਟਰੀ, ਜਿਹਦੇ ਵਿੱਚ ਛੋਟੇ ਜਾਂ ਜਿਹੜੇ ਜਵਾਨ ਭਿਕਸ਼ੂ ਜਾਂ ਮੌਂਕ, ਉਹਨਾਂ ਨੂੰ ਜ਼ਿੰਦਗੀ ਦੇ ਬਾਰੇ ਦੱਸਿਆ ਜਾਂਦਾ ਸੀ, ਧਿਆਨ ਲਾਉਣ ਬਾਰੇ ਦੱਸਿਆ ਜਾਂਦਾ ਸੀ, ਸਪਿਰਚੁਐਲਿਟੀ ਬਾਰੇ ਦੱਸਿਆ ਜਾਂਦਾ ਸੀ। ਉਸੇ ਮੋਨੈਸਟਰੀ ਦੇ ਵਿੱਚੋਂ ਇੱਕ ਲੜਕਾ ਜਾਂ ਛੋਟੀ ਉਮਰ ਦਾ ਭਿਕਸ਼ੂ, ਜਿਹੜਾ ਇੱਕ ਦਿਨ ਆਪਣੇ ਮਾਸਟਰ ਕੋਲ ਜਾਂਦਾ ਤੇ ਕਹਿੰਦਾ, ਜੀ ਮਾਸਟਰ ਜੀ, ਮੈਂ ਇੱਥੇ ਨਹੀਂ ਰਹਿਣਾ ਚਾਹੁੰਦਾ, ਇਸ ਮੱਠ ਦੇ ਵਿੱਚ, ਇਸ ਮੋਨੈਸਟਰੀ ਦੇ ਵਿੱਚ ਮੈਨੂੰ ਕਿਤੇ ਹੋਰ ਭੇਜ ਦਿਓ। ਤੇ ਅੱਗੋਂ ਉਸਦੇ ਗੁਰੂ ਜੀ ਜਵਾਬ ਦਿੰਦੇ ਨੇ ਕਿ ਕੀ ਖਰਾਬੀ ਆ ਇੱਥੇ, ਕੀ ਤੈਨੂੰ ਠੀਕ ਨਹੀਂ ਲੱਗਿਆ? ਭਿਕਸ਼ੂ ਦੱਸਦਾ, ਜੀ ਸਾਰਾ ਕੁਝ ਹੀ ਠੀਕ ਹੈ, ਪਰ ਜਿਹੜਾ ਮੇਰਾ ਇੱਥੇ ਮੇਨ ਕੰਮ ਹੈ, ਧਿਆਨ ਲਾਉਣਾ, ਮੈਂ ਧਿਆਨ ਨਹੀਂ ਲਾ ਪਾਉਂਦਾ, ਧਿਆਨ ਲਾਉਣ ਲਈ ਮੈਨੂੰ ਕਿਸੇ ਸ਼ਾਂਤ ਜਗ੍ਹਾ 'ਤੇ ਭੇਜ ਦਿਓ। ਅਤੇ ਇੱਥੇ ਮੈਂ ਨੋਟ ਕੀਤਾ, ਆਲੇ ਦੁਆਲੇ ਨਕਾਰਾਤਮਕ ਲੋਕ ਬਹੁਤ ਨੇ, ਹਮੇਸ਼ਾ ਉਹ ਮੇਰੇ ਬਾਰੇ ਗੱਲਾਂ ਕਰਦੇ ਨੇ, ਹਮੇਸ਼ਾ ਉਹ ਮੈਨੂੰ ਕੁਝ ਨਾ ਕੁਝ ਬੁਰਾ ਆਖਦੇ ਨੇ, ਹੋਰ ਤੇ ਹੋਰ ਗੁਰੂ ਜੀ ਤੁਹਾਨੂੰ ਵੀ, ਤੁਹਾਨੂੰ ਵੀ ਕਦੀ ਕਦੀ ਮੰਦਾ ਚੰਗਾ ਬੋਲਦੇ ਨੇ, ਹੋਰ ਤੇ ਹੋਰ ਕੁਝ ਲੋਕ ਨੇ ਜਿਹੜੇ ਸਾਰਾ ਦਿਨ ਬਸ ਚੁਗਲੀਆਂ ਹੀ ਕਰਦੇ ਰਹਿੰਦੇ ਅਤੇ ਕੁਝ ਬਸ ਵਿਹਲੇ ਬੈਠੇ ਰਹਿੰਦੇ। ਗੁਰੂ ਜੀ ਉਹਦੀ ਗੱਲ ਬੜੇ ਧਿਆਨ ਨਾਲ ਸੁਣਦੇ ਨੇ ਅਤੇ ਕਹਿੰਦੇ ਕਿ ਠੀਕ ਹੈ, ਮੈਂ ਤੈਨੂੰ ਜਾਣ ਦੀ ਇਜਾਜ਼ਤ ਦਿੰਦਾ,

ਉਸਨੂੰ ਆਪਣੇ ਮੂੰਹ ਦੇ ਵਿੱਚ ਰੱਖ ਕੇ ਇਸ ਸਾਰੇ ਮੱਠ ਦਾ, ਇਸ ਸਾਰੀ ਮੋਨੇਸਟਰੀ ਦਾ ਇੱਕ ਚੱਕਰ ਲਗਾ ਕੇ ਆ। ਧਿਆਨ ਰੱਖੀ, ਇੱਕ ਵੀ ਤੁਪਕਾ ਡੁੱਲਣਾ ਨਹੀਂ ਚਾਹੀਦਾ। ਉਹ ਜਿਹੜਾ ਜਵਾਨ ਭਿਕਸ਼ੂ ਸੀ ਉਹ ਥੋੜ੍ਹਾ ਕਨਫਿਊਜ਼ ਤਾਂ ਹੁੰਦਾ, ਥੋੜ੍ਹਾ ਸੋਚਦਾ ਕਿ ਇਹ ਕਿੱਦਾਂ ਦਾ ਕੰਮ ਹੋਇਆ, ਪਰ ਫਿਰ ਵੀ ਉਸਨੂੰ ਸੀ ਕਿ ਜੇ ਮੈਂ ਕਰ ਦਿਖਾਇਆ ਤਾਂ ਮੈਨੂੰ ਸ਼ਾਇਦ ਕਿਸੇ ਸ਼ਾਂਤ ਜਗ੍ਹਾ 'ਤੇ ਭੇਜ ਦੇਣਗੇ, ਇਸ ਜਗ੍ਹਾ ਤੋਂ ਮੇਰਾ ਖਹਿੜਾ ਛੁੱਟੂ। ਸੋ ਜਵਾਨ ਭਿਕਸ਼ੂ ਗੁਰੂ ਜੀ ਦੇ ਦੱਸਣ ਮੁਤਾਬਕ ਮੂੰਹ ਦੇ ਵਿੱਚ ਉਸ ਚਮਚ ਨੂੰ ਪਾ ਕੇ, ਉਸ ਸਪੂਨ ਨੂੰ ਪਾ ਕੇ, ਉੱਤੇ ਪਾਣੀ ਪਾ ਕੇ ਅਤੇ ਪੂਰਾ ਚੱਕਰ ਕੱਟਦਾ। ਇੰਨੇ ਧਿਆਨ ਨਾਲ ਕੱਟਦਾ ਕਿ ਉਹਨੂੰ ਕਿੰਨਾ ਸਮਾਂ ਲੱਗ ਜਾਂਦਾ, ਪਰ ਉਹ ਪਾਣੀ ਦਾ ਇੱਕ ਵੀ ਤੁਪਕਾ ਥੱਲੇ ਨਹੀਂ ਡਿੱਗਣ ਦਿੰਦਾ। ਆਖਰ ਕੁਝ ਸਮੇਂ 'ਚ ਜਦੋਂ ਉਹ ਚੱਕਰ ਕੱਟ ਕੇ ਵਾਪਸ ਗੁਰੂ ਜੀ ਦੇ ਕੋਲ ਆਉਂਦਾ ਅਤੇ ਬੜਾ ਖੁਸ਼ ਮਹਿਸੂਸ ਕਰਦਾ, ਉਸ ਦੇ ਚਿਹਰੇ ਦੇ ਉੱਪਰ ਖੁਸ਼ੀ ਦਿਸ ਰਹੀ ਸੀ। ਅਤੇ ਗੁਰੂ ਜੀ ਨੂੰ ਕਹਿੰਦਾ, ਜੀ ਦੇਖੋ ਮੈਂ ਕਰ ਦਿਖਾਇਆ, ਹੁਣ ਮੈਂ ਜਾ ਸਕਦਾ। ਗੁਰੂ ਜੀ ਕਹਿੰਦੇ ਨੇ ਕਿ ਹਾਂ, ਤੈਨੂੰ ਜਾਣ ਦੀ ਇਜਾਜ਼ਤ ਹੈ, ਪਰ ਉਸ ਤੋਂ ਪਹਿਲਾਂ ਮੈਨੂੰ ਇੱਕ ਗੱਲ ਦੱਸ ਕਿ ਜਿਹੜਾ ਮੈਂ ਤੈਨੂੰ ਕੰਮ ਕਿਹਾ ਸੀ ਇਹ ਥੋੜ੍ਹਾ ਔਖਾ ਜਾਪਦਾ ਸੀ, ਤੂੰ ਤਾਂ ਇੱਕ ਵੀ ਤੁਪਕਾ ਨਹੀਂ ਡੁੱਲਣ ਦਿੱਤਾ। ਜੀ ਕਹਿੰਦਾ, ਉਦੋਂ ਮੇਰਾ ਸਾਰਾ ਧਿਆਨ ਉਸ ਚਮਚੇ 'ਤੇ ਸੀ। ਫਿਰ ਗੁਰੂ ਜੀ ਨੇ ਪੁੱਛਿਆ, ਉਦੋਂ ਤੈਨੂੰ ਉਹ ਗੱਲਾਂ ਨਹੀਂ ਸੁਣੀਆਂ, ਉਦੋਂ ਲੋਕ ਨਹੀਂ ਦਿਖੇ ਚੁਗਲੀਆਂ ਵਾਲੇ, ਨਕਾਰਾਤਮਕ ਬੁਰੇ ਵਾਲੇ? ਜੀ ਕਹਿੰਦਾ, ਨਹੀਂ, ਮੇਰਾ ਧਿਆਨ ਬਸ ਉਸ ਚਮਚ 'ਤੇ ਸੀ, ਉਸ ਪਾਣੀ 'ਤੇ ਸੀ। ਅਤੇ ਗੁਰੂ ਜੀ ਨੇ ਕਿਹਾ, ਇਹੋ ਹੀ ਤੈਨੂੰ ਫਿਰ ਉੱਥੇ ਜਾ ਕੇ ਮਿਲੂ, ਜੇ ਤਾਂ ਤੂੰ ਆਪਣੀ ਮੰਜ਼ਿਲ 'ਤੇ ਧਿਆਨ ਦੇਏਗਾ ਤਾਂ ਤੈਨੂੰ ਕੋਈ ਬੁਰਾ ਦਿਖਣਾ ਹੀ ਨਹੀਂ, ਤੈਨੂੰ ਕੋਈ ਬੁਰਾ ਸੁਣਨਾ ਹੀ ਨਹੀਂ, ਕੋਈ ਨਕਾਰਾਤਮਕ ਹੋਣਾ ਹੀ ਨਹੀਂ। ਪਰ ਜੇ ਤੂੰ ਧਿਆਨ ਹੀ ਆਸੇ ਪਾਸੇ ਰੱਖੇਗਾ ਤਾਂ ਫਿਰ ਤਾਂ ਸਾਰਾ ਕੁਝ ਹੈ, ਚਾਹੇ ਤੂੰ ਇਸ ਮੱਠ ਮੋਨੇਸਟਰੀ 'ਚ ਰਹਿ ਅਤੇ ਚਾਹੇ ਦੂਜੀ ਜਗ੍ਹਾ ਚਲੇ ਜਾ। ਅਤੇ ਉਹਨਾਂ ਗੁਰੂ ਜੀ ਦੀ ਗੱਲ, ਉਸ ਮੌਂਕ ਦੀ ਗੱਲ ਸ਼ਾਇਦ ਸਾਡੇ 'ਤੇ ਵੀ ਲਾਗੂ ਹੁੰਦੀ ਹੈ। ਅਸੀਂ ਜੇ ਮੰਜ਼ਿਲ ਵੱਲ ਧਿਆਨ ਦੇਈਏ ਅਤੇ ਆਸੇ ਪਾਸੇ ਦੇ ਜਿਹੜੇ ਬੁਰੇ ਖਿਆਲ ਨੇ, ਸ਼ਬਦ ਨੇ, ਨਕਾਰਾਤਮਕ ਲੋਕ ਨੇ, ਉਹ ਬਸ ਸ਼ੋਰ ਸ਼ਰਾਬਾ ਹੀ ਨੇ, ਕਿਉਂਕਿ ਤੁਹਾਡਾ ਧਿਆਨ ਆਪਣੇ ਆਪ 'ਤੇ, ਆਪਣੀ ਮੰਜ਼ਿਲ 'ਤੇ ਆ। ਕਈ ਵਾਰੀ ਸਾਡਾ ਧਿਆਨ ਹੀ ਇੱਧਰ ਉੱਧਰ ਹੁੰਦਾ, ਉਹ ਤਾਂ ਆਪਣਾ ਕੰਮ ਕਰ ਰਹੇ ਨੇ, ਗੱਲ ਇਹ ਹੈ ਕਿ ਤੁਸੀਂ ਆਪਣਾ ਕੰਮ ਕੀਤਾ, ਆਪਣੀ ਮੰਜ਼ਿਲ 'ਤੇ ਧਿਆਨ ਦਿੱਤਾ। ਜੋ ਲੱਭਦੇ ਚੱਲਾਂਗੇ ਉਹਨੇ ਵੱਧਦੇ ਹੀ ਜਾਣਾ। ਇੱਥੇ ਬੁਰੇ ਲੋਕ ਵੀ ਕਾਫੀ ਨੇ ਅਤੇ ਚੰਗੇ ਉੱਤੋਂ ਵੀ ਜ਼ਿਆਦਾ ਨੇ, ਪਰ ਸਭ ਤੋਂ ਜ਼ਰੂਰੀ ਜੇ ਮੰਜ਼ਿਲ ਨੂੰ ਮਿੱਥਿਆ ਜਾਵੇ ਅਤੇ ਫਿਰ ਕੋਈ ਚੰਗਾ ਮਾੜਾ ਨਹੀਂ, ਫਿਰ ਸਿਰਫ ਮੰਜ਼ਿਲ ਹੈ। ਅਸੀਂ ਜਿੰਨਾ ਹੀ ਲੋਕਾਂ ਦੀ ਜ਼ਿੰਦਗੀ 'ਤੇ ਧਿਆਨ ਦੇਵਾਂਗੇ, ਲੋਕਾਂ 'ਤੇ ਧਿਆਨ ਦੇਵਾਂਗੇ, ਉਹਨਾਂ ਦੇ ਸੁਭਾਅ 'ਤੇ ਧਿਆਨ ਦੇਵਾਂਗੇ, ਉਨਾ ਹੀ ਆਪਾਂ ਆਪਣੇ ਰਾਹ ਤੋਂ ਭਟਕਾਂਗੇ। ਅਤੇ ਜੇ ਆਪਣੇ ਆਪ 'ਤੇ ਧਿਆਨ ਦਿੱਤਾ ਤਾਂ ਦੇਖਾਂਗੇ ਕਿ ਮੰਜ਼ਿਲ ਦਾ ਰਾਹ

ਹੋਰ ਸੌਖਾ ਹੋ ਗਿਆ, ਔਂਕੜਾ ਹੋਰ ਘਟ ਗਈਆਂ ਤੇ ਮੰਜ਼ਿਲ ਦਿਨ ਦੀ ਵੀ ਮਿੱਥੀ ਹੋਈ ਜਾ ਸਕਦੀ, ਮੰਜ਼ਿਲ ਹਫ਼ਤੇ ਦੀ ਵੀ ਮਿੱਥੀ ਹੋਈ ਜਾ ਸਕਦੀ ਅਤੇ ਮੰਜ਼ਿਲ ਜ਼ਿੰਦਗੀ ਦੀ ਵੀ ਮਿੱਥੀ ਹੋਈ ਜਾ ਸਕਦੀ ਹੈ। ਇਹ ਸੀ ਅੱਜ ਦੀ ਕਹਾਣੀ, ਆਸ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਏਗੀ।

0: ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਰੇਡੀਓ ਹਾਂਜੀ 1674 AM ਦੇ ਉੱਪਰ।
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
3: It's a unisex song.

0: ਕੈਦ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਹੈ। ਮੌਕਾ ਮਿਲਦਾ ਹੈ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
1: ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਮਨਾ ਲੈਂਦਾ ਹੈ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਮੇਰੇ ਨਾਲ ਤਾਂ ਕੋਈ ਖੇਡਦਾ ਹੀ ਨਹੀਂ ਸਭ ਖੋਲ ਦੀ ਲੰਘ ਜਾਂਦੇ ਨੇ
2: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ
3: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ
2: ਸਟਾਰਿੰਗ ਗੁਰਪ੍ਰੀਤ ਘੁੱਗੀ ਤਾਨੀਆ ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ
1: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ
2: ਰਿਲੀਜ਼ਿੰਗ ਔਨ 31st ਜੁਲਾਈ

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
3: ਚਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਪ੍ਰੀਤਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM

0: ਯੋ ਹਾਂਜੀ 1674
1: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਮੌਕਾ ਮਿਲਦਾ ਹੈ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ
2: ਸਿਰਫ ਫਿਲਮ ਹੀ ਨਹੀਂ ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ ਦ ਗ੍ਰੇਟ ਪੰਜਾਬ ਰੋਬਰੀ
1: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ
2: ਸਟਾਰਿੰਗ ਰਾਜ ਕੁੰਦਰਾ ਪਾਇਲ ਰਾਜਪੂਤ ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ
3: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰਾਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਹੈ, ਮੌਕਾ ਮਿਲਦਾ ਹੈ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
3: ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
2: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
3: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਚੱਲਦੇ ਹੁਣ ਸਾਡਿਆਂ ਸਪੀਕਰਾਂ ਤੇ ਉੱਚੀ ਉੱਚੀ ਬੁਲਾ ਹੁਣ ਸਾਡਿਆਂ ਰੇਡੀਓਆਂ ਤੇ ਉੱਚੀ ਉੱਚੀ ਬੁਲਾ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਸਾਡੇ ਤੱਕ ਪਹੁੰਚਾਏ ਨੇ ਸੋ

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
3: ਮੇਰਾ ਨਾਮ ਹੈ ਰਤਨ ਨੂਰਾ ਔਰ ਕਾਮ ਕਰਤਾ ਹੂੰ ਖਤਮ ਪੂਰਾ ਵੇ ਲਵ ਯੂ ਆਲ ਭਾਵਨਾ ਕੋ ਸਮਝੋ ਦੋਸਤੋ ਮੈਂ ਹੂੰ ਸੁਨੀਲ ਪਾਲ ਔਰ ਆਪ ਲੋਗ ਸੁਨ ਰਹੇ ਮੁਝੇ ਰੇਡੀਓ ਹਾਂਜੀ ਪਰ ਰੇਡੀਓ ਹਾਂਜੀ 1674 AM ਅਬ ਆਪਕਾ AM ਸਿਰਫ ਰੇਡੀਓ ਹਾਂਜੀ ਸੁਨ ਰਹੇ ਹੋਣਾ ਚਾਹੀਏ ਹਾਂਜੀ ਹਾਂਜੀ ਕਭੀ ਨਾ ਕਹਿਣਾ ਨਾ ਜੀ ਨਾ ਜੀ

0: ਆਪਣੇ ਮੁਤਾਬਿਕ ਜਿੱਦਾਂ ਉਹ ਸਲਮਾਨ ਖਾਨ ਗਾਇ ਕਰਦਾ ਭਾਈ ਸਲਮਾਨ ਖਾਨ ਹੁਣ ਤੇ ਰੁਕ ਗਿਆ ਹੈ ਨਾ
1: ਵੈਲਕਮ ਵੈਲਕਮ ਪਹਿਲਾਂ ਵੈਲਕਮ ਕਰ ਲਓ ਫਿਰ ਤੁਸੀਂ ਕਹਿੰਦੇ ਮੈਂ ਵੈਲਕਮ ਨਹੀਂ ਕਰਾਂਗਾ ਹਾਂ
0: ਨਹੀਂ ਨਹੀਂ ਵੈਲਕਮ ਤੇ ਗਾਣਾ ਹੀ ਹੁੰਦਾ ਉਹ ਜਾਣ ਜਾਣਾ ਹਾਂਜੀ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਯਾਨੀ ਕਿ ਮੇਰੇ ਵੱਲੋਂ ਮਨਤੇਜ ਵੱਲੋਂ ਮੌਂਟੀ ਵੱਲੋਂ ਤੇ ਜਿਹੜਾ ਤੁਸੀਂ ਕਹਿੰਦੇ ਹੋ ਆਰ ਜੇ
1: ਆਰ ਜੇ ਮੌਂਟੀ
0: ਓਏ ਹੋਏ ਹੋਏ ਆਰ ਜੇ ਤੋਂ ਇੱਕ ਹੋਰ ਵੀ ਬੰਦਾ ਰੂਹਾਨੀ ਐਂਡ ਜਪਮਨ ਆਰ ਜੇ ਮੌਂਟੀ ਆ ਗਏ ਨੇ ਤੇ ਸ਼ੋ ਸਾਡਾ ਇਹਦੇ ਹੀ ਹੈਗਾ ਪਰ ਖਬਰਾਂ ਬਹੁਤ ਹੈਗੀਆਂ ਸਾਡੇ ਕੋਲ ਵਧੀਆ
1: ਖਬਰਾਂ ਬੜੀਆਂ
0: ਖਬਰ
1: ਬੜੀਆਂ ਨੇ ਬੜੀਆਂ ਨੇ
0: ਭਾਈ ਆਪਾਂ ਬੰਦੇ ਵੀ ਬੇਕਾਰ ਆ ਜਾਂ ਬੰਦੇ ਠੀਕ ਠੀਕ ਹੈ
1: ਨਹੀਂ ਬੰਦੇ ਚੰਗੇ
0: ਮਤਲਬ ਏਦਾਂ ਨਹੀਂ ਹੈ
1: ਆਪਣੇ ਆਪ ਤੇ ਹੀ ਚਟਨੀ ਡੋਲੀ ਜਾਂਦੀ
0: ਨਹੀਂ ਨਹੀਂ ਇਸ ਨੂੰ ਹੁਣੇ ਜਦੋਂ ਮੈਂ ਹੁਣੇ ਇੰਟਰਵਿਊ ਸੁਣਦਾ ਪਿਆ ਸੀ ਤੇ ਉਹ ਮਤਲਬ ਘੁੱਗੀ ਭਾਜੀ ਕਹਿ ਰਹੇ ਸੀ ਨਾ ਫਿਰ ਤੁਸੀਂ ਕਹਿਣਾ ਭਾਜੀ ਕਿਹਾ ਨਾ ਠੀਕ ਹੈ ਨਾ ਹੁਣ ਤਾਂ ਮੈਂ ਸਾਰਿਆਂ ਨੂੰ ਭਾਜੀ ਕਹਿ ਸਕਦਾ ਨਾ ਹਾਂ ਤੇ ਉਹ ਕਹਿ ਰਹੇ ਸੀ ਨਾ ਵੀ ਅੱਜ ਕੱਲ ਜਿਹੜੀ ਕਿਸੇ ਤੇ ਤਵਾ ਜਿੱਦਾਂ ਲਾਈਦਾ ਉਹ ਅੱਜ ਕੱਲ ਬੜੀ ਛੇਤੀ ਬੁਰਾ ਬਣਾ ਦਿੰਦੇ ਆ ਲੋਕੀ
1: ਪਹਿਲਾਂ ਇਸੇ ਕਰਕੇ ਅਸੀਂ ਇਹ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚ ਕਰਕੇ ਚਲੇ ਜਾਈਦਾ ਮਾਫੀ ਨਹੀਂ ਮੰਗੀ ਤਾਂ ਪਰ ਛੱਤਰ ਤਾਂ ਪੈਣੀ ਹੈ
0: ਤਾਂ ਮੈਂ ਪਹਿਲੇ ਕਹਿਤਾ ਵੀ ਅਸੀਂ ਬੇਕਾਰ ਬੰਦੇ ਆ ਕੋਈ ਵੀ ਬੇਕਾਰ ਸਾਨੂੰ ਕਹਿ ਸਕਦਾ ਵਾ ਕੋਈ ਨਹੀਂ
1: ਉਸ ਸਮੇਂ ਰਹਿਣਾ ਦੀ ਤਰ੍ਹਾਂ ਉਹਨਾਂ ਨੇ ਸ਼ੋਅ ਨਹੀਂ ਸੀ ਕੀਤਾ ਜਿਹੜਾ
0: ਉਹ ਅੱਛਾ
1: ਕਹਿੰਦਾ ਇੱਕ ਨਾਨ ਵੈਜੀਟੇਰੀਅਨ ਬੰਦਾ ਵੈਜੀਟੇਰੀਅਨ ਖਾ ਸਕਦਾ ਵੈਜੀਟੇਰੀਅਨ ਜਦ ਵੀ ਨਾਨ ਵੈਜੀਟੇਰੀਅਨ ਖਾਏਗਾ ਉਲਟੀ ਕਰੇਗਾ ਕਹਿੰਦਾ ਘਟੀਆ ਬੰਦਾ ਜਿਹੜਾ ਹੁੰਦਾ ਨਾ ਉਹ ਹਮੇਸ਼ਾ ਘਟੀਆ ਗੱਲਾਂ ਹੀ ਕਰਦਾ ਉਹਦੇ ਤੋਂ ਲੋਕੀ ਉਮੀਦ ਹੀ ਨਹੀਂ ਕਰਦੇ ਵੀ ਵਧੀਆ ਗੱਲ
0: ਕਰੀ
1: ਸਾਡੇ ਤਾਂ ਚੰਗੀ ਗੱਲ ਦੀ ਉਮੀਦ ਹੀ ਨਾ
0: ਉਮੀਦ ਰੱਖਣੀ ਵੀ ਨਹੀਂ ਸੁਪਨੇ ਚ ਬਿਨਾਂ ਸੋਚੇ ਨਹੀਂ ਕਰਾਂਗੇ ਹਾਂ
1: ਇਹ ਪ੍ਰੋਗਰਾਮ ਉਹ ਨਹੀਂ ਹੈਗਾ ਜੇ ਉਹ ਸੁਣਨਾ ਹੈ ਤਾਂ ਸੰਸਕਾਰ ਚੈਨਲ ਲਗਾਓ ਆਸਥਾ ਲਗਾਓ ਬਾਬਾ ਜੀ ਦੇ ਪ੍ਰਵਚਨ ਸੁਣੋ
0: ਮਤਲਬ ਜਿਹੜਾ ਸੰਸਕਾਰ ਉਹਦਾ ਨਾਂ ਚੈਨਲ ਦਾ ਨਾਂ ਸੰਸਕਾਰ ਉਹ ਯਾਰ ਇਹ ਕਿੱਦਾਂ ਦਾ ਲਾਵਾ ਸੰਸਕਾਰ
1: ਉਹਦੇ ਚ ਬਿੰਦੀ
0: ਨਹੀਂ
1: ਪੈਂਦੀ ਜਿਹੜਾ ਆਪਾਂ ਦਾਹ ਸੰਸਕਾਰ ਕਰਨ ਜਾਂਦੇ ਹੁੰਦੇ ਨਾ ਉਹ ਚ ਬਿੰਦੀ ਨੀ ਪੈਂਦੀ ਜਾਂ ਪੰਜਾਬੀ ਚ ਕਹਿ ਲਈਏ ਵੀ ਟਿੱਪੀ ਨੀ ਪੈਂਦੀ
0: ਅੱਛਾ
1: ਤੇ ਜਿਹੜਾ ਹਿੰਦੀ ਦਾ ਹੁੰਦਾ ਉਹਨੂੰ ਕਹਿੰਦੇ ਹੁੰਦੇ ਆ ਸੰਸਕਾਰ ਸੰਸਕਾਰ
0: ਅੱਛਾ ਸੰਸਕਾਰੀ
1: ਦੇ ਨਾਲ ਸੰਸਕਾਰੀ ਦੇ ਨਾਲ
0: ਅੱਛਾ
1: ਇਹ ਬੜਾ ਸੰਸਕਾਰੀ ਹੈ ਬੜਾ ਸੱਭਿਆਚਾਰੀ ਹੈ
0: ਹਾਂ ਜਿੱਦਾਂ ਮੈਂ ਸੰਸਕਾਰੀ
1: ਹਾਂ ਭਾਜੀ ਹੁਣ ਤੁਹਾਨੂੰ ਮੈਨੂੰ ਲੱਗਦਾ ਹਿੰਦੀ ਵੀ ਸਿਖਾਣੀ ਪੈਣੀ ਅੰਗਰੇਜ਼ੀ ਦੇ ਨਾਲ
0: ਮੈਂ ਉਹੀ ਕਹਿਣ ਲੱਗਾ ਮੈਂ ਵਾਹ ਕਿਤੇ ਅੰਗਰੇਜ਼ੀ ਸਿੱਖਣ ਲੱਗਿਆ ਥੋੜੀ ਦੀਦੀ ਵਾਰੀ ਆ ਗਈ ਯਾਰ ਕੀ ਆ 10 ਸਾਲ ਹੋਰ ਆਪਣੇ ਕੋਲ ਹੈਗੇ ਆ 5 ਸਾਲ ਹਿੰਦੀ ਦੇ 5 ਸਾਲ ਇੰਗਲਿਸ਼ ਦੇ
1: ਜਾਣਾ ਕਿੱਧਰ ਨੂੰ
0: ਪਰ ਹਿੰਦੀ ਭਾਜੀ ਮੈਨੂੰ ਸਿਖਾ ਦਿਓ ਕਿਉਂਕਿ ਹੁਣ ਫਾਇਦਾ ਨਹੀਂ ਹੈ ਕਿਉਂਕਿ ਬੇਇੱਜ਼ਤੀ ਇੰਨੀ ਵਾਰੀ ਮੇਰੀ ਹੋ ਚੁੱਕੀ ਹੈ ਨਾ ਹਿੰਦੀ ਚ ਉਹ ਤੁਹਾਨੂੰ ਮੈਂ ਪਹਿਲਾਂ ਵੀ ਸ਼ਾਇਦ ਦੱਸਿਆ ਸੀ ਪਤਾ ਨਹੀਂ ਰੇਡੀਓ ਤੇ ਵੀ ਦੱਸਿਆ ਸੀ ਕਿੱਦਾਂ ਕਿ ਨਹੀਂ ਮੈਂ ਨਾ ਜਦੋਂ ਬੀਟਾ ਕਰਦਾ ਹੁੰਦਾ ਸੀ
1: ਉਹ ਭਾਜੀ
0: ਦੱਸਦਾ ਸੀ ਨਾ
1: ਉਹ ਸਰ ਹੋ ਗਿਆ
0: ਜਾਤੇ ਸਮੇਂ ਕਹਿੰਦਾ ਬੂਹਾ ਬੰਦ ਕਰ
1: ਮੈਂ
0: ਛੱਡੋਗਾ ਇਸ ਕਰਕੇ ਹਿੰਦੀ ਪਰ ਹੁਣ ਕੀ ਸਿੱਖ ਰਹੀ ਹੈ ਯਾਰ ਜਿੰਨੀ ਕੁ ਹੈਗੀ ਆਪਣੇ ਕੋਲ ਉਹੀ ਪੰਜਾਬੀ ਸਿੱਖ ਲਈ ਹੈ ਬਸ ਚੰਗੀ ਤਰ੍ਹਾਂ
1: ਪਹਿਲਾਂ ਪੰਜਾਬੀ ਸਿੱਖ
0: ਪਹਿਲਾਂ ਪੰਜਾਬੀ ਸਿੱਖ
1: ਸੁੱਖ ਜੀ ਦਾ ਸ਼ੋਅ ਸੁਣ ਲਿਆ ਕਰ ਪੰਜਾਬੀ ਦੇ ਅੱਖਰ ਦੱਸਦੇ ਆ
0: ਉਹ ਵੀ ਬੜੇ ਔਖੇ ਔਖੇ ਕਈ ਵਾਰੀ ਅੱਖਰ ਦੱਸਦੇ ਆ ਬਈ
1: ਫਸ ਜਾਂਦੇ
0: ਹਾਂ ਨਹੀਂ ਪਤਾ ਲੱਗਦਾ ਵੀ ਹਾਂ ਛੇ ਵੀ ਹੁੰਦੇ ਆ ਪੰਜਾਬੀ ਚ
1: ਉਦਣ ਲੱਗਦਾ ਯਾਰ ਮੇਰੇ ਘਰਦੇ ਨੇ ਮੈਨੂੰ ਪੜ੍ਹਾਇਆ ਵੀ ਹੈ
0: ਹਿੰਦੀ ਬੋਲਣੀ ਬਾਅਦ ਚ ਪੰਜਾਬੀ ਬੋਲਣੀ ਥੋੜੀ ਹਿੰਦੀ ਵਾਲੇ ਸਾਰਾ ਟਾਈਮ ਹਿੰਦੀ ਬੋਲਿਆ
1: ਸਹੀ ਗੱਲ ਉਹਨਾਂ ਦੇ ਸਟਾਫ ਰੂਮ ਚ ਚਲ ਜਾਓ ਪੰਜਾਬੀ ਚ ਖਿੜਕਿੜ ਕਰਨ ਲੱਗੀ ਹੁੰਦੀ
0: ਯਾਰ ਭਾਜੀ ਇੱਕ ਤੁਸੀਂ ਗੱਲ ਨੋਟ ਕੀਤੀ ਹੈ ਜਿੱਦਾਂ ਟੀਚਰ ਹੈ ਜਿੱਦਾਂ ਇੰਗਲਿਸ਼ ਵਾਲੀ ਮੈਡਮ ਹੁੰਦੀ ਹੈ
1: ਹਾਂਜੀ
0: ਉਹ ਇਹ ਹੁੰਦੀ ਵੀ ਬੜੀ ਸੋਹਣੀ ਹੈ ਇੰਗਲਿਸ਼ ਦੀ ਮੈਡਮ ਤੇ ਇੰਗਲਿਸ਼ ਦੀ ਸੋਹਣੀ ਹਨਾ
1: ਨਹੀਂ ਸਾਡੇ ਨਾਲ ਨਹੀਂ ਹੋਇਆ ਸਾਡਾ ਇੰਗਲਿਸ਼ ਵਾਲਾ ਸਰ ਸੀ ਸਰਕਾਰੀ ਸਕੂਲ ਚ ਜਿੱਥੇ ਵੀ ਗਿਆ ਸਾਨੂੰ ਇੰਗਲਿਸ਼ ਦਾ ਮਾਸਟਰ ਹੀ ਮਿਲਿਆ
0: ਅੰਗਰੇਜ਼ੀ ਵਾਲੇ
1: ਮਾਸਟਰ ਹੀ ਸੀਗੇ ਸਾਰੇ ਹੀ ਮਾਸਟਰ ਸੀ ਔਰ ਮੈਂ ਆਈ ਐਮ ਹੈਪੀ ਕਿ ਉਹ ਚੰਗਾ ਪੜ੍ਹਾ ਗਿਆ
0: ਪਰ ਵੈਸੇ ਜਿਹੜੀ ਇੰਗਲਿਸ਼ ਹੈ ਨਾ ਉਹ ਵੈਸੇ ਲੇਡੀ ਹੀ ਪੜਾਵੇ ਤੇ ਵਧੀਆ ਗੱਲ ਆ
1: ਨਹੀਂ ਇਹ
0: ਬੰਦਾ ਕਿਦਾਂ ਅੰਗਰੇਜ਼ੀ
1: ਜਾਣਾ ਭਾਜੀ ਸਾਡੇ ਵਾਲੇ ਸਰ ਤੋਂ ਪਾ ਨਹੀਂ ਉਹ
0: ਪੂਰੇ ਆ
1: ਲੈ ਉਹ ਜਿਹੜੀ ਪੰਜਾਬੀ ਚੋਂ ਅੰਗਰੇਜ਼ੀ ਪੜਾਉਂਦਾ ਸੀ ਨਾ ਮੈਂ ਜਦ ਤੁਹਾਨੂੰ ਕਹਿਤਾ ਟੈਂਸ ਕਰਕੇ ਆਣੇ ਆ
0: ਮੈਂ ਤੁਹਾਨੂੰ
1: ਅੱਗੇ ਵੀ ਦੱਸਿਆ ਸੀ 12 ਦੇ 12 ਯਾਦ ਪਹਿਲਾਂ ਤਾਂ ਤਿੰਨ ਹੁੰਦੇ ਨੇ ਪ੍ਰੈਜ਼ੈਂਟ ਪਾਸਟ ਫਿਊਚਰ, ਫਿਰ ਉਹਦੀਆਂ ਚਾਰ ਚਾਰ ਗਾਹ ਕੈਟਾਗਰੀ,
0: ਚਾਰ ਚਾਰ ਜਿਹੜੀਆਂ ਸ਼ਾਖਾਵਾਂ ਕਹਿ ਲਓ ਸ਼ਾਖਾਵਾਂ
1: ਪੜਾਇਆ ਜਾਂਦਾ ਜਾਂਦਾ ਹੈ ਜਾਂਦੀ ਹੈ ਦਾ ਹੈ ਦੀ ਹੈ
0: ਦਾ ਹੈ ਦੀ ਹੈ
1: ਫਿਰ ਸੀ ਸਾ ਸਨ
0: ਇਜ਼ ਐਮ ਆਰ

0: ਨਹੀਂ ਬੈਡ ਬੈਟ ਇਹਦਾ ਕਹੀ ਜਾਂਦੇ ਨਾ ਅੱਖੇ ਔਖੇ ਔਖੇ ਹੁੰਦੇ ਸੀ
1: ਗੁੱਡ ਬੈਸਟ ਗੁੱਡ ਬੈਟਰ ਬੈਸਟ
0: ਏਦਾਂ ਹੀ ਹੁਣ ਜਿੱਦਾਂ ਕੱਟ ਹੈ ਉਹਦੀ ਕੱਟ ਕੱਟ ਕੱਟ
1: ਕੱਟ ਕੱਟ ਕੱਟ
0: ਯਾਰ ਇਹਦੀ ਵੀ ਕੱਟ ਕੱਟਰ ਕੱਟਰ ਰੱਖੋ
1: ਡੂ ਡਿਡ ਡਨ
0: ਡਬਲ
1: ਯੂ ਕਹਿੰਦੇ ਹੁੰਦੇ ਸੀ
0: ਮੈਨੂੰ ਸਮਝ ਨੀ ਲੱਗਦੀ ਡਬਲਯੂ ਪਹਿਲਾਂ ਆਉਂਦਾ ਤੇ ਵੀ ਪਹਿਲਾਂ ਆਉਂਦੀ ਹਮੇਸ਼ਾ ਜੋ ਲਾਸਟ ਦਾ ਆਉਂਦਾ ਨਾ ਲਾਸਟ ਦੀ ਲਾਈਨ ਉਹ ਪੰਗਾ ਜਿਹਾ ਪੈ ਜਾਂਦਾ ਹੁੰਦਾ ਵੀ ਕੀ ਯਾਰ ਇਹ ਤੋਂ ਬਾਅਦ ਆਣੀ ਇੱਥੇ ਤੇ ਪੂਰਾ ਮਿਊਜ਼ਿਕ ਏ ਬੀ ਸੀ ਡੀ
1: ਸਾਡੇ ਸਾਡੇ ਮਾਸਟਰਾਂ ਨੇ ਸਾਨੂੰ ਨਾ ਇਹ ਰੂਲ ਵੀ ਏਦਾਂ ਸਿਖਾਇਆ ਸੀ ਜਿਵੇਂ ਆਪਾਂ ਉਹ ਨਹੀਂ ਕਹਿੰਦੇ ਹੁੰਦੇ ਨਾਈਫ ਨੋਨ ਹਨਾ ਉਹ ਕਹਿੰਦੇ ਵੀ ਅਸੀਂ ਇੱਕ ਸਾਡੇ ਜੋ ਸ਼ਰਾਰਤੀ ਜਵਾਕ ਤੇ ਉਦਣ ਸਾਡਾ ਮਾਸਟਰ ਵੀ ਉਹ ਪੂਰੇ ਮੂਡ ਚ
0: ਅੱਛਾ ਜੀ
1: ਕਹਿੰਦਾ ਮਾਸਟਰ ਜੀ ਇਹ ਕਨਾਈਫ ਕਾਤੇ ਨਹੀਂ ਹੁੰਦਾ ਕਨੋ ਕਾਤੇ ਨਹੀਂ ਹੁੰਦਾ ਹਨਾ ਕਹਿੰਦਾ ਤੁਹਾਡੀ ਤੁਹਾਡੀ ਭੂਆ ਦੇ ਨਾਲ ਬਣਦੀ ਹੈ ਕਹਿੰਦਾ ਨਹੀਂ ਜੀ ਕਹਿੰਦਾ ਐ ਸਮਝ ਲਾ ਵੀ ਕੇ ਤੁਹਾਡਾ ਬਾਪੂ ਹੈ ਤੇ ਐਨ ਤੁਹਾਡੀ ਭੂਆ
0: ਅੱਛਾ
1: ਤੇ ਕਹਿੰਦਾ ਜਿੱਥੇ ਭੂਆ ਆ ਗਈ ਉੱਥੇ ਬਾਪੂ ਚੁੱਪ ਕਰ ਜਾਂਦਾ
0: ਮੈਨੂੰ
1: ਕਿਉਂ ਲੱਗਦਾ ਕਿ ਤੁਸੀਂ ਹੌਲੀ ਬੋਲਦੇ
0: ਮੇਰੀ ਆਵਾਜ਼
1: ਆ ਦੇਖੋ ਹੁਣ ਬਣੇ ਨਾ ਮੁਹੰਮਦ ਰਫੀ
0: ਮੈਂ ਪਹਿਲਾਂ ਨਾ ਜਿਆਦਾ ਫਰੈਂਕ ਜਿਹਾ ਹੋ ਗਿਆ ਤੁਸੀਂ ਆਰਾਮ ਲੈ ਇਦਾਂ ਕਰਕੇ ਬੈਠਾ
1: ਨਹੀਂ ਫਿਰ ਮਾਈਕ ਪਿੱਛੇ ਲੈ ਜਾਓ
0: ਮੈਨੂੰ ਸਮਝ ਨਹੀਂ ਆਈ ਮੈਂ ਕਿੱਥੇ ਰੇਡੀਓ ਚ ਜਾਂ ਮੈਂ ਆਰਾਮ ਨਾਲ ਕਿਤੇ ਇੰਟਰਵਿਊ ਦੇ
1: ਤੁਸੀਂ ਬੈਠੋ ਤੁਸੀਂ ਆਰਾਮ ਨਾਲ ਬੈਠੋ ਤੁਸੀਂ ਤਾਂ ਪੂਰੀਆਂ ਦਰਿੰਦਰ ਸ਼ਾਸਤਰੀ ਵਾਲੀਆਂ ਫੀਲਿੰਗਾਂ ਲੈ ਰਹੇ ਸੀਗੇ ਗੋਡੇ ਤੇ ਗੋਡਾ ਰੱਖ ਕੇ ਆ ਤੁਹਾਡਾ ਨੰਬਰ ਬਤਾ ਦੇ
0: ਬਈ ਅੰਗਰੇਜ਼ੀ ਦੀ ਗੱਲ ਅੱਛਾ ਹਾਂ ਯਾਰ ਮੈਨੂੰ ਤੇ ਹਾਲੇ ਤੱਕ ਨੀ ਉਹ ਸਮਝ ਆਇਆ ਉਹ ਜਿਹੜਾ ਪਹਿਲਾਂ ਸਭ ਤੋਂ ਪਹਿਲਾਂ ਨਾ ਉਹ ਪੈਰਾਗ੍ਰਾਫ ਦਿੰਦੇ ਆ ਫਿਰ ਕੁਐਸਚਨ ਆਨਸਰ ਦਿੰਦੇ ਆ ਉਹ ਮੈਨੂੰ ਤਾਂ ਹਾਲੇ ਤੱਕ ਨੀ ਹੁਣ ਨਾ ਜੱਪਣ ਦਾ ਵੀ ਏਦਾਂ ਆ ਗਿਆ ਪੰਗਾ ਪੈ ਗਿਆ
1: ਕੀ ਮਤਲਬ
0: ਪੈਰਾਗ੍ਰਾਫ ਹੁੰਦੇ ਇੰਗਲਿਸ਼ ਵਿੱਚ ਜਦੋਂ
1: ਪੇਪਰ ਦਾ ਵੀ ਉਹ ਚ ਪੈਰਾਗ੍ਰਾਫ ਚ ਕੁਐਸਚਨ ਆਨਸਰ
0: ਕੁਐਸਚਨ ਆਨਸਰ ਹਾਂ
1: ਉਹ ਆਪਣੇ ਆਈਲਟਸ ਵੀ ਤਾਂ ਹੁੰਦੇ ਸੀ
0: ਹਾਂ ਉਹ ਤੇ ਚਲੋ ਪਤਾ ਨੀ ਕਿੱਦਾਂ ਪਾਸ ਹੋ ਗਏ
1: ਤਾਂ ਬਾਇਆ ਦੁਬਈ ਆਏ ਨਾ
0: ਲੈ ਨਹੀਂ ਦਿੱਤਾ ਤੇ ਮਵੀ ਆ ਪਰ ਇਹ ਨੀ ਪਤਾ ਵੀ ਕਿੱਦਾਂ ਪਾਸ ਹੋ ਗਏ ਆਪਾਂ ਹਾਂ ਤੇ ਉਹ ਜਿਹੜੇ ਨਾ ਹਾਲੇ ਤੱਕ ਮੈਨੂੰ ਇਹ ਨੀ ਸਮਝ ਆਇਆ ਵੀ ਪਹਿਲਾਂ ਆਪਾਂ ਸਾਰਾ ਪੈਰਾ ਪੜ੍ਹਨਾ ਹੈ ਜਾਂ ਪਹਿਲਾਂ ਪੈਰਾ ਪੜ੍ਹ ਕੇ ਕੁਐਸਚਨ ਵੇਖਣੇ ਆ ਉਹਦਾ ਹਾਲੇ ਤੱਕ ਨੀ ਮੈਨੂੰ ਸਮਝ ਆਇਆ
1: ਸਾਡੇ ਮਾਸਟਰ ਨੇ ਸਾਨੂੰ ਦੱਸਿਆ ਸੀ ਉਹ ਕਹਿੰਦਾ ਜੀ ਕੀਵਰਡਸ ਤੇ ਧਿਆਨ ਦਿਓ ਜਿਹੜੇ ਕੁਐਸਚਨਸ ਦੇ ਵਿੱਚ ਕੀਵਰਡਸ ਨੇ ਨਾ ਉਹ ਐਗਜ਼ੈਕਟਲੀ ਉਹ ਨਹੀਂ ਹੋਣਗੇ ਜਿਹੜੇ ਪੈਰਾਗ੍ਰਾਫ ਚ ਹੋਣਗੇ ਉਹਨਾਂ ਦੇ ਸਿਨੋਨੀਅਮ ਹੋਣਗੇ ਜਿਵੇਂ ਬਿਊਟੀਫੁਲ ਲਿਖਿਆ ਹੋਇਆ ਤਾਂ ਹੋ ਸਕਦਾ ਪੈਰਾਗ੍ਰਾਫ ਦੇ ਵਿੱਚ ਕਿਤੇ
0: ਹੱਦ ਹੋ ਗਈ ਯਾਰ ਇੰਨੇ ਗਰੀਬ ਹੋ ਗਏ ਆਪਾਂ ਭਾਜੀ
1: ਜਲਦੀ ਬੋਲ
0: ਬਿਊਟੀਫੁਲ
1: ਉਹ ਦੱਸੋ ਜਰਾ ਆਪਣਾ ਕਿੰਨੀ ਕੁ ਦੇਰ ਚ ਦੱਸੋਗੇ ਤਾਂ ਕਿ ਫਿਰ ਮੈਂ ਆਪਣੀ ਅਗਲੀ ਖਬਰ ਪੜ੍ਹਨੀ ਸ਼ੁਰੂ ਕਰਾਂ
0: ਭਾਜੀ ਤੁਸੀਂ ਬੜੇ ਚਲਾਕ ਹੋ ਤੁਸੀਂ ਸਾਰਿਆਂ ਨੂੰ ਦੱਸ ਦਿੱਤਾ
1: ਇੱਕ
0: ਵਰਡ ਦੱਸ ਵੀ ਦਿੱਤਾ ਫਿਰ ਵੀ ਨਹੀਂ ਬੋਲਦਾ ਗੋਰਜੀਅਸ
1: ਗੋਰਜੀਅਸ
0: ਅੱਛਾ ਤਾਈਓ ਬਿਊਟੀਫੁਲ ਗੋਰਜੀਅਸ ਤੇ ਗੋਰਾ ਗੋਰਾ ਗੋਰਾ
1: ਗੋਰਾ
0: ਗੋਰਜੀਅਸ ਤੇ ਏਦਾਂ ਹੀ ਆ ਭਾਜੀ ਲੱਗਦਾ ਪੰਜਾਬੀ ਤੋਂ ਹੀ ਬਿਊਟੀਫੁਲ ਬਿੱਲੋ
1: ਮੈਨੂੰ
0: ਲੱਗਦੇ ਮੈਂ ਪਹਿਲੀ ਵਾਰੀ ਸੁਣਦੇ ਹੋ ਨਾ ਯਾਰ ਤੁਸੀਂ ਬੜੇ ਵਧੀਆ ਵਧੀਆ ਜੇ ਕੱਢਦੇ ਹੋ

0: ਦੁਬਈ ਹੁੰਦੇ ਸੀ। ਅੱਛਾ ਦੁਬਈ ਤੋਂ ਗੱਲ ਯਾਦ ਆਈ,
1: ਦੁਬਈ ਤੋਂ ਗੱਲ ਯਾਦ ਆਈ,
0: ਪਹਿਲੀ ਖਬਰ ਸਾਡੀ ਦੁਬਈ ਦੇ ਨਾਲ ਹੀ ਜੁੜੀ ਹੋਈ।
1: ਅੱਛਾ ਲੈ ਆਪਾਂ ਤੇ ਖਬਰਾਂ ਵੀ ਦੱਸਣੀਆਂ ਸੀ।
0: ਸਰ ਇਹ ਪ੍ਰੋਗਰਾਮ ਹੀ ਖਬਰਾਂ ਦਾ ਹੈਗਾ,
1: ਏਦਾਂ ਨਾ ਕਰਿਆ ਕਰੋ।
0: ਪਹਿਲੀ ਖਬਰ ਪੇਸ਼ ਖਿਦਮਤ।
1: ਯੈਸ,
0: ਖਬਰ ਦੁਬਈ ਦੇ ਨਾਲ ਜੁੜੀ ਹੋਈ ਹੈ।
1: ਦੁਬਈ,
0: ਸੋ ਕਹਿੰਦੇ ਕਿ ਦੁਬਈ ਤੁਸੀਂ ਤਾਂ ਜਾਣਦੇ ਹੀ ਹੋ, ਉੱਥੇ DET ਜਿਹੜਾ ਹੈਗਾ ਦੁਬਈ ਇਕਨੋਮਿਕ ਟੂਰਿਜ਼ਮ, ਟੂਰਿਜ਼ਮ ਡਿਪਾਰਟਮੈਂਟ ਹੈ ਜਿਹੜਾ ਦੁਬਈ ਦਾ।
1: ਹਾਂ ਮੈਂ ਕਰਵਾ ਕੇ ਆਈ ਸ਼ੁਰੂ ਟੂਰਿਜ਼ਮ ਉੱਥੇ। ਹਾਂਜੀ,
0: ਉਦੋਂ ਕਰਵਾ ਕੇ ਆਏ ਸੀ, ਹੁਣ ਤੁਸੀਂ ਬੰਦ ਕਰਾਤਾ ਜੀ।
1: ਯਾਰ ਹੱਦੋਂ ਕੀ,
0: ਉਹਨਾਂ ਨੇ ਨਾ ਭਾਜੀ ਇੱਕ ਸਪੈਸ਼ਲ ਇਨੀਸ਼ੀਏਟ ਸ਼ੁਰੂ ਕੀਤਾ।
1: ਅੱਛਾ ਜੀ,
0: ਤੇ ਉਹ ਕਹਿੰਦੇ ਕਿ UAE ਦੇ ਵਿੱਚ ਜੇ ਤੁਹਾਡੇ ਜਿਹੜੇ ਵੀ ਦੋਸਤ ਰਹਿੰਦੇ ਨੇ, ਜੇ ਤੁਸੀਂ ਉੱਥੇ ਰਹਿੰਦੇ ਹੁੰਦੇ,
1: ਮੇਰੇ ਦੋ ਤੇ ਦੋਸਤ ਹਲੇ ਵੀ ਰਹਿੰਦੇ ਆ,
0: ਹਾਂ ਤੇ ਫਿਰ ਜਾਓ।
1: ਉਹ ਲਈ ਜਾਓ ਨਹੀਂ, ਉਹਨਾਂ ਨੂੰ ਦੱਸਾਂਗੇ ਖਬਰ।
0: ਆਓ ਕਭੀ ਹਵੇਲੀ ਪੇ, ਉੱਥੇ ਜਾਓਗੇ ਵਾਪਸ ਨਹੀਂ ਆਓਗੇ
1: ਕਦੇ।
0: UAE ਨੇ ਇਹ ਕਿਹਾ ਕਿ ਜੇ ਤੁਹਾਡੇ ਰਿਸ਼ਤੇਦਾਰ ਜਾਂ ਤੁਹਾਡੇ ਦੋਸਤ ਸਾਡੇ ਇੱਥੇ ਰਹਿੰਦੇ ਨੇ ਦੁਬਈ,
1: ਦੁਬਈ ਚ, ਹਾਂ,
0: ਉਹਨਾਂ ਦਾ ਤਾਂ ਪਤਾ ਨਹੀਂ ਕਦੋਂ ਇਰਾਨ ਨੇ ਸਾਡੇ ਤੇ ਮਿਜ਼ਾਈਲ ਛੱਡ ਦਿੱਤੇ, ਪਰ ਤੁਹਾਡਾ ਤਾਂ ਕੁਛ ਸੋਚੀਏ ਨਾ।
1: ਅੱਛਾ, ਜਿਹੜੇ ਬਾਹਰ ਰਹਿੰਦੇ ਆ,
0: ਹਾਂ ਜਿਹੜੇ ਬਾਹਰ ਰਹਿੰਦੇ ਨੇ, ਉਹ ਕਹਿੰਦੇ 3,000 dirham ਦੇ ਫ੍ਰੀ ਵਾਊਚਰ ਦੇ ਰਹੇ ਅਸੀਂ ਉਹਨਾਂ ਲੋਕਾਂ ਨੂੰ ਜਿਹੜੇ ਲੋਕਲ ਉੱਥੇ ਰਹਿ ਰਹੇ ਨੇ,
1: ਉੱਥੇ ਜਾ ਕੇ ਵਸੋਲ ਲਈ।
0: ਨਹੀਂ ਨਹੀਂ, ਘੁੰਮਣ ਆਓ, ਤੇ ਇਹ ਤਾਂ ਹੈ ਜੇ ਤੁਸੀਂ UAE ਦੀਆਂ ਕਿਹੜੀਆਂ ਫਲਾਈਟਸ ਹੈਗੀਆਂ ਉੱਥੇ ਦੀ, ਉਹ ਕਿਹੜੀ ਹੈ ਦੁਬਈ ਦੀ, ਜਿਹੜੇ ਐਮੀਰੇਟ ਏਅਰਵੇਜ਼, ਐਮੀਰੇਟ ਦੀ ਬੁਕਿੰਗ ਕਰਦੇ ਹੋ 20 July ਤੋਂ ਲੈ ਕੇ 31 October ਤੱਕ।
1: ਅੱਛਾ ਜੀ,
0: ਤਾਂ ਉੱਥੇ ਜਿਹੜੇ ਤੁਹਾਡੇ ਲੋਕਲ ਬੰਦੇ ਬੈਠੇ ਨੇ ਜਿਹੜਾ ਤੁਹਾਨੂੰ ਬੁਲਾ ਰਹੇ ਆ ਵੀ ਆ
1: ਜਾ,
0: ਤਾਂ ਉਹਨੂੰ 3,000 dirham ਦੇਵਾਂਗੇ, ਤੇ ਉਹ ਤੁਹਾਡੇ ਘੁੰਮਣ ਫਿਰਨ ਤੇ ਖਰਚਾ ਖੁਰਚਾ ਸਾਰਾ ਉਹ ਚੱਕ ਸਕੂ।
1: ਵਾਹ ਜੀ ਵਾਹ ਵਾਹ, ਯਾਨੀ ਕਿ 3,000 ਫ੍ਰੀ ਦਾ ਆਰਾਮ ਦੇਵਾਂਗੇ
0: ਉਹਨਾਂ ਨੂੰ।
1: ਵਾਹ,
0: ਪਰ ਇਹ ਤੁਹਾਡੇ ਤੇ ਹੀ ਲੱਗਣਾ ਸਾਰਾ, ਮਤਲਬ ਉਹਨਾਂ ਨੇ ਦਿੱਤਾ ਆਪਣੇ ਲੋਕਾਂ ਨੂੰ, ਪਰ ਲੱਗਣਾ ਉਹ ਬਾਹਰਲੇ ਲੋਕਾਂ ਤੇ
1: ਦਿੱਤਾ, ਮਤਲਬ ਜਿਹੜੇ ਉੱਥੇ ਰਹਿੰਦੇ ਹੈ ਤੇ ਇੰਡੀਆ ਨਹੀਂ ਉੱਡ ਗਏ ਨਾ।
0: ਪਰ ਗੱਲ ਇਹ ਹੈ ਭਾਜੀ ਕਿ ਐਡਾ ਮਾੜਾ ਹਾਲ ਹੋ ਗਿਆ ਦੁਬਈ, ਗੱਲ ਨੀ ਖਬਰ ਦੇ ਗੱਲ ਆਈਏ ਹੁਣ,
1: ਗੱਲ
0: ਖਬਰ ਇਹ ਹੈਗੀ ਹੈ ਕਿ ਦੁਬਈ ਜਿਹੜੇ ਹੁਣ ਦੁਬਈ ਦੀਆਂ ਇਨਵੈਸਟਮੈਂਟ ਕਰ ਲੋ ਜੀ, ਇਹ ਕਰ ਲੋ ਜੀ, ਹਾਲੇ ਵੀ ਐਡਾਂ ਚਲਾਈ ਜਾਂਦੇ ਨੇ ਬੇਸ਼ਰਮ ਹੋ ਗਈ। ਉਹ ਸਰ ਜਦ ਧਰਤੀ ਹੀ ਨਹੀਂ ਬਚੇਗੀ, ਪ੍ਰਾਪਰਟੀ ਕਰ ਰਹੇ
1: ਹੋ ਐਕਚੁਅਲੀ ਐਡਾ, ਇਸ ਕਰਕੇ ਹੋਇਆ ਨਾ, ਹੋ ਸਕਦਾ ਕੋਈ ਬੰਦੇ ਨੇ ਖਬਰ ਕੋਈ ਹਲੇ ਤੱਕ ਪੜ੍ਹੀ ਲੋ ਹੋਵੇ, ਉਹ ਜਿਹੜਾ
0: ਇਹਨੂੰ ਕੋਈ ਐਸਾ ਮਾਸੂਮ ਬੰਦਾ ਵੀ ਹੋਵੇ ਜਿਹਦੇ ਕੋਲ $10,000,000 ਪਏ ਨੇ, ਹਨਾ, ਪਰ ਉਹਨੂੰ ਇਹ ਨਹੀਂ ਪਤਾ ਵੀ ਵਟ ਦੀ ਹੈਲ ਇਜ਼ ਅਟੈਕ, ਵਟ ਦੀ ਹੈਲ ਇਜ਼ ਇਰਾਨ।
1: ਭਾਜੀ ਜਿਹੜੇ ਹੁਣ ਬੰਦੇ ਉੱਥੇ ਮਤਲਬ ਫਸੇ ਤੇ ਨਹੀਂ, ਚਲੋ ਹੁਣ ਹੁਣ ਤੇ ਠੀਕ ਹੋ ਗਿਆ ਲੱਗੇ, ਨਹੀਂ ਕਿ ਹਲੇ ਵੀ ਮਤਲਬ
0: UAE ਦੀ ਤਕਦੀਰ ਤਸਵੀਰ ਮੈਥੋਂ ਲਿਖ ਕੇ ਲੈ ਲਓ, ਇੱਕ ਵਾਰ ਜਿਹੜੀ ਚੀਜ਼ ਐਕਸਪੋਜ਼ ਹੋ ਜਾਂਦੀ ਹੈ ਨਾ, ਜਿੰਨੀ ਚਿਰ ਪਰਦੇ ਜਿਵੇਂ ਆਪਾਂ ਕਹਿੰਦੇ ਨਾ ਕਿ ਢਕੀ ਹੈ ਤਾਂ ਢਕੀ ਰਹਿੰਦੀ, ਹੁਣ ਤੱਕ ਢਕਿਆ ਹੋਇਆ ਸੀਗਾ ਤਾਂ ਠੀਕ ਸੀਗਾ,
1: ਹੁਣ
0: ਹੁਣ ਉਹ ਝੱਗੇ ਚੱਕੇ ਗਏ ਨੇ ਤੇ ਢਿੱਡ ਨੰਗੇ ਹੋ ਗਏ ਨੇ, ਤੇ ਹੁਣ ਤੁਸੀਂ ਦੇਖੋ ਸ਼ੇਖ ਕਿੰਨੀ ਸੇਰ ਤੱਕ ਆਪਣੀ ਜਾਨ ਬਚਾ ਸਕਦੇ ਨੇ। ਗੱਲ ਇਹ ਨੀ ਹੈਗੀ ਕਿ ਉਹ ਸੇਫ ਰਹਿਣਗੇ, ਸੇਫ ਹੀ ਰਹਿਣਗੇ, ਐਡੀ ਇਨਵੈਸਟਮੈਂਟ ਦੁਨੀਆ ਦੇ ਵੱਡੇ ਵੱਡੇ ਇਨਵੈਸਟਰਸ ਦੀ ਹੋਈ ਹੋਈ ਆ ਨਾ,
1: ਦੁਨੀਆ ਦੇ ਵੱਡੇ ਵੱਡੇ ਹੀ ਆ, ਮੇਰੇ ਤੇ ਚਾਰ ਪੰਜ ਜਿਹੜੇ ਬੰਗਲੇ ਹੀ ਸਾਰੇ, ਮੈਂ ਉੱਥੇ ਉਹ ਨਹੀਂ ਜਿੱਥੇ ਸ਼ਾਹਰੁਖ ਖਾਨ ਦਾ ਬੰਗਲਾ,
0: ਤੁਸੀਂ ਬੰਗਲਿਆਂ ਤੇ ਆ ਗਏ, ਮੈਨੂੰ ਲੱਗਿਆ ਤੁਸੀਂ ਕਹੋਗੇ 3-4 ਮੇਰੇ ਐਮੀਰੇਟ ਦੇ ਜਿਹੜੇ,
1: ਨਹੀਂ ਨਹੀਂ ਇੰਨਾ ਜ਼ਿਆਦਾ ਨਹੀਂ ਮਾਰੀ ਦੀ ਨਾ, ਬੰਗਲੇ ਠੀਕ ਹੈ ਨਾ, ਮਤਲਬ ਹੁਣ ਜੇ ਮੈਂ ਇੰਨਾ ਕਹਿ ਦਿੰਦਾ ਤਾਂ ਤੁਸੀਂ
0: ਸ਼ਾਹਰੁਖ ਖਾਨ ਨੇ ਵੀ ਜਿਹੜਾ ਲਿਆ
1: ਉਹਦੇ ਲਾਗੇ ਜਿਹੜਾ ਵਾ,
0: ਤੁਰਕੇ ਨੀ ਜਾ ਸਕਦਾ,
1: ਉਹਦੇ ਬਾਅਦ ਬੰਦਾ ਵਾਪਸ ਨੀ ਆ ਸਕਦਾ, ਉਧਰ ਨੀ ਜਾ,
0: ਉਧਰ ਨੂੰ ਨੀ ਜਾ ਪਾਉਂਦੇ,
1: ਤੇ ਉੱਥੇ ਮੈਂ ਆਪਣੇ
0: TC ਤੇ ਤੁਹਾਡਾ ਘਰ ਆ,
1: ਮੈਂ ਹੁਣ ਕਹਿੰਦਾ ਵੀ ਮੈਂ ਵੇਚ ਦਵਾਂ, ਮੈਂ ਵੀ ਇਹਨਾਂ ਇਨਵੈਸਟਰਾਂ ਨਾਲ ਗੱਲ ਨਾ ਕਰਾਂ, ਨਹੀਂ ਤਾਂ
0: ਕਿਉਂਕਿ ਮੈਨੂੰ ਕਹਿੰਦੇ ਵੀ ਬੰਦਾ ਪਾਮ ਨੂੰ ਕੀ ਕਹਿੰਦੇ ਹੁੰਦੇ ਪੰਜਾਬੀ ਚ, ਖਜੂਰ,
1: ਖਜੂਰ ਦਾ ਪੇੜ,
0: ਇਹਨੂੰ ਕਹਿੰਦੇ ਵੀ ਖਜੂਰ ਦੇ ਝਾੜ ਤੇ ਕਿਵੇਂ ਚੜਾਈਦਾ,
1: ਉਹ ਕੀ ਖਜੂਰ ਪੇੜ,
0: ਬੜਾ ਹੁਆ ਤੋ ਕਿਆ ਹੁਆ ਜੈਸੇ ਪੇੜ ਖਜੂਰ, ਪੰਛੀ ਕੋ ਛਾਇਆ ਨਹੀਂ ਫੱਲਾ ਕੇ ਅਤੀ ਦੂਰ,
1: ਨਹੀਂ ਉਧਰ ਉੱਟ ਤੋਂ ਗਿਰਿਆ ਤੇ ਖਜੂਰ ਤੇ ਟਪਕੀ ਸੀ, ਉਹ ਇੱਕ
0: ਆਸਮਾਨ ਤੇ ਗਿਰੇ ਖਜੂਰ ਤੇ ਲਟਕੇ,
1: ਆਸਮਾਨ ਤੇ ਗਿਰੇ ਤੇ ਖਜੂਰ ਪੇ ਅਟਕੇ। ਅੱਛਾ, ਖਜੂਰ ਤੋਂ ਯਾਦ ਹੈ ਭਾਜੀ, ਮੈਂ ਜਿੱਦਾਂ ਟੈਲੀਕਾਮ ਚ ਕਰਦਾ ਹੁੰਦਾ ਨਾ ਜੋਬ, ਉੱਥੇ ਦੱਸਾਂ ਕੀ ਹੋਇਆ, ਨਹੀਂ
0: ਕੀ ਕਰਦੇ ਤੁਸੀਂ, ਖਜੂਰ ਤੇ ਚੜ ਕੇ ਨੈਟਵਰਕ ਲਾਓ, ਹੈਲੋ ਆਵਾਜ਼ ਆ ਰਹੀ ਹੈ,
1: ਹਾਂ ਇਹ ਵੀ ਦੱਸਣ ਲੱਗਾ ਸੀ, ਉਹ ਇੱਥੇ ਦੇ ਜਿੱਦਾਂ ਆਪਣੇ
0: ਇੱਥੇ ਦਾ ਟਾਵਰ ਹੁੰਦੇ
1: ਟਾਵਰ ਲੱਗੇ ਆ
0: ਉੱਥੇ ਖਜੂਰਾਂ ਤੇ ਚੜਾਉਂਦੇ
1: ਨੇ ਉੱਥੇ ਨਹੀਂ ਨਹੀਂ ਉੱਥੇ ਨਕਲੀ ਖਜੂਰ ਬਣਾਏ ਆ ਉੱਥੇ ਕੀ ਆ ਮਤਲਬ ਜਿਹੜੇ ਟੈਲੀਕੋਮ ਦੇ ਵੱਡੇ ਵੱਡੇ ਐਂਟੀਨੇ ਜਿੱਥੇ ਲੱਗੇ ਆ ਨਾ ਕਿਉਂਕਿ ਉੱਥੇ ਉਹਨਾਂ ਨੇ ਨਕਲੀ ਖਜੂਰ ਦੇ ਪੇੜ ਬਣਾਏ ਆ
0: ਅੱਛਾ
1: ਉਹ ਪੂਰਾ ਨਕਲੀ ਆ ਠੀਕ ਹੈ
0: ਬਾਂਗਲਾਦੇਸ਼ ਦੀ ਭਾਜੀ ਨੀ ਉਹ
1: ਇੱਥੋਂ ਦੀ ਦੁਬਈ ਦੀ ਨੀ ਆ ਉਹ ਕਿਉਂ ਕੱਲੀ ਉਧਰ ਚਲੀ ਗਈ ਆ
0: ਉਹਦਾ ਫਸਟ ਨੇਮ ਹੀ ਸ਼ੇਖ ਹੈ ਨਾਲੇ ਉਹਦੇ ਸਰਨੇਮ ਤੇ ਨਾ ਜਾਇਓ ਹਸੀਨਾ ਹਸੂਨਾ ਹੈ ਨੀ
1: ਅੱਛਾ ਇਹ ਉਹ ਵਾਲੀ ਉਹ ਆ ਇੱਕ ਹਸੀਨਾ ਸੀ
0: ਇਹ ਉਹ ਵਾਲੀ ਨੀ ਜਿਵੇਂ ਆਪਾਂ ਪਿਛਲੀ ਵਾਰ ਉਹ ਫੈਜ਼ਲਾਬਾਦ ਵਾਲੀਆਂ ਜੁਗਤਾਂ ਮੜ ਰਹੇ ਸੀ
1: ਅੱਛਾ
0: ਮੂੰਹ ਇਹੋ ਜਿਹਾ ਜਿਵੇਂ ਬੋਤਲ ਦਾ ਢੱਕਣ ਆਫਰ ਕਰਦੇ ਤੇਰਾ ਸਾਰਾ ਖਰਚਾ ਸਾਡਾ ਦੁਬਈ ਆਣ ਜਾਣ ਦੀ ਟਿਕਟ ਵੀ ਤੁਹਾਨੂੰ ਦੇ ਰਹੇ ਨੇ ਮਤਲਬ ਜਾਣ ਦੀ ਜਾਣ ਦੀ ਗਰੰਟੀ ਤੇ ਆਣ ਦੀ ਟਿਕਟ
1: ਆਉਣਾ ਨੀ ਤੁਹਾਨੂੰ
0: ਲੱਗਦਾ ਅੱਛਾ ਮੇਰੀ ਗੱਲ ਸੁਣੋ ਭਾਈ ਮੈਂ ਤੁਹਾਡੀ ਟਿਕਟ ਕਰਦਾ ਤੁਸੀਂ ਜਾਓਗੇ ਦੁਬਈ
1: ਨਹੀਂ ਨਹੀਂ ਕਦੇ ਭਾਈ ਇੱਥੇ ਠੀਕ ਆ
0: ਅੱਛਾ ਤੁਸੀਂ ਇੰਡੀਆ ਤਾਂ ਜਾਓਗੇ ਨਾ
1: ਹਾਂ
0: ਜੇ ਮੈਂ ਵਾਇਆ ਐਮੀਰੇਟ ਦਮਾ ਤੁਹਾਨੂੰ
1: ਹੋਰ ਤੇ ਉਹ ਵੀ ਨਹੀਂ ਜਾਵਾਂਗੇ ਉੱਥੇ ਕੋਈ ਉਹ ਵੀ ਨਹੀਂ ਉਹ ਹੋ ਸਕਦਾ ਉੱਥੇ ਜਾ ਉੱਥੇ ਵਿੱਚ
0: ਰੇਟ ਬੜੇ ਘਟੇ ਹੋਏ ਨੇ ਉਹਨਾਂ ਦੇ ਤੁਹਾਨੂੰ ਮੈਂ ਦੱਸਾਂ ਉਹਨਾਂ ਦੇ ਤੁਹਾਨੂੰ ਆਹ ਏਅਰ ਇੰਡੀਆ ਦੀ ਜਿਹੜੀ ਇਕਨੋਮੀ ਹੈ ਉਹ ਚ ਤੁਹਾਨੂੰ ਐਮੀਰੇਟ ਦੀ ਬਿਜ਼ਨਸ ਮਿਲੇ
1: ਯਾਰ ਇੱਕ ਵਾਰੀ ਹੋ ਹੀ ਹੋਈ ਹੈ ਭਾਜੀ ਆਪਾਂ ਅੱਜ ਝੂਠੇ ਲਾਉਂਦੇ
0: ਆ ਹੋ ਆਈਏ ਨੀ
1: ਹੋ ਆ ਕੇ
0: ਚਲੀਏ ਜਾਈਏ
1: ਅੱਛਾ ਏਦਾਂ ਨੀ ਕਰਾ ਸਕਦੇ ਵੀ ਆਪਾਂ ਉਹਨਾਂ ਨੂੰ ਕਹੀਏ ਵੀ ਟਿਕਟ ਕਰਾ ਲਈ ਆ ਪੈਸੇ ਉਹਨਾਂ ਨੂੰ ਦੇ ਦੋ ਆਪਣੇ ਸਾਡੇ ਜਿਹੜੇ ਰਿਸ਼ਤੇਦਾਰ ਕੈਂਸਲ ਕਰਾ ਦਈਏ ਆਪਾਂ ਤੇ ਫਿਰ ਇਹ ਵੀ ਗੁੱਡ ਹੋ ਸਕਦਾ ਭਾਈ ਦਿਮਾਗ ਦਿਮਾਗ
0: ਇਹੀ ਕਹਿ ਕੇ ਤਾਂ ਤੁਸੀਂ ਦੁਬਈ ਛੱਡ ਕੇ ਆਏ ਦਿਮਾਗ ਮਾਨਣਾ ਡੀਗ ਰਹੇ ਸੀ ਵੀ ਤੇਜਾ ਕਦੋਂ ਕਦੋਂ ਤੁਸੀਂ ਕਹਿ ਗਏ ਮੈਂ ਇੰਡੀਆ ਚੱਲਿਆ ਆ ਕੇ ਸਿਡਨੀ
1: ਅਗਲੀ
0: ਖਬਰ ਵੀ ਹੁਣ ਤੁਸੀਂ ਸੁਣ ਲਓ
1: ਖਬਰ ਸੁਣਾਉਂਦੀ ਹੈ
0: ਮੈਨੂੰ ਚਾਹਤ ਹੈ ਖਬਰ ਦੀ ਪਰ
1: ਚਾਹ ਹੈ ਤੁਮਕੋ ਚਾਹ ਹੈਗੀ
0: ਪਰ ਜੇ ਸਾਰੀਆਂ ਗੱਲਾਂ ਸਾਡੀਆਂ ਹੀ ਹੋਈ ਗਈਆਂ
1: ਅੱਛਾ
0: ਤੇ ਲੋਕਾਂ ਨੇ ਗਾਣੇ ਨਾ ਸੁਣੇ ਅੱਜ 90s ਦਾ ਮੂਡ ਯਾਦ ਤੁਹਾਨੂੰ ਇਹੀ ਹੈ ਵੈਸੇ
1: ਯਾਰ ਉਹ ਤੇ ਮਮਤਾ ਕੁਲਕਰਨੀ ਮਿਲਦੀ ਨੀ ਪਈ ਕਹਿੰਦੇ ਪਤਾ ਨੀ ਕਿੱਥੇ ਗਾਇਬ ਹੋ ਗਈ
0: ਮਿਲਦੀ ਗਰੋਸਰੀ ਸਟੋਰ
1: ਯਾਰ ਮਮਤਾ ਜੀ ਦੱਸ ਦਿਓ ਜੇ ਗਾਣਾ ਵਧੀਆ ਲੱਗਾ ਤੇ ਆ ਜਾਓ ਰੇਡੀਓ ਹਾਜੀ
0: ਮਮਤਾ ਕੁਲਕਰਨੀ ਹੁਣ ਉਹ ਬਣ ਗਈ ਹੈ ਨਾ ਕਿੰਨਰ ਅਖਾੜੇ ਦੀ ਮੁਖੀ ਨੀ ਬਣ ਗਈ
1: ਅੱਛਾ ਲਓ ਜੀ ਲਓ ਇਹਨਾਂ ਦਾ ਗਾਣਾ ਸੁਣੋ ਫਿਰ
0: ਇਹ ਚ ਮਨਾਕਸੀ ਸਦ ਰਹੀ ਸੀ ਸ਼ਰਤ ਲਾ ਲਓ ਮੇਰੇ ਨਾਲ ਸਨੀ ਦਿਓਲ ਵਾਲੀ ਫਿਲਮ ਦੀ
1: ਉਹੀ ਹੋਈ ਹੋਈ

0: ਅਕਸ਼ਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ।
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਮੇਰੇ ਨਾਲ ਤਾਂ ਕੋਈ ਖੇਡਦਾ ਹੀ ਨਹੀਂ, ਸਭ ਖੁੱਲ ਦੇ ਲੰਘ ਜਾਂਦੇ ਨੇ।
5: ਵਾਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ।

0: 31st July.
1: That's so...
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
3: ਹਾਂਜੀ 1674

0: ਜਦੋਂ ਮੈਂ ਮਨਤੇਜ ਭਾਜੀ ਨੂੰ ਸਰੋਤਿਆਂ ਨੂੰ ਦੱਸਦੀ ਸੀ ਪ੍ਰੋਗਰਾਮ ਖਬਰ ਬੜੀ ਬੇਕਾਰ ਹੈ ਕਰ ਰਹੇ, ਤੇ ਮੈਂ ਜਦੋਂ ਮਨਤੇਜ ਭਾਜੀ ਨੂੰ ਪੁੱਛਿਆ ਵੀ ਭਾਜੀ ਫੇਵਰੇਟ ਗਾਣਾ ਕਿਹੜਾ, ਕਹਿੰਦੇ ਕਾਲੀ ਕਾਲੀ, ਮੈਂ ਕਿਹਾ ਉਹ ਮੇਰੀ ਕਾਲੀ ਐਕਟਿਵ ਆ, ਮੈਂ ਕਿਹਾ ਭਾਜੀ 90s ਦੇ ਹਿੰਦੀ ਗਾਣੇ ਨੇ,
1: ਉਹ ਹਿੰਦੀ ਗਾਣੇ ਤੋਂ ਯਾਦ ਹੈ ਅੱਜ ਹੀ ਜਦੋਂ ਮੈਂ ਜੱਪਾ ਨੂੰ ਸਕੂਲ ਤੋਂ ਲੈਣ ਗਿਆ ਤੇ ਸਾਡੇ ਨਾਲ ਗੁਆਂਢੀ ਹੈ, ਉਹ ਕਹਿੰਦੇ ਯਾਰ ਕਹਾਂ ਜਾਣਾ, ਮੈਂ ਕਿਹਾ ਮੈਂ ਰੇਡੀਓ ਹਾਂਜੀ ਜਾ ਰਹਾ ਹੂੰ, ਤੋ ਉਹ ਕਹਿੰਦਾ ਫਿਰ ਸ਼ੋਅ ਆਪ ਹਿੰਦੀ ਮੇ ਕਰਤੇ ਹੋ, ਮੈਂ ਕਿਹਾ ਨਹੀਂ ਯਾਰ ਪੰਜਾਬੀ ਮੇ ਕਰਤੇ ਹੈ, ਤੋ ਉਹ ਕਹਿੰਦਾ ਵੀ ਯਾਰ ਹਿੰਦੀ ਮੇ ਕਬ ਕਰਤੇ ਹੋ ਫਿਰ, ਮੈਂ ਕਿਹਾ ਨਹੀਂ ਨਹੀਂ ਆਪਾਂ ਹਿੰਦੀ ਚ ਨਹੀਂ ਕਰਦੇ, ਆਪਾਂ ਪੰਜਾਬੀ ਚ ਕਰਦੇ ਹਾਂ,
0: ਸੁਪਨੇ ਮੇ ਕਰਤੇ ਹੈ ਵੋ,
1: ਤੋ ਉਹ ਮੈਂ ਉਹਨਾਂ ਨੂੰ ਕਹਿਣਾ ਵੀ ਉਹਨੇ ਕਹਿਣਾ ਲੈ ਗਾਣੇ ਤੋਂ ਹੀ ਸਾਰੇ ਹਿੰਦੀ ਲਾਉਂਦੇ ਹੋ, ਵੈਸੇ ਤੁਸੀਂ
0: ਨਹੀਂ ਨਹੀਂ ਉਹ ਤਾਂ ਸਾਡੇ ਮੇਰੀ ਆਵਾਜ਼ ਅਸੀਂ ਮੂਡ ਦੇ ਨਾਲ ਲਗਾਉਂਦੇ ਆ,
1: ਮੇਰੀ ਆਵਾਜ਼ ਕਿਉਂ ਨਹੀਂ ਸੁਣਦੀ ਪਈ ਮੈਨੂੰ,
0: ਕਿਉਂ ਨਹੀਂ ਸੁਣਦੀ
1: 1 2 3 1 2 3
0: ਹਲੇ ਵੀ ਨਹੀਂ ਸੁਣਦੀ,
1: ਹੈਲੋ ਹੈਲੋ ਹੈਲੋ,
0: ਤੁਹਾਡਾ ਹੈੱਡਫੋਨ ਬੰਦ ਹੋ ਗਿਆ,
1: ਅੱਛਾ ਬੰਦ ਹੋ ਗਿਆ, ਮੇਰੀ ਆਵਾਜ਼ ਤੇ ਆ ਰਹੀ ਹੈ ਨਾ ਬਸ
0: ਪੂਰੀ, ਗੜਾਕੇ ਦੇ ਨਾਲ,
1: ਹਾਂ ਬਸ ਇਹ ਨਾ ਹੋਏ ਵੀ ਉਹਦੇ ਸ਼ੋਅ ਚ ਤੁਸੀਂ ਬਸ ਬੋਲੀ ਜਾਓ, ਮੈਂ ਕਹਿੰਦਾ ਯਾਰ ਵਿੱਚ ਗੈਪ ਜਿਹਾ ਕਿਹਦਾ ਆਈ ਜਾ ਰਿਹਾ, ਉਹ ਗੈਪ ਵਿੱਚ ਮੈਂ ਬੋਲ ਰਿਹਾ ਹੋਵਾਂਗਾ, ਹਾਂ
0: ਤੇ ਸਰ ਹੁਣ ਖਾਣ ਪੀਣ ਦੀਆਂ ਗੱਲਾਂ ਕਰ
1: ਲਈਏ, ਯਾਰ ਨਾ ਖਾਣ ਪੀਣ ਦੀਆਂ ਨਾ ਗੱਲਾਂ, ਖਾਣ ਪੀਣ ਦੀਆਂ ਗੱਲਾਂ ਤੋਂ ਯਾਦ ਆਇਆ, ਥੋੜਾ ਜਿਹਾ ਮੈਂ ਦੱਸਣਾ ਚਾਹੁੰਦਾ,
0: ਖਾਣ ਦੀ ਵਜ੍ਹਾ ਪੀਣ ਦੀਆਂ ਹੀ ਗੱਲਾਂ,
1: ਨਹੀਂ ਪੀਣ ਦੀਆਂ ਨਹੀਂ ਖਾਣ ਦੀਆਂ, ਖਾਣ ਦੀਆਂ ਪਹਿਲਾਂ, ਹੁਣ ਬਿਫੋਰ 1 hour
0: ਇੰਗਲਿਸ਼
1: ਆਈ ਹੈਡ ਕਾਬਲੀ ਚਨੇ, ਕਾਬਲੀ ਛੋਲੇ,
0: ਕਾਬਲੀ ਚਨੇ,
1: ਅੰਗਰੇਜ਼ੀ ਤੇ ਔਖੀ ਬੜੀ ਹੁੰਦੀ, ਚਿਕਪੀਸ ਐਂਡ ਚਾਵਲ ਰਾਈਸ, ਨਹੀਂ ਤੋਂ ਇੰਨੇ ਸਵਾਦ ਬਣਾਏ ਸੀ, ਇੰਨੇ ਸਵਾਦ ਬਣਾਏ ਸੀ, ਮੈਂ ਤੁਹਾਡੇ ਲਿਆਉਣਾ ਹੀ ਭੁੱਲ ਗਿਆ,
0: ਮੈਂ ਲੈ ਕੇ ਢਿੱਡ ਤੇ, ਹਰ ਵਾਰ ਤੁਸੀਂ ਕਦ ਮਤਲਬ ਤੁਹਾਨੂੰ ਹੁਣ ਮਤਲਬ ਸਮਝ ਆ ਜਾਣੀ
1: ਚਾਹੀਦੀ, ਬੜੀ ਸਵਾਦ ਬਣਾਇਆ ਸੀ, ਇਸ ਕਰਕੇ ਮੈਂ ਨਾ
0: ਨਹੀਂ, ਹਰ ਵਾਰ ਤੁਸੀਂ ਕਹਿੰਦੇ ਹੋ ਆ ਚੀਜ਼ ਸਵਾਦ ਸੀਗੀ ਪਰ ਮੈਂ ਲਿਆਣੇ ਭੁੱਲ ਗਿਆ,
1: ਮੈਂ ਤਾਰੀਫ
0: ਤੁਸੀਂ ਬਸ ਇੰਨਾ ਕਿ ਕਹਿ ਦਿਆ ਕਰੋ ਨਾ ਕਿ ਮੈਂ ਖਾ ਕੇ ਆਇਆ ਸਵਾਦ ਸੀ,
1: ਅੱਛਾ
0: ਜਦੋਂ ਤੁਸੀਂ ਇਹੀ ਕਹਿ ਦਿੰਦੇ ਮੈਂ ਲਿਆਣੇ ਭੁੱਲ ਗਿਆ, ਇਹ ਸਾਹਮਣੇ ਵਾਲੇ ਬੰਦੇ ਨੂੰ ਲੱਗਦਾ ਵੀ ਬੇਇੱਜ਼ਤੀ ਹੋਏ ਯਾਰ, ਹਰ ਵਾਰ ਕਹਿ ਦੋ ਵੀ ਲੈ ਕੇ ਆਣੇ ਸੀ, ਲੈ ਕੇ ਆਣੇ, ਇਹਨੂੰ ਮੈਂ ਨਹੀਂ ਯਾਦ ਰਹਿੰਦਾ ਕਿ ਇਹਨੂੰ ਖਾ ਪੀ ਕੇ ਕੁਝ ਯਾਦ ਹੀ ਨਹੀਂ ਰਹਿੰਦਾ,
1: ਇਹਨੂੰ ਖਾ ਪੀ ਕੇ ਕੁਝ ਯਾਦ ਨਹੀਂ ਰਹਿੰਦਾ, ਕੁਝ ਕਰਨਾ ਵੀ ਹੁੰਦਾ,
0: ਹਾਂ ਕਰਨਾ ਵੀ ਹੁੰਦਾ,
1: ਅੱਛਾ ਇਹ
0: ਤਾਂ ਜ਼ਰੂਰੀ ਹੈ,
1: ਅੱਛਾ ਨਹੀਂ ਨਹੀਂ ਤੁਸੀਂ ਕਹਿ ਰਹੇ ਖਾਣ ਪੀਣ ਵਾਲੀ ਕੋਈ ਖਬਰ ਹੈਗੀ ਆ, ਤੇ ਪੀਣ ਵਾਲੀ ਖਬਰ ਕਹਿੰਦੇ ਹੋ ਤੁਸੀਂ, ਲੈ ਲਓ ਜੀ ਖਾਣ ਪੀਣ ਤੋਂ ਯਾਦ ਆਇਆ ਕਿ ਸਾਡੇ ਕੋਲ ਪੀਣ ਵਾਲੀ ਖਬਰ ਵੀ ਹੈਗੀ ਹੈ, ਤੇ ਦੇਖਦੇ ਹਾਂ,
0: ਇਹ ਤੁਹਾਡੀ ਭੂਮਿਕਾ,
1: ਇਹ ਇਹ ਵੀ ਦੁਬਈ ਦੀ ਖਬਰ ਹੈ,
0: ਨਹੀਂ ਸਰ,
1: ਹਾਂ ਇਹ ਹੋਰ ਕਿ ਇਹ ਇਟਲੀ ਦੀ ਹੈ,
0: ਇਹ ਘਰ ਘਰ ਦੀ ਖਬਰ,
1: ਘਰ ਘਰ ਘਰ
0: ਕਹਾਣੀ, ਘਰ ਘਰ ਕੀ,
1: ਲਓ ਜੀ ਸਾਡੇ ਨਾਲ ਸੀਰੀਅਸ ਵੀ ਚੱਲ, ਸੀਰੀਅਲ ਵੀ ਚਾਲੂ ਹੋ ਗਏ ਆ, ਚਲੋ ਓ ਸ਼ੁਰੂ ਕਰਤੀ ਹੈ,
0: ਇੰਸਟਾਗ੍ਰਾਮ ਦੇ ਉੱਤੇ ਵਾਇਰਲ ਹੋ ਰਹੀ ਸੀ ਅੱਜ ਕੱਲ ਵੀਡੀਓ,
1: ਅੱਛਾ ਵਾਇਰਲ
0: ਖਬਰਾਂ ਵੀ ਬਣ ਗਈਆਂ ਨੇ,
1: ਉਹ ਲੈ ਦੇਖੋ ਇੰਨਾ ਖਬਰਾਂ ਵੀ ਬਣ ਗਈਆਂ ਤੇ ਵਾਇਰਲ ਹੋਣ ਲੱਗ ਪਈ,
0: ਹਾਂ ਇਹ ਖਬਰ ਕੀ ਸੀਗੀ,
1: ਹਾਂਜੀ
0: ਮੇਰੇ ਚਾਏ ਕੀ ਟੱਪੜੀ ਪੇ,
1: ਟੱਪੜੀ ਦੀ ਖਬਰ,
0: ਚਾਏ ਦੀ ਖਬਰ ਹੈ,
1: ਚਾਏ
0: ਵਾਲੇ ਦੀ ਨੀ, ਚਾਏ ਦੀ,
1: ਮਤਲਬ ਪ੍ਰਧਾਨ ਮੰਤਰੀ ਜੀ ਸਾਹਿਬ ਦੀ ਖਬਰ ਹੈ, ਚਾਏ ਵਾਲੇ ਦੀ,
0: ਉਹਨੂੰ ਤਾਂ ਚਾਏ ਨੀ ਬਣਾਉਣੀ ਆਉਂਦੀ,
1: ਜਿਹੜੀ
0: ਇੱਕ ਵੀਡੀਓ ਹੋਈ ਸੀ ਵਾਇਰਲ, ਔਰ ਮੇਰੇ ਵੀ ਸਾਹਮਣੇ ਆਈ ਸੀ, ਪਰ ਮੈਂ ਹੁਣ ਇਹਦੀ ਨਿਊਜ਼ ਸਾਹਮਣੇ ਆ ਗਈ, ਮਤਲਬ
1: ਤੁਸੀਂ ਜਦੋਂ
0: ਇਹਦੀ ਜਿਹੜੀ ਸ਼ਾਰਟ ਜੋ ਵੀ ਚੱਲਦੀਆਂ ਹੋਣਗੀਆਂ,
1: ਠੀਕ ਹੈ,
0: ਸੋਸ਼ਲ ਮੀਡੀਆ ਤੇ ਮੇਰੇ ਵੀ ਸਾਹਮਣੇ ਆਈ,
1: ਅੱਛਾ ਜੀ,
0: ਤੇ ਔਰ ਇਹ ਹੈਗੀ ਹੈ ਕਿ ਚਾਹ ਬਣਾਈ ਕਿਵੇਂ ਜਾਂਦੀ ਹੈ, ਵਾਇਰਲ ਟੀ ਹੈਕ,
1: ਚਾਹ ਬਣਾਈ ਕਿਵੇਂ ਜਾਂਦੀ ਹੈ, ਹੱਦ ਹੋ ਗਈ ਭਾਜੀ, ਤੁਸੀਂ ਇਹ ਖਬਰ ਸੇ ਲਾਓ, ਆ ਕਿਹੜੀ ਖਬਰ ਹੈ,
0: 20 ਲੱਖ ਲੋਕਾਂ ਨੇ ਹੁਣ ਤੱਕ ਇਹਦੇ ਤੇ ਲਾਈਕ ਕਰ ਦਿੱਤਾ ਹੈ ਵੀਡੀਓ ਤੇ, 45,000 ਤੋਂ ਜ਼ਿਆਦਾ ਲੋਕਾਂ ਨੇ ਸ਼ੇਅਰ ਵੀ ਕੀਤੀ ਹੈ ਵੀ ਚਾਹ ਕਿਵੇਂ ਬਣਾਈ ਦੀ ਹੈ,
1: ਇਹ ਕਿੰਨਾ ਨੇ ਸ਼ੇਅਰ ਕੀਤੀ ਹੈ ਤੇ ਕਿੰਨਾ ਨੂੰ ਕੀਤੀ ਆ,
0: ਇਹ ਤੁਸੀਂ ਇਹ ਪੁੱਛਣਾ ਚਾਹੀਦਾ ਸੀ, ਤੁਹਾਡਾ ਸਵਾਲ ਇਹ ਹੋਣਾ ਚਾਹੀਦਾ ਸੀ ਵੀ ਚਾਹ ਬਣਦੀ ਕਿਵੇਂ ਹੈ,
1: ਇਹ ਕੋਈ ਇਰਾਨੀ ਚਾਹੇ ਆ ਜਾਂ ਕਿਹੜੀ
0: ਚਾਹੇ,
1: ਦਸ ਹੱਦ ਚਾਹ ਦੇ ਵਿੱਚ ਸਿੰਪਲ ਪਾਓ, ਜਿੱਦਾਂ ਮੇਰੇ
0: ਕਿਵੇਂ ਬਣਾਉਂਦੇ ਤੁਸੀਂ ਚਾਹ ਦੱਸੋ,
1: ਭਾਜੀ ਮੈਂ ਚਾਹ ਦੇ ਵਿੱਚ ਫਸਟ ਪਾਣੀ ਗਰਮ ਕਰੀਦਾ,
0: ਨਹੀਂ ਨਹੀਂ ਸਰ ਐਵੇਂ ਹੋਈ ਨਹੀਂ ਸਰ, ਪਹਿਲਾਂ ਤੁਸੀਂ ਭਾਂਡਾ ਲਓਗੇ,
1: ਅੱਛਾ ਹਾਂ, ਨਹੀਂ ਪਹਿਲਾਂ ਸੋਚਾਂਗਾ ਭਾਂਡਾ ਕਿੱਥੋਂ ਲਵਾਂ, ਹਾਂ
0: ਉਸ ਤੋਂ ਪਹਿਲਾਂ ਤੁਸੀਂ ਕਿਚਨ ਚ ਜਾਣ ਬਾਰੇ ਹਿੰਮਤ ਕਰੋ,
1: ਉਸ ਤੋਂ ਵੀ ਜ਼ਿਆਦਾ ਪਹਿਲਾਂ ਉੱਠਾਂਗੇ ਨਾ, ਪਹਿਲਾਂ ਤਾਂ ਸੌਣ ਤੋਂ ਪਹਿਲਾਂ ਉੱਠਣਾ ਵੀ ਤਾਂ ਚਾਹੀਦਾ ਹੈ ਨਾ,
0: ਅੱਛਾ
1: ਹਾਂ ਠੀਕ ਹੈ,
0: ਸ਼ੁਰੂ ਸੇ ਬਤਾਓ,
1: ਸ਼ੁਰੂ
0: ਸੇ, ਤੋ ਮੇਰਾ ਜਨਮ 6 September 1900 ਸੇ, ਅਰੇ ਇਤਨਾ ਵੀ ਸ਼ੁਰੂ ਸੇ ਨਹੀਂ ਭਾਈ,
1: ਅੱਛਾ
0: ਤੁਸੀਂ ਜਮੇ ਕਮਰੇ ਚ ਉੱਠਣ ਤੋਂ ਦੱਸਤਾ, ਹੁਣ ਦੱਸੋ ਕਿਵੇਂ ਬਣਾਉਂਦੇ ਹੋ ਚਾਹ,
1: ਬਈ ਚਾਹ ਦੇ ਵਿੱਚ ਉਹਦੀ ਪਾਣੀ ਗਰਮ ਕਰੋ, ਅਦਰਕ ਲਾਚੀਆਂ ਪਾਓ, ਵਿੱਚ ਪੱਤੀ ਪਾਓ, ਤੇ ਬਾਅਦ ਚੋਂ
0: ਗੈਸ ਤਾਂ ਓਨ ਨਹੀਂ ਕੀਤੀ।
1: ਓਹੋ ਅੱਛਾ, ਸੋਰੀ, ਪਹਿਲਾਂ ਉੱਠ ਕੇ ਪਹਿਲਾਂ ਉੱਠ। ਅੱਛਾ, ਸਾਰੇ ਸਟੈਪ ਤੁਹਾਨੂੰ ਚਾਹੀਦੇ ਆ?
0: ਕੱਲੀ ਕੱਲੀ ਚੀਜ਼
1: ਸਟੈਪ 1,
0: ਸਟੈਪ 1, ਕਿਉਂਕਿ ਇਹੀ ਸਟੈਪ ਤੁਹਾਨੂੰ ਦੱਸਣਾ ਫਿਰ ਮੈਂ।
1: ਓ ਅੱਛਾ, ਸਟੈਪ 1 ਇਹ ਹੈਗਾ, ਪਹਿਲਾਂ ਤਾਂ ਆਪਣਾ ਮੂਡ ਬਣ ਗਿਆ ਚਾਹ ਦਾ, ਠੀਕ ਹੈ?
0: ਸਰ ਥੋੜਾ ਫਾਸਟ ਫਾਰਵਰਡ।
1: ਅੱਛਾ, ਇਹ ਸਭ ਤੋਂ ਪਹਿਲਾਂ ਆਪਾਂ, ਮੈਂ ਕਰਾਂਗਾ ਗੈਸ ਆਨ, ਠੀਕ ਹੈ? ਉਸ ਤੋਂ ਪਹਿਲਾਂ ਪਾਣੀ ਪਾ ਕੇ ਉਹਦੇ ਵਿੱਚ ਫਰਾਈ ਪੈਨ ਚ, ਤੇ ਗੈਸ ਤੇ ਰੱਖ ਦਾਂਗਾ, ਠੀਕ ਹੈ?
0: ਤੁਸੀਂ ਕਾਹਦੇ ਚ ਬਣਾਉਂਦੇ ਹੋ ਚਾਹ? ਕੁੱਕਰ ਵਾਲੀ, ਖੁੱਲੇ ਭਾਂਡੇ ਵਾਲੀ?
1: ਨਹੀਂ ਨਹੀਂ, ਕੁੱਕਰ ਚ ਕਿੱਥੋਂ ਚਾਹ ਬਣਾਉਂਦੇ?
0: ਕੁੱਕਰ ਚ ਵੀ ਚਾਹ ਬਣਦੀ ਸਰ?
1: ਉਹ ਹੱਦ ਹੋ ਗਈ ਆ ਭਾਜੀ,
0: ਕੁੱਕਰ ਵਾਲੀ ਚਾਹ ਨਹੀਂ ਪੀਤੀ ਤੁਸੀਂ?
1: ਕੁੱਕਰ ਵਾਲੀ ਚਾਹ ਕਿਹੜੀ ਹੋ ਗਈ ਯਾਰ, ਕਿੰਨੀਆਂ ਸੀਟੀਆਂ ਦੋਦੇ ਉਹਦੇ ਆ
0: ਹੋਸਟਲ ਚ ਇੱਕੋ ਹੀ ਕੁੱਕਰ ਹੁੰਦਾ ਸੀ ਸਾਡੇ ਕੋਲ,
1: ਠੀਕ ਹੈ?
0: ਉਹ ਚੀਜ਼ ਚਾਹ ਬਣਦੀ ਸੀ, ਉਹ ਚੀਜ਼ ਆਲੂ।
1: ਨਹੀਂ, ਤੁਸੀਂ ਏਦਾਂ ਕਹੋ ਨਾ, ਤੁਹਾਡੇ ਕੋਲ ਫਿਰ ਉਹ ਦੂਜਾ ਨਾ ਹੀ ਹੁੰਦਾ ਹੋਏਗਾ, ਤੁਹਾਡੇ ਕੋਲ ਚਾਹ ਬਣਾਉਣ ਵਾਲਾ ਪਤੀਲਾ ਨਹੀਂ ਹੁੰਦਾ ਹੋਏਗਾ,
0: ਹੈ ਨਹੀਂ
1: ਕੁੱਕਰ ਹੀ ਸਾਰਾ,
0: ਪਰ ਉਹ ਸਾਡੇ ਇੱਕ ਨੇ ਫੂਕਤਾ ਸੀ,
1: ਫੂਕ ਤੇ ਬਵੀ ਦਿੱਤਾ ਸੀ ਇੱਕ, ਕੀ ਹੈ
0: ਉਹ ਚ ਉਹਨੇ ਆਂਡੇ ਧਰਤੇ ਤੇ ਪਾਣੀ ਉਬਲ ਗਿਆ, ਉਬਲ ਗਿਆ, ਉਬਲ ਗਿਆ, ਉਬਲ ਗਿਆ, ਉਬਲ ਗਿਆ,
1: ਸੇਮ ਚੀਜ਼ ਮਿਲਣਾ ਹੋਈ ਸੀ, ਉਹ ਸਾਰਾ ਥੱਲੇ ਉਹ ਜਿਹੜਾ
0: ਸਾਰੇ ਲੱਗ ਗਿਆ,
1: ਹੋ ਗਿਆ। ਅੱਛਾ, ਚਲੋ ਕੁੱਕਰ ਚ ਬਣਾ ਲਈ ਲਿਆ, ਕੁੱਕਰ ਚ ਪਾਇਆ ਪਾਣੀ?
0: ਨਹੀਂ ਨਹੀਂ, ਚਲੋ ਕੋਈ ਨੀ, ਖੁੱਲੇ ਭਾਂਡੇ ਚ ਪਾਣੀ ਪਾ ਕੇ ਗਰਮ ਕੀਤਾ,
1: ਗਰਮ ਕੀਤਾ,
0: ਫਿਰ ਸਭ ਤੋਂ ਪਹਿਲਾਂ ਕੀ ਪਾਉਂਦੇ ਹੋ?
1: ਸਭ ਤੋਂ ਪਹਿਲਾਂ ਉਹ ਤਾਤਕ ਕੁੱਟ ਲਈਦਾ, ਜਿੱਦਾਂ ਅਦਰਕ
0: ਕੁੱਟਣਾ ਤੁਸੀਂ?
1: ਉਹ ਲਈ ਯਾਰ, ਉਹ ਭਾਜੀ ਉਹਨੂੰ ਕੀ ਕਹਿੰਦੇ ਜਿਹੜਾ
0: ਆਦਾ ਮਸਾਲਾ,
1: ਮਸਾਲਾ, ਉਹ ਚ ਥੋੜਾ ਪਾਤਾ ਲੌਂਗ, ਲਾਚੀ, ਹਰੀ ਲਾਚੀ, ਕਾਲੀ ਲਾਚੀ, ਕੁਛ ਵੀ, ਉਹਨੂੰ ਕੱਚ ਕੱਚ ਕੱਚ ਕੱਚ ਕੱਚ ਕਰਤਾ
0: ਮੂੰਹ ਦੇ ਨਾਲ,
1: ਮੂੰਹ ਦੇ ਨਾਲ ਹੀ, ਮਤਲਬ ਉਹ ਮੈਂ ਮਿਊਜ਼ਿਕ ਇਸ ਕਰਕੇ ਵਜਾ ਰਿਹਾ ਵੀ ਉਹ ਹੁਣ ਮੈਂ ਏਦਾਂ ਏਦਾਂ ਨੀ ਨਾ ਕਰ ਸਕਦਾ,
0: ਕਰਕੇ ਹਾਂ ਨਹੀਂ ਨਹੀਂ ਠੀਕ।
1: ਫਿਰ ਉਹਨੂੰ ਤਾਤਕ ਪਾਣੀ ਉਬਲ ਜਾਏਗਾ, ਤੇ ਫਿਰ ਉਹਨੂੰ ਉਹਦੇ ਵਿੱਚ ਪਾਤਾ, ਫਿਰ ਜਦੋਂ ਬੁੜਗੜ ਬੁੜ ਬੁੜ ਬੁੜ ਕਰੇਗਾ, ਫਿਰ ਥੋੜੀ ਜਿਹੀ ਪੱਤੀ ਪਾਤੀ,
0: ਓਕੇ,
1: ਫਿਰ ਪਾਣੀ ਦਾ ਰੰਗ ਜਿਹੜਾ ਥੋੜਾ ਜਿਹਾ ਉਹ ਹੋ ਜਾਏਗਾ, ਪਤੀ ਵਾਂਗੂ ਗੰਦਾ ਜਿਹਾ ਕਾਲਾ ਟਾਈਪ ਹੈ, ਤੇ ਫਿਰ ਉਹ ਚ ਪਾਣਾ ਹੈ ਆਪਾਂ ਦੁੱਧ।
0: ਅੱਛਾ,
1: ਨਹੀਂ ਨਹੀਂ, ਦੁੱਧ ਵੀ ਕੀ ਪਾਣਾ, ਪਹਿਲਾਂ ਮਲਾਈ,
0: ਖੰਡ ਨੀ ਪਾਣੀ
1: ਕਰਦੀ ਹੈ?
0: ਫਿਰ
1: ਵਿੱਚ ਖੰਡ ਜਾਂ ਉਹ ਪਾ ਦੋ, ਸ਼ੱਕਰ ਪਾ ਦੋ, ਗੁੜ ਪਾ ਦੋ,
0: ਠੀਕ ਹੈ?
1: ਤੇ ਉਸ ਤੋਂ ਬਾਅਦ ਜਦੋਂ ਦੁੱਧ ਪਾਣਾ, ਫਿਰ ਚਮਚ ਨਾਲ ਨਾ ਥੋੜੀ ਜਿਹੀ ਐ ਕਰਕੇ ਹਿਲਾਣੀ ਆ, ਥੋੜਾ ਜਿਹਾ ਨਾ ਐ ਰਾਜੇ, ਜਦੋਂ ਫਿਰ ਵੇਖੀ ਜਾਣਾ ਚਾਹ ਨੂੰ, ਵੇਖੀ ਜਾਓ
0: ਕਦੋਂ ਬਾਹਰ ਆਊਗੀ, ਕਦੋਂ ਉਹਨੂੰ ਅੱਖਾਂ ਦਿਖਾਣੀਆਂ ਨੇ।
1: ਨਹੀਂ ਐਕਚੁਅਲੀ ਕੀ, ਜਦੋਂ ਤਾਂ ਗੈਸ ਤੁਹਾਡਾ ਘੱਟ ਹੋਏਗਾ, ਤੁਸੀਂ ਤੇ ਫਿਰ ਗੁੱਸੇ ਹੋਗੇ ਯਾਰ, ਕੀ ਯਾਰ ਉੱਪਰ
0: ਆਣਾ ਹੀ ਨਹੀਂ,
1: ਫਿਰ ਤੁਸੀਂ ਉਹਨੂੰ ਹਾਈ ਕਰ ਦੋਗੇ,
0: ਠੀਕ ਆ?
1: ਫਿਰ ਤੁਸੀਂ ਵੇਖੀ ਜਾਣਾ, ਵੇਖੀ ਜਾਣਾ, ਵੇਖੀ ਜਾਣਾ, ਵੇਖੀ ਜਾਣਾ, ਯਾਰ ਹਲੇ ਵੀ ਨਹੀਂ ਆ ਰਹੀ,
0: ਜਿਵੇਂ ਹੀ ਬਾਹਰ ਆਣ ਲੱਗੀ
1: ਉਦੋਂ ਤੁਹਾਡਾ ਕੰਮ ਪੈ ਜਾਣਾ, ਬਾਹਰ ਤਾਂ ਬਹਿਣ ਵਜੇ
0: ਉਹਨੂੰ ਫੇਰ ਹੌਲੀ ਕਰ ਦੇਣ,
1: ਐ ਕਰਕੇ ਨਾ ਹੌਲੀ ਥੱਲੇ ਐ ਹੁੰਦਾ,
0: ਮਚਾਈ ਜੇ ਜਾਣਾ,
1: ਐ ਕਰਕੇ ਫਿਰ ਡੁਬਕੀਆਂ ਜੀ ਮਾਰ ਕੇ, ਚਮਚ ਲਾ ਕੇ, ਫਿਰ ਐ ਉੱਤੋਂ ਦੀ ਪਾ ਕੇ ਨਾ, ਐ ਕਰ ਗਰ ਜਿਹਦੀ ਝੱਗ ਵੀ
0: ਫੈਂਟਣੀ ਆ, ਫੈਂਟਣੀ ਆ,
1: ਫਿਰ ਐ ਕਰਕੇ ਆਰਾਮ ਨਾਲ ਗਰਮ ਗਰਮ ਪੀਓ।
0: ਸਭ ਤੋਂ ਪਹਿਲਾਂ ਤਾਂ ਇਹਨੇ ਗਰਮ ਭਾਂਡਾ,
1: ਗਰਮ ਭਾਂਡਾ ਨਹੀਂ,
0: ਭਾਂਡਾ ਮਤਲਬ ਗੈਸ ਤੇ ਧਰ ਕੇ,
1: ਠੀਕ ਹੈ,
0: ਕੋਈ ਪਾਣੀ ਨਹੀਂ ਪਾਇਆ,
1: ਉਹ ਤੁਹਾਡਾ ਓਇਲਾ,
0: ਹਲਕਾ ਜਿਹਾ ਸਿਮ ਤੇ ਕਰਕੇ, ਠੀਕ ਹੈ, ਫਿਰ ਉਹਦੇ ਚ ਪਾਈ ਇਹਨੇ ਖੰਡ,
1: ਪਾਣੀ ਤੋਂ ਪਹਿਲਾਂ ਹੀ,
0: ਸਭ ਖਾਸੇ ਤੋਂ ਪਹਿਲਾਂ, ਪਹਿਲਾਂ ਪਾਈ ਖੰਡ,
1: ਅੱਛਾ,
0: ਠੀਕ ਹੈ, ਫਿਰ ਉਹ ਚ ਪਾਈ ਇਹਨੇ ਪੱਤੀ, ਤੇ ਫਿਰ ਉਹ ਪੱਤੀ ਦੇ ਵਿੱਚ ਚਾਰ ਕੁ ਛਿੱਟੇ ਪਾ ਤੇ ਪਾਣੀ ਦੇ, ਜਿਵੇਂ ਐ ਚਮਚ ਨੀ ਪਾਉਂਦੇ ਹੁੰਦੇ ਐ,
1: ਭਾਈ ਜਿੱਦਾਂ ਪਾਣੀ ਐ ਭਾਈ ਪਤਾ ਲੱਗ,
0: ਚਮਚ ਵੀ ਜ਼ਿਆਦਾ ਕਹਿਤਾ ਉਹਨੇ, ਐ ਛਿੱਟੇ ਜੇ ਪਾਤੇ,
1: ਬਸ ਦੇਖਣ ਲਈ ਵੀ ਉਹ ਗਰਮ ਹੋ ਗਿਆ ਕਿ ਲਈ,
0: ਫਿਰ ਉਹੀ ਚਮਚ ਜਿਹਦੇ ਨਾਲ ਤੁਸੀਂ ਐ ਚਾਹ ਕੱਢਣੀ ਸੀਗੀ, ਉਹੀ ਚਮਚ ਲੈ ਕੇ ਇਹਨੇ ਪੱਤੀ ਤੇ ਖੰਡ ਨੂੰ ਐ ਤੜਕਾ ਲਗਾਇਆ,
1: ਪੂਰਾ ਉਹ ਲੱਗ ਗਿਆ ਇਹਦਾ
0: ਤੜਕਾ ਲਗਾਤਾ,
1: ਓਹੋ ਅੱਛਾ,
0: ਪੂਰਾ ਐਨ ਕੱਢ ਲਿਆ, ਫਿਰ ਉਹਦੇ ਚ ਥੋੜਾ ਜਿਹਾ ਵੱਧ ਪਾਣੀ ਪਾਤਾ,
1: ਹੌਲੀ ਹੌਲੀ ਹੌਲੀ ਹੌਲੀ,
0: ਫਿਰ ਉਹ ਚਾਹ ਵਾਲਾ ਪਾਣੀ ਪਾਤਾ,
1: ਠੀਕ ਹੈ ਠੀਕ,
0: ਹੁਣ ਉਹ ਪਾਣੀ ਪਿਆ, ਪੱਤੀ ਪਈ ਹੈ, ਖੰਡ ਪਈ ਹੈ, ਹੁਣ ਇਹਦੇ ਚ ਪਾਏ ਨੇ ਉਹਨੇ ਆਦਾ ਲਾਚੀ,
1: ਠੀਕ ਹੈ,
0: ਤੇ ਜੋ ਵੀ ਹੋਰ ਪਾਣਾ ਉਹਨੂੰ ਕੁੱਟ ਕੇ,
1: ਕੁੱਟ ਕੇ,
0: ਤੇ ਉਹ ਖੰਡਾ ਤੇ ਉਹਦੇ ਚ,
1: ਠੀਕ ਹੈ ਠੀਕ,
0: ਠੀਕ ਹੈ, ਹੁਣ ਥੋੜਾ ਜਿਹਾ ਪਾਣੀ ਹੈਗਾ ਉਹਦੇ ਚ,
1: ਥੋੜਾ ਜਿਹਾ,
0: ਤੇ ਹਾਂ
1: ਠੀਕ ਹੈ,
0: ਤੇ ਉਹ ਹੈਗਾ, ਤੇ ਹੁਣ ਇਹਦੇ ਚ ਪਾਣੀ ਹੈ ਦੁੱਧ,
1: ਦੁੱਧ ਲਾਸਟ ਰਹਿ ਗਿਆ,
0: ਤੇ ਦੁੱਧ ਪਾਣਾ ਰੱਜ ਕੇ, ਮਤਲਬ ਇਹ ਹੈਗੀ ਹੈ ਦੁੱਧ ਪੱਤੀ,
1: ਦੁੱਧ ਪੱਤੀ ਬਣਾਈਆਂ, ਠੀਕ,
0: ਇਹ ਚ ਦੁੱਧ ਪਾਤਾ ਤੇ ਬਸ, ਫੇਰ ਦਿੱਤੀਆਂ ਉਬਾਲੀਆਂ, ਤੇ ਮਤਲਬ ਵੀਡੀਓ ਚ ਤਾਂ ਇਹ ਹੈ, ਬਟ ਅਦਰਵਾਈਜ਼ ਤਰੀਕਾ ਇਹ ਹੈਗਾ ਕਿ ਇਸ ਤੋਂ ਬਾਅਦ ਮੈਨੂੰ ਲੱਗਦਾ ਕਿ ਫੈਂਟੀ ਦੇਣੀ ਚਾਹੀਦੀ ਹੈ, ਚਾਹ ਉਦੋਂ ਤੱਕ ਚਾਹ ਨਹੀਂ ਸਵਾਦ ਦਿੰਦੀ ਹੈਗੀ ਜਦੋਂ ਤੱਕ ਚਾਹ ਨੂੰ ਤੁਸੀਂ ਉਬਾਲਣ ਤੋਂ ਬਾਅਦ ਨਵੇਂ ਭਾਂਡੇ ਚ ਨਹੀਂ ਪਾਉਂਦੇ।
1: ਵਾਇਰਲ
0: ਹੋ ਰਹੀ ਹੈ ਪੂਰੀ ਦੁਨੀਆ ਦੇ
1: ਯਾਰ ਅੱਜ ਭਾਜੀ ਫਿਰ ਮੈਂ ਵਾਇਰਲ ਸਬਜ਼ੀ ਵੀ ਬਣਾ ਸਕਦਾ
0: ਆਹੋ ਬਗੈਰ ਪਾਣੀ ਪਾਏ
1: ਏਦਾਂ ਕਰਕੇ
0: ਪਰ ਗੋਭੀ ਤਾਂ ਬਣਦੀ ਹੋ ਏਦਾਂ ਮੈਂ ਸੁਣਿਆ ਗੋਭੀ ਪਹਿਲਾਂ ਟੋਸਟ ਨੀ
1: ਗੋਭੀ
0: ਰੋਸਟ ਕਰ ਲੈਂਦੇ ਹੁੰਦੇ ਨੇ
1: ਉਸ ਤੋਂ ਬਾਅਦ
0: ਉਹਨੂੰ ਪਚ ਪਾਣੇ ਹੈਗੇ ਨੇ
1: ਉਸ ਤੋਂ ਕਿਉਂਕਿ ਗੋਭੀ ਨਹੀਂ ਵੱਖ ਵੱਖ ਹੁੰਦਾ ਭਾਜੀ ਜਾਂ ਤੇ ਭੁੰਨ ਕੇ ਬਣਾਓ ਜਾਂ ਸਿੱਧਾ ਹੀ ਤੜਕਾ ਤੁੜਕਾ ਲਾ ਕੇ ਸਾਰੀ ਗੋਭੀ ਵਿੱਚ ਸੁੱਟੋ
0: ਮੈਂ ਹੌਲੀ ਹੌਲੀ ਹੌਲੀ ਸਵਾਦ ਹੀ ਉਹਦਾ ਹੋਰ ਹੈ
1: ਤੁਹਾਡੇ ਲਾਗੇ ਇੰਨੀ ਦੁਕਾਨ ਲੱਗੀ ਹੁੰਦੀ ਹੈ ਫਰਾਈਡ ਖਾਂਦੇ ਆ ਸਾਰੇ ਭਾਜੀ ਕਹਿੰਦੇ ਲੋਕੀ ਕੁਝ ਫਰਾਈਡ ਖਾਣੇ ਨੀ ਚਾਹੀਦੇ ਗੋਰੇ ਸਾਰੇ ਫਰਾਈਡ ਖਾਂਦੇ ਯਾਰ
0: ਨਾਮ ਹੀ ਫਰਾਈਡ ਬ੍ਰਦਰ ਮਤਲਬ ਐਸੀ ਸ਼ੋਪ ਹੈ
1: ਅੱਛਾ ਹੁਣ ਮੈਂ ਨਾ ਇਹ ਹਲੇ ਤੱਕ ਟੇਸਟ ਨਹੀਂ ਕੀਤਾ ਮੈਨੂੰ ਕੀ ਕਹੋਗੇ
0: ਮੈਨੂੰ ਲੱਗਦਾ ਸਿਰਫ NSW ਚ ਆਈ ਡੋਂਟ ਨੋ ਜੇ ਕੋਈ ਵਿਕਟੋਰੀਆ ਤੋਂ ਸਾਨੂੰ ਸੁਣ ਰਿਹਾ ਭਾਈ ਜਾਂ ਕੁਇਨਜ਼ਲੈਂਡ ਤੋਂ ਜਾਂ ਕਿਤੋਂ ਹੋਰ ਤਾਂ ਦੱਸਿਓ ਵੀ ਫਰਾਈਡ ਬ੍ਰਦਰ ਤੁਹਾਡੇ ਹੈਗਾ ਪਰ ਉੱਥੇ ਭਾਜੀ ਆਪਣਾ ਨਾ ਤੁਹਾਡੇ ਘਰਾਂ ਦੇ ਲਾਗੇ ਐਤਕੀ ਮੈਂ ਗਿਆ ਉਹ ਜਿਹੜਾ ECQ ਨੀ ਹੈਗਾ
1: ਨਹੀਂ
0: ਸਿਰਫ ਪਕੌੜੇ ਨੀ ਪਰ ਤਰ੍ਹਾਂ ਤਰ੍ਹਾਂ ਦੇ ਰੈਸਟੋਰੈਂਟ ਟਰਾਈ ਕੀਤੇ ਉੱਥੇ ਦੇ ਫੂਡ ਕੋਰਟ ਦੇ ਵਿੱਚ ਇੱਕ ਆਈਸਕ੍ਰੀਮ ਉਹ ਐਡੀ ਵੱਡੀ ਆਈਸਕ੍ਰੀਮ ਦਿੰਦੇ ਨੇ ਐਡੀ ਚੰਡੀਗੜ੍ਹ ਯਾਦ ਕਰਾਤਾ ਹੀ ਸਰਦੀਆਂ ਚ ਆਈਸਕ੍ਰੀਮ ਖਾਣ ਦਾ ਨਜ਼ਾਰਾ ਹੀ ਚਲੋ ਆਪਾਂ ਆਈਸਕ੍ਰੀਮ ਤੋਂ ਯਾਦ ਆਇਆ ਅਗਲੀ ਆਖਰੀ ਖਬਰ ਜਿਹੜੀ ਹੈ
1: ਆਈਸਕ੍ਰੀਮ ਤੋਂ ਵੀ ਯਾਦ ਆਇਆ
0: ਆਖਰੀ ਖਬਰ ਆਈਸਕ੍ਰੀਮ ਦੇ ਨਾਲ ਹੀ ਜਿਹੜੀ
1: ਯਾਰ ਕਿਆ ਵਾ ਇਹਦੇ ਭਾਈ ਜਿੱਦਾਂ ਉਹਦਾ ਨਾ ਤੁੱਕ ਤੇ ਤੁੱਕ ਭੱਜਦੀ ਹੈ ਅੱਜ ਤੁਸੀਂ
0: ਸਾਡਾ ਤੁੱਕ ਤੇ ਤੁੱਕਾ ਲੱਗ ਰਿਹਾ
1: ਪਹਿਲਾਂ ਚਾਹ ਦੀ ਹੋ ਗਈ ਹੁਣ ਆਈਸਕ੍ਰੀਮ ਦੀ ਹੋ ਗਈ ਆ
0: ਇਹ ਨਾ ਖਬਰ ਆਈ ਸੀਗੀ ਤੇ ਚਲੋ ਆਪਾਂ ਹੁਣ ਤੁਹਾਡੀ ਰਸੋਈ ਦੇ ਬਾਰੇ ਹੀ ਅੱਜ ਸਾਰੀਆਂ ਗੱਲਾਂ ਕਰ ਰਹੇ ਹਾਂ ਤੇ ਰਸੋਈ ਵਾਲੀ ਗੱਲ ਅੱਗੇ ਤੋਰੀ ਹੈ
1: ਹਾਂਜੀ
0: ਤੇ ਬੈਸਟ ਪ੍ਰੋਡਕਟ ਆਫ ਦੀ ਈਅਰ ਦੇ ਅਵਾਰਡ ਮਿਲ ਚੁੱਕੇ ਨੇ
1: ਆਈਸਕ੍ਰੀਮ ਨੂੰ
0: ਨਹੀਂ ਨਹੀਂ ਸਾਰੇ ਪ੍ਰੋਡਕਟ ਤੁਹਾਡੇ ਕਿਚਨ ਚ ਗ੍ਰੋਸਰੀ ਪ੍ਰੋਡਕਟ ਕਿਹੜੇ ਕਿਹੜੇ ਪ੍ਰੋਡਕਟ ਦੀ ਗੱਲ ਆਪਾਂ ਕਰਾਂਗੇ ਇੱਥੇ ਇੱਕ ਤਾਂ ਆਈਸਕ੍ਰੀਮ ਜਿਹੜੀ ਪਹਿਲੇ ਨੰਬਰ ਤੇ ਆਈ ਹੈਗੀ ਉਹ ਕੈਡਬਰੀ ਆਈਸਕ੍ਰੀਮ ਟੱਬ 2026 ਨੂੰ ਕੈਨਸਟਾਰ ਦਾ ਟੋਪ ਅਵਾਰਡ ਮਿਲਿਆ ਹੈਗਾ ਆਈਸਕ੍ਰੀਮ ਦੀ ਕੈਟਾਗਰੀ ਦੇ ਵਿੱਚ ਫਿਰ ਵੈਟੀਜ਼ ਬੇਕਡ ਬੀਨਸ ਇਹ ਜਿਹੜੇ ਉਹ ਕੈਨ ਨਹੀਂ ਹੁੰਦੇ ਹੁੰਦੇ ਬੇਕਡ ਬੀਨਸ ਦੇ ਛੋਟੇ ਛੋਟੇ ਉਹ ਕੈਨ ਜੇ ਹੁੰਦੇ ਹੁੰਦੇ ਨੇ $2 $2.50 ਦੇ ਮਿਲਦੇ ਹੁੰਦੇ
1: ਨੇ ਬੀਨਸ ਹੁੰਦੇ ਉਹਦੇ ਵਿੱਚ
0: ਹਾਂ
1: ਅੱਛਾ ਜੀ
0: ਉਹ ਵਾਲਾ ਉਹ ਨੰਬਰ 1 ਤੇ ਰਹੇ ਕੈਂਡ ਕੈਟਾਗਰੀ ਇਹ
1: ਤੁਸੀਂ ਇਹ ਆਸਟ੍ਰੇਲੀਆ ਦੀ ਗੱਲ
0: ਆਸਟ੍ਰੇਲੀਆ ਦੀ ਹੋਇਆ ਸਰ ਹੋਰ ਆਪਾਂ ਕਿੱਥੇ ਯੂਗਾਂਡਾ ਤੇ ਰਹਿੰਦੇ
1: ਪੂਰੇ ਵਰਲਡ ਵਿੱਚ ਇਦਾਂ ਚੱਲ ਰਿਹਾ
0: ਪੂਰੇ ਵਰਲਡ ਦੀ ਗ੍ਰੋਸਰੀ ਦਾ ਆਪਾਂ ਕੀ ਲੈ
1: ਉਹੀ ਨਾ ਅੱਛਾ ਅੱਛਾ ਇਹ
0: ਆਸਟ੍ਰੇਲੀਆ ਵਰਸ ਦਾ ਪੋਟਸੈਟ ਯੋਗਰਟ ਨੰਬਰ 1 ਯੋਗਰਟ ਆਇਆ ਤੇ ਕਰੋਲ ਬੇਕਡ ਬੀਨਸ ਆਲਡੀ ਵਾਲੇ ਨੰਬਰ 1 ਤੇ ਆਏ ਨੇ ਤੇ ਜਿਹੜਾ ਓਲਿਵ ਆਇਲ ਹੈ ਜਿਹਨੂੰ ਹਰ ਘਰ ਚ ਵਰਤਿਆ ਜਾਂਦਾ ਆਈ ਹੋਪ ਕਿ ਵੈਜੀਟੇਬਲ ਆਇਲ ਨਹੀਂ ਵਰਤਦੇ ਹੁਣ ਲੋਕ ਪਤਾ ਲੱਗ ਗਿਆ ਨਾ ਉਹਦੀ ਪੋਲ ਖੁੱਲ ਗਈ ਆ
1: ਵੈਜੀਟੇਬਲ
0: ਰਿਫਾਈਨਡ ਆਇਲਸ ਦੀ
1: ਅੱਛਾ ਉਹ ਜਿਹੜੇ ਹਾਂ
0: ਜਿਹਨੇ ਵੀ ਰਿਫਾਈਨਡ ਆਇਲ ਨੇ ਡੋਂਟ ਯੂਜ਼ ਦੈਮ ਆਪਾਂ ਇੰਡੀਅਨ ਸ਼ਾਪਾਂ ਤੋਂ ਜਾਂਦੇ ਹਾਂ ਉੱਥੋਂ ਚੱਕ ਕੇ ਲੈ ਆਉਂਦੇ
1: ਸਹੀ ਗੱਲ ਆ
0: ਬੈਸਟ ਇਹ ਹੈਗਾ ਕਿ ਜਾਂ ਤਾਂ ਘਿਓ ਚ ਬਣਾ ਲਓ ਆਪਣੀਆਂ ਸਬਜ਼ੀਆਂ ਜਾਂ ਫਿਰ ਜੇ ਔਖਾ ਸੌਖਾ ਹੋਣਾ ਹੀ ਆ ਤਾਂ ਓਲਿਵ ਆਇਲ ਚ
1: ਬਣਾ ਓਲਿਵ ਆਇਲ ਹਾਂ ਠੀਕ ਹੈ
0: ਤੇ ਘਿਓ ਵੀ ਕਹਿੰਦੇ ਉਹ ਵਧੀਆ ਹੁੰਦਾ ਜਿਹੜਾ ਜਿਵੇਂ ਤੁਸੀਂ ਦੁੱਧ ਲਿਆਉਂਦੇ ਹੋ ਉਹ ਤੋਂ ਬਾਅਦ ਫਿਰ ਦਹੀਂ ਜਮਾ ਲੈਂਦੇ ਹੋ ਘਰੇ ਤੇ ਉਹ ਦਹੀਂ ਦਾ ਫਿਰ ਮੱਖਣ ਬਣਾਉਂਦੇ ਹੋ ਫੈਂਟੀ ਲਗਾ ਕੇ
1: ਅੱਛਾ ਜਿਹੜਾ
0: ਫਿਰ ਉਹ ਮੱਖਣ ਤੋਂ ਫਿਰ ਜਿਹੜਾ ਤੁਸੀਂ ਘਿਓ ਬਣਾਉਂਦੇ ਹੋ
1: ਤੇ ਜਿਹੜਾ ਆਪਾਂ ਅਸੀਂ ਬਣਾਉਂਦੇ ਆ ਉਹ ਵਧੀਆ ਨਹੀਂ ਹੁੰਦਾ
0: ਜਿਹੜਾ ਆਪਾਂ ਬਣਿਆ ਬਣਾਇਆ ਲੈ ਕੇ
1: ਬਣਿਆ ਬਣਾਇਆ ਨਹੀਂ ਜਿਹੜਾ ਆਪਾਂ ਐਲਡੀ ਤੋਂ ਬਟਰ ਚੱਕਦੇ ਆ ਉਹਦਾ ਬਾਅਦ ਚ
0: ਐਲਡੀ ਦਾ ਕਿਹੜਾ ਬਟਰ ਹੋ ਗਿਆ
1: ਯਾਰ? ਐਲਡੀ ਦੇ ਜਿਹੜੇ ਵੱਡੇ ਵੱਡੇ ਬਟਰ ਨਹੀਂ ਹੁੰਦੇ ਅਨਸਾਲਟਡ, ਸਾਲਟਡ ਬਟਰ ਜਿਹੜੇ
0: ਹੁੰਦੇ ਆ, ਫਿਰ ਉਹ ਬਟਰ ਤਾਂ ਉਹ ਸੈਚੂਰੇਟਡ ਫੈਟ ਹੈ ਨਾ ਸਰ?
1: ਪਤਾ ਨਹੀਂ, ਉਹ ਤੇ ਮੈਂ ਤੇ ਇਹੀ
0: ਉਹਦਾ ਪਿੱਛੇ ਪੜ ਕੇ ਤਾਂ ਦੇਖਿਆ
1: ਨਾ, ਉਹ ਸੈਚੂਰੇਟਡ ਫੈਟ, ਉਹ ਦੀ ਤੂੰ ਤੇ ਉਹੀ ਇਹਨੂੰ ਗਰਮ ਕਰਕੇ ਘਿਓ ਬਣਾਈ ਜਾ ਰਹੀ ਆ,
0: ਉਹ ਫੈਟ ਹੈ ਉਹ, ਫਿਰ ਸੈਚੂਰੇਟਡ ਮਤਲਬ ਉਹ ਗੱਲ ਇਹ ਹੈ ਕਿ ਫੈਟ ਤਾਂ ਹੁੰਦੀ ਹੋਇਆ ਚਲੋ ਮੱਖਣ ਦੇ ਵਿੱਚ, ਆਪਾਂ
1: ਜਦੋਂ ਗਰਮ ਗਰਮ ਕਰਕੇ ਤੇ ਉਹ ਦੇਸੀ ਘਿਓ ਬਣ ਜਾਂਦਾ, ਕਲਰ ਵੀ ਉਹਦਾ ਦੇਸੀ ਘਿਓ ਵਾਂਗੂ ਆਉਂਦਾ,
0: ਉਹ ਤਾਂ ਬਣੇਗਾ ਹੀ, ਉਹ ਤਾਂ ਬਣੇਗਾ,
1: ਹੈ ਤਾਂ ਠੀਕ ਹੈ ਨਾ, ਖਾ ਸਕਦੇ ਆਪਾਂ।
0: ਮੇਨ ਇਹ ਹੈ ਕਿ ਉਹਦੇ ਚ ਸੈਚੂਰੇਟਡ ਫੈਟ ਤਾਂ ਫਿਰ ਠੀਕ ਹੈਗੀ ਹੈ, ਮੇਨ ਚੀਜ਼ ਜਿਹੜੀ ਦੇਖਣੀ ਹੁੰਦੀ ਹੈ ਟਰਾਂਸ ਫੈਟ ਨਹੀਂ ਹੋਣੀ ਚਾਹੀਦੀ।
1: ਅੱਛਾ, ਟਰਾਂਸ ਫੈਟ
0: ਖਤਰਨਾਕ ਹੈਗੀ, ਹੈਗੀ ਸੈਚੂਰੇਟਡ ਫੈਟ ਵੀ ਖਤਰਨਾਕ ਹੈ, ਪਰ ਟਰਾਂਸ ਫੈਟ ਤਾਂ ਮਤਲਬ ਨਿਰੀਓ ਜ਼ਹਿਰ ਹੈ, ਪਰ ਜਿੰਨੀ ਜ਼ਿਆਦਾ ਹੋਏਗੀ ਉਹ ਤੁਹਾਡਾ ਫੈਟੀ ਲੀਵਰ ਜਾਂ ਹੋਰ ਦਿਲ ਦੀਆਂ ਬਿਮਾਰੀਆਂ, ਕੋਲੇਸਟ੍ਰੋਲ ਵਧਣਾ, ਇਹ ਬਹੁਤ ਲੱਲੇ ਭੱਬੇ ਉਹ ਜੁੜ ਜਾਂਦੇ ਨੇ ਫਿਰ।
1: ਪਰ ਡਾਕਟਰ ਸਾਹਿਬ ਤੁਸੀਂ ਇਹ ਦੱਸੋ ਬਈ
0: ਓਲੀਵ ਆਇਲ ਸਰ, ਓਲੀਵ ਆਇਲ,
1: ਓਲੀਵ ਆਇਲ,
0: ਹਾਂ ਓਲੀਵ ਆਇਲ,
1: ਓਲੀਵ ਆਇਲ ਤਾਂ ਕਿਉਂ?
0: ਓਲੀਵ ਆਇਲ ਦੇ ਵਿੱਚ ਅੱਛਾ ਉਹ ਮੈਂ ਸਬਜ਼ੀਆਂ ਬਣਾ ਲਓ ਨਾ ਫਿਰ,
1: ਓਲੀਵ ਆਇਲ ਦਾ ਮੱਖਣ ਕੱਢੀ ਆਪਾਂ।
0: ਤੇ ਉਹ ਕਹਿੰਦੇ ਉਹ ਆਇਆ ਹੈਗਾ ਨੰਬਰ 1 ਦੇ ਉੱਤੇ, ਦੋ ਬ੍ਰਾਂਡਸ ਆਏ ਸੀ ਉਸ ਕੈਟਾਗਰੀ ਚ, ਚੋਇਸ ਦੀ ਕੈਟਾਗਰੀ ਚ, ਐਕਸਟਰਾ ਵਰਜਿਨ ਆਇਲ ਓਲੀਵ ਆਇਲ ਦੀਆਂ ਕੈਟਾਗਰੀ ਚ, ਆਲਡੀ ਤੇ ਵੂਲਵਰਸ ਦੇ ਜਿਹੜੇ ਹੋਮ ਬ੍ਰਾਂਡ ਨੇ। ਮਤਲਬ ਦੇਖੋ ਇਹਦੇ ਚ ਆਸਟ੍ਰੇਲੀਆ ਦੀਆਂ ਜਿਹੜੀਆਂ ਕੰਪਨੀ, ਆਸਟ੍ਰੇਲੀਆ ਦੇ ਵਿੱਚ ਜਿਹੜੇ ਕੰਜ਼ਿਊਮਰਸ ਦੇ ਨਾਲ ਜੁੜਿਆ ਹੋਇਆ ਅਦਾਰਾ ਹੈ ਨਾ ਕੈਂਸਟਰ,
1: ਜੀ ਜੀ,
0: ਇਹ ਲਿਸਟ ਮੈਂ ਪੂਰੀ ਧਿਆਨ ਦੇ ਨਾਲ ਦੇਖੀ, ਇਹਦੇ ਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹੋਮ ਬ੍ਰਾਂਡ ਨੇ, ਤੇ ਸਾਡਾ ਸਾਨੂੰ ਇਹ ਲੱਗਦਾ ਕਿ ਬ੍ਰਾਂਡਡ ਚੱਕੀਏ, ਠੀਕ ਹੈ। ਕੁਛ ਕੁ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਵਰਤ ਵਰਤ ਕੇ ਹੀ ਪਤਾ ਲੱਗਦੀਆਂ ਨੇ, ਕੁਛ ਚੀਜ਼ਾਂ ਜਿਹੜੀਆਂ ਨੇ ਹੋਮ ਬ੍ਰਾਂਡ ਉਹ ਸਸਤੀਆਂ ਵੀ ਹੁੰਦੀਆਂ ਨੇ, ਨਾਲੇ ਤੁਹਾਡਾ ਬਜਟ ਵੀ ਠੀਕ ਕਰ ਦੇਣਗੀਆਂ ਰਸੋਈ ਦਾ, ਨਾਲੇ ਤੁਹਾਡਾ ਹੈਲਥ ਦੇ ਲਈ ਵੀ। ਸੋ ਜਿਹੜਾ ਆਲਡੀ ਦਾ ਹੋਮ ਬ੍ਰਾਂਡ ਐਕਸਟਰਾ ਵਰਜਿਨ ਓਲਿਵ ਆਇਲ ਹੈ ਉਹ ਨੰਬਰ 1 ਤੇ ਰਿਹਾ,
1: ਆਲਡੀ ਦਾ ਐਕਸਟਰਾ ਵਰਜਿਨ ਓਲਿਵ ਆਇਲ, ਲੋ ਜੀ
0: ਘਰ ਦੇ ਵਿੱਚ
1: ਆਪਾਂ ਲੈ ਕੇ ਆਇਆ ਕਰਾਂਗੇ ਹੁਣੇ।
0: ਤੇ ਆਖਰੀ ਖਬਰ ਵੀ ਫਿਰ ਹੁਣ ਮੈਂ ਦੱਸਦਾ ਹੀ ਚੱਲਾਂ ਕਿਉਂਕਿ ਟਾਈਮ ਹੈਗਾ ਹਲੇ ਆਪਣੇ ਕੋਲ, ਤੇ ਆਖਰੀ ਖਬਰ ਦੇ ਵਿੱਚ ਮੈਕਡੋਨਲਡ ਤੇ KFC ਦੇ ਵਿੱਚ ਕੰਪੀਟੀਸ਼ਨ ਚੱਲ ਪਿਆ।
1: ਅੱਛਾ ਜੀ,
0: ਗਰਮੀਆਂ ਤੋਂ ਪਹਿਲਾਂ ਹੀ ਇਹਨਾਂ ਕੰਪਨੀਆਂ ਨੇ ਨਾ ਆਪਣੀ ਸਟ੍ਰੈਟਜੀ ਪਲਾਨ ਕਰਨੀ ਹੁੰਦੀ ਹੈ, ਮਰਚੈਂਡਾਈਜ਼ਿੰਗ ਪਲੈਨਿੰਗ ਕਰਨੀ ਹੁੰਦੀ ਹੈ। ਸੋ ਮੈਕਡੋਨਲਡ ਤੇ KFC ਇਹਨਾਂ ਗਰਮੀਆਂ ਦੇ, ਵੈਸੇ ਤਾਂ ਉਹਨਾਂ ਨੇ ਆਲਰੇਡੀ ਸ਼ੁਰੂ ਕਰਤਾ ਇੱਕ ਬਹੁਤ ਵੱਡੀ ਰੇਂਜ ਉਹ ਡਰਿੰਕਸ ਦੀ ਲੈ ਕੇ ਆਏ ਨੇ। ਸੋ ਜੇ ਤੁਸੀਂ ਕੋਕ ਨਹੀਂ ਪੀਣਾ, ਤਾਂ ਕੋਕ ਤਾਂ ਵੈਸੇ ਹੀ ਨਹੀਂ ਪੀਣਾ ਚਾਹੀਦਾ, ਕੋਕ ਯੇ ਵੋ ਲੱਲੇ ਭੱਬੇ, ਪਰ ਫਿਰ ਵੀ ਜੇ ਕਦੇ ਕਦਾਈ ਤੁਹਾਡਾ ਚੀਟ ਕਰਨ ਦਾ ਮਨ ਕਰਦਾ, ਗੰਦ ਮੰਦ ਪੀਣਾ ਹੀ ਹੈ, ਤਾਂ KFC ਨੇ ਆਪਣੀ ਕੁਐਂਚ ਲਾਂਚ ਕੀਤੇ ਨੇ। 3 ਅਲੱਗ ਅਲੱਗ ਤਰ੍ਹਾਂ ਦੇ ਡਰਿੰਕ ਨੇ,
1: ਕੁਐਂਚ
0: ਕੈਂਡ ਮਤਲਬ ਮੈਕਡੋਨਲਡ ਨੇ ਆਪਣੇ 6 ਡਰਿੰਕ ਲਾਂਚ ਕੀਤੇ ਨੇ। ਸੋ ਉੱਥੇ ਹੁਣ ਤੁਹਾਨੂੰ ਸਿਰਫ ਕੋਕ ਯੇ ਵੋ ਲੱਲੇ ਭੱਬੇ ਨਹੀਂ ਮਿਲਣੇ ਹੈਗੇ,
1: ਹੋਰ ਵੀ ਉਹਨਾਂ ਦੇ
0: ਬੜੇ ਕਿਸਮ ਦੇ ਅਲੱਗ ਅਲੱਗ ਕਿਸਮ ਦੇ ਤੁਹਾਨੂੰ ਬੜੇ ਫਲੇਵਰਡ ਡਰਿੰਕ ਜਿਹੜੇ ਨੇ ਉਹ ਮਿਲਣਗੇ। ਤੇ ਇਹ ਗਰਮੀਆਂ ਨੂੰ ਧਿਆਨ ਦੇ ਵਿੱਚ ਰੱਖ ਕੇ ਉਹਨਾਂ ਨੇ ਸ਼ੁਰੂ ਕੀਤਾ ਹੈਗਾ। ਔਰ ਮੈਕਡੋਨਲਡ ਕਹਿੰਦੇ ਕਿ 10 ਸਾਲ ਬਾਅਦ ਉਹ ਡਰਿੰਕ ਲੈ ਕੇ ਆਇਆ, ਪਹਿਲਾਂ ਹੁੰਦੇ ਸੀ ਬੜੇ ਫੇਮਸ ਹੁੰਦੇ ਸੀ, ਦੁਬਾਰਾ ਆਏ ਨੇ।
1: ਲਓ ਜੀ, ਤੇ ਜੇ ਕਿਸੇ ਨੇ ਲੱਸੀ ਪੀਣੀ ਹੈ ਤੇ ਸਾਡੇ ਘਰ ਆ ਜੇ, ਫਿਰ
0: ਅਸੀਂ ਵੀ ਲੱਸੀ ਕਰ ਦਿੰਦੇ
1: ਹਾਂ। ਨਹੀਂ ਸਾਲੋ ਦੇ ਡਰਿੰਕ ਵੈਸੇ ਦੱਸਾਂ ਕੀ ਆ, ਜਿੱਦਾਂ ਤੁਸੀਂ ਕਹਿੰਦੇ ਕੋਕ
0: ਲੱਸੀ ਦੀ ਗੱਲ ਸੁਣ ਲਓ, ਚਲੋ ਮੈਂ ਕਾਹਨੂੰ ਪ੍ਰਮੋਟ ਕਰਨਾ ਫੇਰ ਇੱਕ ਤੋਂ ਤੁਹਾਨੂੰ। ਮੈਂ ਲੱਸੀ ਦੀ ਇੱਕ ਸ਼ਾਪ ਖੁੱਲੀ ਇੱਥੇ ਬਲੈਕ ਟਾਊਨ ਦੇ ਵਿੱਚ,
1: ਇੱਥੇ ਆਪਣੇ,
0: ਹਾਂ ਪੂਰੀ ਗੱਲ ਨਾ ਪੁੱਛਿਓ ਮੇਰੇ ਤੋਂ, ਫਿਰ ਉਹ ਬ੍ਰੈਂਡਿੰਗ ਹੋ ਜਾਂਦੀ ਹੈ,
1: ਠੀਕ ਹੈ।
0: ਉਹਨਾਂ ਕੋਲ 8-10 ਤਰ੍ਹਾਂ ਦੀਆਂ ਲੱਸੀਆਂ ਨੇ,
1: ਲੈ
0: ਹਾਂ
1: ਗੋਲ ਗੱਪੇ ਤੋਂ ਹੁਣ ਬਾਅਦ ਲੱਸੀਆਂ ਦੇ 8-10
0: ਤਰ੍ਹਾਂ ਦੀਆਂ, ਤੇ ਬੇਸ ਉਹੀ ਹੈ ਸਾਰਿਆਂ ਦਾ, ਸੇਮ ਹੀ ਹੈ ਲੱਸੀ ਤੇ ਖੰਡ ਹੈ ਨਾ, ਪਰ ਉਹਦੇ ਚ ਫਿਰ ਉਹ 8-8 ਤਰ੍ਹਾਂ ਦੇ ਉਹ
1: ਚੀਜ਼ਾਂ,
0: ਉਹ ਕਹਿੰਦੇ ਨੇ ਕਿ ਸਾਡੀਆਂ ਲੱਸੀਆਂ ਹੈਲਦੀ ਨੇ, ਜਿਹਨੂੰ ਸਿਰਫ ਮੈਂਗੋ ਲੱਸੀ ਤੇ 1-2 ਨੂੰ ਹੋਰ ਨੂੰ ਛੱਡ ਕੇ ਬਾਕੀ ਜਿੰਨੀਆਂ ਵੀ ਲੱਸੀਆਂ ਨੇ, ਜਿਵੇਂ ਪਿਸਤਾਸ਼ੀਓ ਹੈ, ਰੋਜ਼ ਲੱਸੀ ਹੈ, ਅਮੈਰੀਕਨ ਨਟਸ ਹੈ, ਪਤਾ ਨੀ ਕੀ ਕੁਛ ਹੈਗਾ ਹਨਾ, ਮਿਕਸ ਫਰੂਟ ਹੈ, ਇਹ ਉਹ ਕਰਕੇ ਉਹ ਤਰ੍ਹਾਂ ਤਰ੍ਹਾਂ ਦੀਆਂ 12-8-10 ਲੱਸੀਆਂ ਹੈਗੀਆਂ ਨੇ ਉਹਨਾਂ ਦੇ ਕੋਲ।
1: ਅੱਛਾ, ਉਹਨਾਂ ਵਿੱਚ ਡਰਾਈ ਫਰੂਟ ਪਾਏ ਉਹਨਾਂ ਦੇ ਵਿੱਚ ਸਾਰੇ,
0: ਹਾਂ ਉਹ ਤੁਸੀਂ ਟੋਪਿੰਗ ਕਰਵਾ ਸਕਦੇ ਹੋ, ਜਿਵੇਂ ਉਹ ਨੀ ਹੁੰਦੇ ਉਹ ਜਿਹੜਾ ਡਰਿੰਕ ਵਾਲਾ ਇੱਕ ਬ੍ਰਾਂਡ ਹੈਗਾ, ਪਿਸਿਆ ਹੋਇਆ ਬਦਾਮ ਪਵਾਣਾ, ਪਿਸੇ ਹੋਏ ਕਾਜੂ
1: ਪਵਾਣਾ,
0: ਪਿਸਤਾ ਪਵਾਣਾ, ਜੋ ਮਰਜ਼ੀ।
1: ਚਲੋ
0: ਵਧੀਆ, ਮੈਂ ਤੁਹਾਨੂੰ ਜਾਂਦੇ ਹੋਏ ਸ਼ੋਪ ਦੱਸਦਾ, ਤੇ $6 ਦੀ ਲੱਸੀ ਹੈ ਜਾਂਦੇ ਹੋਏ ਲੈ ਕੇ।
1: ਲਓ ਜੀ, ਆਪਾਂ ਲੱਸੀ ਵੀ ਪੀਣੀ ਹੈ ਤੇ ਆਪਾਂ ਕੋਕ ਕਾਕ ਤੇ ਮੈਂ ਘੱਟ ਹੀ ਪੀਣਾ, ਤੇ ਉਹ ਜਿਹੜੀਆਂ ਕਿਹੜੀ ਚੀਜ਼ੀ ਚੂਜੀ ਡਰਿੰਕ
0: ਜੀ ਦੱਸੀ ਹੈ
1: ਉਹ ਤਾਂ
0: ਵੈਸੇ ਨਹੀਂ ਚਾਹੀਦੇ ਹੈਗੇ। ਕੋਕ
1: ਤਾਂ ਮਤਲਬ ਪਤਾ ਨੀ ਲੋਕੀ ਕਿਉਂ ਮਤਲਬ ਪੀਂਦੇ ਆ,
0: ਅੱਜ ਕੱਲ ਉਹਦਾ ਟ੍ਰੈਂਡ ਨੀ ਚੱਲ ਪਿਆ ਹੈਗਾ ਵੀ ਕੋਕ ਮਾੜਾ ਹੈ ਜ਼ੀਰੋ ਮਾੜਾ ਡਾਈਟ ਪੀਓ।
1: ਡਾਈਟ
0: ਕੋਕ ਵਰਗਾ ਕੋਕ ਇਹਦੇ ਨਾਲ ਨਾ ਤੁਹਾਡੇ ਫੈਟ ਨਾ ਉਹ ਭਰਾਵਾ ਇਨਸੂਲਿਨ ਤਾਂ ਇੰਸਟਿੰਕਟ ਉਹ ਹੁੰਦੇ ਨੇ ਟ੍ਰਿਗਰ ਹੁੰਦੇ ਨੇ
1: ਸਹੀ ਗੱਲ ਬਸ ਜਿਹੜੀ ਚੀਜ਼ ਨਹੀਂ ਚੱਲਦੀ ਨਵਾਂ ਨਾ ਦੇ ਕੇ ਕੁਝ ਨਵਾਂ ਚਲਾ ਦਿੰਦੇ ਆ
0: ਜਿਵੇਂ ਉਹ ਪਿੱਛੇ ਜੇ ਮਾਚਾ ਮਾਚਾ ਮਾਚਾ ਹੋ ਗਈ ਸੀ ਹਰ ਇੱਕ ਚੀਜ਼ ਮਾਚਾ ਮਾਚਾ ਦਾ ਕੇਕ ਮਾਚਾ ਦਿਓ ਚਲੋ ਐਨੀਵੇ
1: ਚਲੋ ਜੀ
0: ਪੂਰੀ
1: ਹੈਲਦੀ ਹੈਲਦੀ ਖਬਰਾਂ ਸੀ ਤੇ ਚਾਹ ਵੀ ਬਣਾਈ ਆ ਤੁਹਾਨੂੰ ਸਿਖਾਉਣੀ ਤੇ
0: ਬਣਾਓਗੇ ਏਦਾਂ ਚਾਹ ਵੈਸੇ
1: ਯਾਰ ਏਦਾਂ ਕੌਣ ਬਣਾਏਗਾ ਏਦਾਂ ਪਹਿਲਾਂ ਛੇਤਰੀ ਪੈਣ ਗਏ ਮੈਨੂੰ
0: ਭਾਂਡਾ ਫੂਕਤਾ ਹੀ ਮੇਰਾ
1: ਪਰ ਜਿਹੜਾ ਜਿੱਦਾਂ ਤੁਸੀਂ ਪਹਿਲਾਂ ਕਿਹਾ ਵੀ ਸਾਰਾ ਕੁਝ ਅੰਦਰ ਜਲਾਤਾ ਉਹਨੇ ਉਹ ਤਾਂ ਖਰਾਬ ਹੋ ਜਾਂਦਾ ਏਦਾਂ ਤੇ
0: ਉਹਦੇ ਚ ਨਾ ਸਿਮ ਦੇ ਉੱਤੇ ਕਰਕੇ ਤੁਸੀਂ ਪਹਿਲਾਂ ਖੰਡ ਪਾਣੀ ਆ ਤੇ ਉਹ ਤੇ ਮੇਰੇ ਖਿਆਲ ਦੇ ਨਾਲ ਉਹ ਸ਼ੱਕਰ ਵਾਲਾ ਕਨਸੈਪਟ ਨਹੀਂ ਚੱਲਣਾ
1: ਪਾਣੀ ਚ ਖੰਡ ਪਾਓ ਲਾ ਫਿਰ ਵੀ ਠੀਕ ਹੈ
0: ਪਰ ਖੰਡ ਪਾਣੀ ਦਾ
1: ਉਹ ਤੇ ਉਸੇ ਵੇਲੇ ਗਰਮ ਹੋ ਜਾਂਦਾ
0: ਇਕੱਠੀ ਜੀ ਹੋਣ ਲੱਗ ਜਾਂਦੀਆਂ ਉਹਨੇ ਬੇਸਿਕਲੀ ਉਹ ਬਣਾਤੀ ਉਹ ਕੀ ਕਹਿੰਦਾ ਨਹੀਂ ਕੈਰੇਮਲ ਪਿਛਲਾ ਗਾਣਾ ਤੁਹਾਡਾ ਫੇਵਰੇਟ ਸੀ ਆਹ ਗਾਣਾ ਮੇਰਾ ਫੇਵਰੇਟ ਹੈ ਇਹਦੇ ਨਾਲ ਆਪਾਂ ਐਂਡ ਕਰਦੇ ਹਾਂ
1: ਠੀਕ ਹੈ
0: ਦੀ ਐਂਡ ਤੋਂ ਬਾਅਦ ਕੀ ਕਹਿਣਾ ਹੁੰਦਾ ਕੁਛ ਨੀ ਕਹਿਣਾ ਹੁੰਦਾ
1: ਹਾਂ ਨਹੀਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਹਿ ਰਹੀ ਹੁੰਦੀ ਹੈ ਤੇ ਬਸ ਏਦਾਂ ਹੀ ਹੱਸਦੇ ਵੱਸਦੇ ਰਹੋ ਤੇ ਸਾਡਾ ਪ੍ਰੋਗਰਾਮ ਸੁਣਦੇ ਰਹੋ ਖਬਰ ਬੜੀ ਬੇਕਾਰ ਅਸੀਂ ਵੀ ਨਹੀਂ ਤੂੰ ਮੈਂ ਗੱਲਾਂ ਬੇਕਾਰ ਕਹਿ ਦੇਣਾ ਤੁਸੀਂ ਨਹੀਂ ਉਹ ਜਿਹੜਾ ਕੀ ਉਹ ਗੱਜਾ ਜਿਹੜਾ ਬੋਲਦਾ ਤਾ ਓਕੇ ਬਾਏ ਬਾਏ ਟਾਟਾ ਸਾਰੇ
0: ਜਾਨ ਜਰੀਆ
1: ਇਹ ਉਹ ਲੈ ਆ

0: ஸ்டேட் இமிகிரேஷன் தான் மசலா. நான் ஜாவ் இதர் உதர் சித்தே ஆவ் ஐ எம் இ அட்வைசர். அப்படி மாம் போலி வித் சம்ஜன் துஹாட்டி லோடனு நாளை வரையாந்து ஸ்கில் விசா 186 189 190 482 491. ஸ்கில் அசஸ்மெண்ட், பார்ட்னர் விசா, பேரண்ட் விசா, ஜாம் ஸ்டூடண்ட் விசா தோ பிஆர் தக் ஹர் இமிகிரேஷன் ப்ராசஸ் லே எக்ஸ்பர்ட் கைடன்ஸ். ஆஜ் ஹி பரோசி நாள் சம்பர்க் கரோ ஐ எம் இ அட்வைசர். கால் 02 9063 1618. ஹுன் பேராமேட்டா சிட்னி அதே நியூ டெல்லி விச் வி I am your advisor.
1: Mere naal ta koi khelda hi nahi. Sab khol de lanchan de ne.
2: Vadva Productions ate Panorama Studios pesh karde han navi Punjabi film Band Akhan Naal Kise Apne Nu Vekhan Di Kahani. Kankan de Ole.
3: Sada Rabb Vasda Ye. Kankan de Ole.
2: Starring Gurpreet Guggi, Tania, Kishtu K ate hor kai saathi kalakar. Releasing on 31st July.
0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀਬੀ ਟੋਯੋਟਾ, ਦ ਸਮਾਰਟ ਚੋਇਸ।
5: ਕੈਦ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਹੈ, ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
2: ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
5: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਮਨਾ ਲੈਂਦਾ ਹੈ।
2: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ ਆਈ ਐਮ ਈ ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 490 482 491. ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ ਪੀਆਰ ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈ ਐਮ ਈ ਐਡਵਾਈਜ਼ਰ। ਕਾਲ 02 9063 1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ ਆਈ ਐਮ ਈ ਐਡਵਾਈਜ਼ਰ।
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ ਏਯੂ।
8: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
9: ਉਹ ਜੋ ਹੁਕਮ ਮੇਰੀ ਸਰਕਾਰ।
8: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
9: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟੰਚ।
8: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
9: ਆਹੋ ਜੀ ਆਹੋ,
8: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
3: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
4: ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ, ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
3: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
5: ਮੇਰੇ ਨਾਲ ਤਾਂ ਕੋਈ ਖੇਡਦਾ ਹੀ ਨਹੀਂ, ਸਭ ਖੋਲਦੇ ਲੰਘ ਜਾਂਦੇ ਨੇ।
6: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ, ਕਣਕਾਂ ਦੇ ਓਲੇ।
7: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
6: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
5: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ?
6: ਰਿਲੀਜ਼ਿੰਗ ਔਨ 31st July।
8: You are listening.
9: Haji Haji, Haji Haji, Haji Haji, Radio Haji.
8: Radio Haji, 1674 AM, 24/7 Indian Radio, Sydney ka apna Indian Radio Station.
9: Radio Haji.
10: Stay tuned.
11: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਹੈ, ਮੌਕਾ ਮਿਲਦਾ ਹੈ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
6: ਸਿਰਫ ਫਿਲਮੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
11: ਜਦੋਂ ਇਹ ਜੋਕਰ ਤਖਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਮਨਾ ਲੈਂਦਾ ਹੈ।
6: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
12: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 Old G Long Road, Hoppers Crossing। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਰੇਡੀਓ ਹਾਂਜੀ 1674 AM ਕਹਿੰਦੇ ਨੇ ਇੱਕ ਸੁਪਨਾ ਹੀ ਤਾਂ ਹੁੰਦਾ ਜਿਹੜੀਆਂ ਬੰਦ ਅੱਖਾਂ ਦੇ ਨਾਲ ਵੇਖਿਆ ਜਾਂਦਾ, ਖੁੱਲੀਆਂ ਅੱਖਾਂ ਦੇ ਨਾਲ ਤਾਂ ਹਕੀਕਤ ਨੂੰ ਅੰਜਾਮ ਦਿੱਤਾ ਜਾਂਦਾ। ਵਾਹ ਕਿਆ ਬਕਵਾਸ ਫਿਲੋਸਫੀਕਲ ਗੱਲਬਾਤ ਦੇ ਨਾਲ ਮੈਂ ਸ਼ੁਰੂਆਤ ਕੀਤੀ ਹੈ, ਪਰ ਬੜੀਆਂ ਚੰਗੀਆਂ ਫਿਲੋਸਫੀਕਲ ਗੱਲਾਂ ਤੇ ਬੜੀਆਂ ਚੰਗੀਆਂ ਸਾਇੰਟਿਫਿਕ ਗੱਲਾਂ ਦੇ ਨਾਲ ਪ੍ਰੋਗਰਾਮ ਡੀਪ ਟਾਕ ਲੈ ਕੇ ਡਾਕਟਰ ਸੰਦੀਪ ਕੌਰ ਜੀ ਹੋ ਗਏ ਹਾਜ਼ਰ। ਸੰਦੀਪ ਜੀ ਸਤਿ ਸ੍ਰੀ ਅਕਾਲ, ਵੈਲਕਮ, ਕੀ ਹਾਲ ਚਾਲ ਨੇ?
1: ਸ਼ਿਵਾ ਜੀ ਮੈਂ ਬਿਲਕੁਲ ਠੀਕ ਹਾਂ, ਤੁਸੀਂ ਸੁਣਾਓ ਕਿਵੇਂ ਹੋ?
0: ਬਹੁਤ ਵਧੀਆ ਜੀ। ਉਹ ਜਿਵੇਂ ਕਿਹੜੀ ਸੀਗੀ ਉਹ ਕਵਿਤਾ ਕਿ ਜ਼ਿੰਦਗੀ ਦੀ ਮੌਤ ਮੌਤ ਨਹੀਂ ਹੁੰਦੀ, ਸੁਪਨਿਆਂ ਦੀ ਮੌਤ ਮੌਤ ਹੁੰਦੀ ਹੈਗੀ ਹੈ, ਪਾਸ਼ ਦੀ।
1: ਹਾਂਜੀ ਪਾਸ਼,
0: ਸੁਪਨਿਆਂ ਦਾ ਮਰ ਜਾਣਾ ਮੌਤ ਹੁੰਦੀ ਹੈ। ਤੇ ਅੱਜ ਸੁਪਨਿਆਂ ਦੀ ਗੱਲ ਕਰਨੀ ਹੈਗੀ। ਆਪਾਂ ਪਿਛਲੀ ਵਾਰ ਮੇਰੇ ਖਿਆਲ ਦੇ ਨਾਲ ਸ਼ਾਇਦ ਹਿੰਟ ਦਿੱਤਾ ਵੀ ਸੀ, ਆਪਾਂ ਪਤਾ ਨਹੀਂ ਆਪਾਂ ਆਪਸ 'ਚ ਗੱਲ ਕੀਤੀ ਸੀ ਔਨ ਸ਼ੋਅ ਦੇ ਵਿੱਚ ਵੀ ਗੱਲ ਕੀਤੀ ਸੀ, ਪਰ ਬਹੁਤ ਸਾਰੇ ਸਰੋਤਿਆਂ ਨੂੰ ਹੁਣ ਪਤਾ ਲੱਗ ਹੀ ਗਿਆ ਨਾ ਕਿ ਪਿਛਲੀਆਂ 4-5 ਕੜੀਆਂ ਤੋਂ 4-5 ਸੀਰੀਜ਼ ਅਸੀਂ ਕੁਛ ਐਸੀਆਂ ਸਟਾਰਟ ਕੀਤੀਆਂ ਹੈਗੀਆਂ ਕਿ ਸਾਇੰਸ ਦੀ ਗੱਲ ਤਾਂ ਹੈ ਹੀ ਹੈ, ਡੀਪ ਟਾਕ ਸ਼ੋਅ ਹੈਗਾ, ਪਰ ਇੰਨੀਆਂ ਜ਼ਿਆਦਾ ਡੀਪ ਹੋ ਜਾਂਦੀਆਂ ਨੇ ਇਹ ਕਿ ਫਿਰ ਕਈ ਕਈ ਵਾਰ ਅਸੀਂ ਆਪ ਹੀ ਡੂੰਘੇ ਫਸ ਜਾਂਦੇ ਹਾਂ ਉਹਦੇ 'ਚ। ਫਿਲੋਸਫੀ ਵੀ ਵਿੱਚ ਹੁਣ ਨਾਲ ਸ਼ੁਰੂ ਕੀਤੀ ਹੈ। ਦੁਨੀਆ ਭਰ ਦੇ ਮਹਾਨ ਜਿਹੜੇ ਫਿਲੋਸਫਰ ਸੀਗੇ ਉਹਨਾਂ ਦੀਆਂ ਕੁਛ ਐਸੀਆਂ ਫਿਲੋਸਫੀਜ਼, ਕਿਉਂਕਿ ਉਹ ਸਿਰਫ ਜਿਵੇਂ ਦਰਸ਼ਨ ਸ਼ਾਸਤਰ ਕਹਿ ਲੈਂਦੇ ਹਾਂ, ਦਾਰਸ਼ਨਿਕ ਕਹਿ ਲੈਂਦੇ ਹਾਂ ਜਾਂ ਚਿੰਤਕ ਕਹਿ ਲੈਂਦੇ ਹਾਂ, ਸਿਰਫ ਇੰਨਾ ਕੁ ਨਹੀਂ ਸੀ ਜਿਹੜੇ ਪੁਰਾਣੇ ਫਿਲੋਸਫਰ ਹੋਏ ਨੇ ਜਾਂ ਜਦੋਂ ਤੋਂ ਫਿਲੋਸਫੀ ਦੀ ਸ਼ੁਰੂਆਤ ਹੋਈ ਮੰਨੀ ਜਾਂਦੀ ਹੈਗੀ ਹੈ। ਜਿਵੇਂ

0: ਵਧੀਆ ਵਧੀਆ ਭਾਜੀ, ਜਦੋਂ ਦੀ ਸੁਪਨਿਆਂ ਵੱਲ ਇਹਨਾਂ ਚੀਜ਼ਾਂ ਵੱਲ ਮੇਰਾ ਇੰਟਰਸਟ ਹੈ, ਮੈਂ ਵੀ ਹੁਣ ਆਪਣੇ ਸੁਪਨਿਆਂ ਨੂੰ ਥੋੜਾ ਧਿਆਨ ਨਾਲ ਦੇਖਣ
1: ਲੱਗੀ,
0: ਮਤਲਬ ਕਿ ਆ ਕੇ ਜੋ ਉੱਠ ਕੇ ਬਾਅਦ ਚੋਂ ਅਸਿਊਮ ਕਰਨ ਲੱਗੀ ਕਿ ਅੱਛਾ ਕੀ ਹੋ ਰਿਹਾ ਸੀ ਮੇਰੇ ਸੁਪਨੇ ਚ, ਕਿਉਂ
1: ਕੈਲਕੂਲੇਸ਼ਨਸ ਹੋਣ ਲੱਗੀਆਂ, ਹੁਣ ਬੜਾ ਕੁਝ ਪੜ ਲਿਆ ਨਾ ਤੁਸੀਂ। ਅੱਜ ਦਾ ਜਦੋਂ ਸ਼ੋ ਮੁਕੂਗਾ, ਆਏ ਬੈਠ ਕੇ ਤੁਸੀਂ ਵੀ ਜਿੰਨੇ ਵੀ ਸ਼ੋ ਸੁਣ ਰਹੇ ਹੈਗੇ ਹੋ ਬੈਠੇ, ਤੇ ਤੁਸੀਂ ਵੀ ਹੁਣ ਆਪਣੇ ਸੁਪਨਿਆਂ ਦੇ ਵੱਲ ਧਿਆਨ ਜ਼ਿਆਦਾ ਦੇਣ ਲੱਗ ਜਾਓਗੇ। ਬਹੁਤ ਸਾਰੀਆਂ ਚੀਜ਼ਾਂ ਤੁਸੀਂ ਕਹੋਗੇ ਅੱਛਾ ਉਹ ਤਾਂ ਸ਼ੋ 'ਚ ਇੱਦਾਂ ਕੀਤੀਆਂ ਸੀਗੀਆਂ ਗੱਲਾਂ, ਦਾਅਵੇ ਨਹੀਂ ਹੈਗੇ, ਬਟ ਜੋ ਐਵੀਡੈਂਸ ਜਾਂ ਜਿਸ ਕਿਸਮ ਦੀਆਂ ਗੱਲਾਂ ਹੁਣ ਤੱਕ ਸਾਇੰਸ ਕਰ ਚੁੱਕਿਆ ਸੁਪਨਿਆਂ ਦੇ ਨਾਲ ਜੁੜੀਆਂ, ਡ੍ਰੀਮਸ ਦੇ ਨਾਲ ਜੁੜੀਆਂ, ਉਹ ਹੀ ਅੱਜ ਦੇ ਦਿਨ ਆਪਾਂ ਤੁਹਾਡੇ ਤੱਕ ਰੱਖਾਂਗੇ। ਸੋ ਸਭ ਤੋਂ ਪਹਿਲਾਂ ਤਾਂ ਸਵਾਲ ਮੈਂ ਦਾਗਣ ਲੱਗ ਜਾਂ ਦਾੜ ਤਾੜ, ਕਿਉਂਕਿ ਮੇਰੇ ਫਿਰ ਕੁਸ਼ਚਨ ਜ਼ਿਆਦਾ ਹੋ ਜਾਂਦੇ ਨੇ ਤੇ ਤੁਹਾਡੇ ਕੋਲ ਜਵਾਬ ਇੰਨੇ ਵਧੀਆ ਹੈਗੇ ਨੇ ਕਿ ਲਾਜਵਾਬ ਹੋ ਜਾਂਦੇ।
0: ਜੀ ਬਿਲਕੁਲ, ਮੈਂ ਬਸ ਇਹ ਕਹਿਣਾ ਸੀ ਕਿ ਇਹ ਹੈਗਾ ਕਿ ਅੱਜ ਦੇ ਐਪੀਸੋਡ ਦੇ ਐਂਡ ਤੋਂ ਬਾਅਦ ਐਟਲੀਸਟ ਸਾਨੂੰ ਆਪਣੇ ਸੁਪਨੇ ਆਪਣੀ ਮੂਵੀ ਜ਼ਰੂਰ ਇੱਕ ਮੂਵੀ ਵਾਂਗ ਜ਼ਰੂਰ ਲੱਗਣ ਲੱਗ ਜੂਗੇ, ਕਿਉਂਕਿ ਆਪਾਂ ਧਿਆਨ ਨਹੀਂ ਨਾ ਦਿੰਦੇ ਬਹੁਤ ਆਪਣੇ ਸੁਪਨੇ ਵੱਲ, ਸਮਾਂ ਦਾ ਆਇਆ ਤੇ ਚਲੇ ਗਿਆ ਹਨਾ। ਤੇ ਹਾਂਜੀ,
1: ਵੈਸੇ ਤਾਂ ਸਾਰੇ ਅੱਖਾਂ 'ਚ ਸੁਪਨੇ ਲੈ ਕੇ ਹੀ ਆਏ ਹਾਂ, ਜਿਹੜੇ ਆਸਟ੍ਰੇਲੀਆ ਬੈਠੇ ਹੈਗੇ ਨੇ, ਜਿਹੜੇ ਇੰਡੀਆ 'ਚ ਵੀ ਬੈਠੇ ਨੇ, ਉਹ ਵੀ ਸੁਪਨੇ ਲੈ ਕੇ ਹੀ ਬੈਠੇ ਨੇ, ਐਂ ਤਾਂ ਹੈ ਨਹੀਂ, ਪਰ ਉਹ ਜਾਗਦੀਆਂ ਅੱਖਾਂ ਦੇ ਸੁਪਨੇ ਨੇ। ਜਿਹੜੇ ਸੁਪਨਿਆਂ ਦੀ ਅੱਜ ਅਸੀਂ ਗੱਲ ਕਰ ਰਹੇ ਹਾਂ ਉਹ ਹੈਗੇ ਨੇ ਕਿ ਸੁੱਤੇ ਪਏ ਹਾਂ, ਕਿਹੜੇ ਸੁਪਨੇ ਜਿਹੜੇ ਨੇ ਤੁਹਾਨੂੰ ਆਉਂਦੇ ਨੇ, ਅਤੇ ਉਹਨਾਂ ਦੇ ਨਾਲ ਜੁੜੀ ਹੋਈ ਸਾਇੰਸ ਕੀ ਕਹਿੰਦੀ, ਉਹਨਾਂ ਦੇ ਪਿੱਛੇ ਫਿਲੋਸਫੀ, ਜਾਂ ਮਤਲਬ ਫਿਲੋਸਫੀ ਤੋਂ ਪਹਿਲਾਂ ਵੀ ਸੁਪਨੇ, ਮਤਲਬ ਜਦੋਂ ਆਪਾਂ ਇਹ ਦਰਸ਼ਨ ਸ਼ਾਸਤਰ ਦੀ ਗੱਲ ਕਰਦੇ ਹੈਗੇ ਹਾਂ, ਜਾਂ ਅਸੀਂ ਸੁਕਰੇਤ ਦੀ ਗੱਲ ਕਰਦੇ ਹਾਂ, ਜਾਂ ਪਿਛਲੇ 'ਚ ਅਫਲਾਤੂਨ ਦੀ, ਅਰਿਸਟੋਟਲ ਦੀ ਵੀ ਗੱਲ ਕੀਤੀ ਸੀਗੀ, ਹੈ ਨਾ, ਇਹ 300-400 BC ਬਿਫੋਰ ਕ੍ਰਾਈਸਟ ਦੀ ਗੱਲ ਹੈਗੀ ਇਹ, ਉਹਨਾਂ ਤੋਂ ਪਹਿਲਾਂ ਵੀ ਬਹੁਤ ਸਾਰੀ, ਹਾਂ ਉਹ ਚੀਜ਼ਾਂ ਹੈਗੀਆਂ ਕਿ ਡਾਕੂਮੈਂਟਡ ਨਹੀਂ ਹੋਈਆਂ ਹੋਣਗੀਆਂ, ਪਰ ਦਿਨ ਤਾਂ ਉਦੋਂ ਵੀ ਹੁੰਦੀ ਸੀ, ਰਾਤ ਤਾਂ ਉਦੋਂ ਵੀ ਹੁੰਦੀ ਸੀ, ਇਨਸਾਨ ਤਾਂ ਉਦੋਂ ਵੀ ਸੀਗੇ, ਖਾਂਦੇ ਪੀਂਦੇ ਸੀ, ਸੌ ਜਾਂਦੇ ਸੀ, ਈਟ ਸਲੀਪ ਰਿਪੀਟ, ਇਸ ਪ੍ਰੋਸੈਸ ਦੇ ਵਿੱਚ ਜਿਹੜੇ ਨੇ ਉਹਨਾਂ ਨੂੰ ਸੁਪਨੇ ਵੀ ਆਉਂਦੇ ਹੋਣਗੇ, ਅਤੇ ਕੋਈ ਇਸ ਕਿਸਮ ਦੇ ਕਿੰਨੇ ਕੁ ਕੁਛ ਕਿੰਨੇ ਕੁ ਜਿਹੜੇ ਹੈਗੇ ਨੇ ਡਾਕੂਮੈਂਟਡ ਐਵੀਡੈਂਸ ਜਾਂ ਕੋਈ ਗੱਲ ਇਸ ਕਿਸਮ ਦੀ ਕੋਈ ਮਿਲਦੀ ਹੈਗੀ ਹੈ ਜਾਂ ਉਹਨਾਂ ਲੋਕਾਂ ਦੇ ਨਾਲ ਜੁੜੀ ਹੋਈ, ਕਿਉਂਕਿ ਉਹ ਤਾਂ ਅਕਸਰ ਜਿਹੜੇ ਸੁਪਨੇ ਹੁੰਦੇ ਸੀ ਮੈਂ ਸੁਣਿਆ ਕਿ ਕੰਧਾਂ 'ਤੇ ਉਕੇਰ ਦਿੰਦੇ ਹੁੰਦੇ ਸੀ।
0: ਹਾਂਜੀ ਬਿਲਕੁਲ, ਜਿਹੜੀ ਆਪਾਂ ਨੂੰ ਕਿਹੜੀ ਪੁਰਾਣੀ ਉਹ ਗੁਫਾਵਾਂ ਦੇ ਵਿੱਚ ਵੀ ਕਈ ਵਾਰ ਮਿਲਦੇ ਆ ਪ੍ਰਿੰਟ, ਹੋ ਸਕਦਾ ਕਿਉਂਕਿ ਉਹਨਾਂ ਦੇ ਕੋਈ ਸੁਪਨਾ ਆਇਆ ਔਰ ਉਹਨਾਂ ਨੇ ਉਹ ਚੀਜ਼ ਉਹਨਾਂ ਦੀ ਯਾਦ ਰੱਖਣ ਲਈ ਉੱਤੇ ਕਰ ਦਿੱਤੀ। ਔਰ ਜਦੋਂ ਹਿਸਟੋਰੀਕਲ ਰਿਕਾਰਡ ਦੇਖਦੇ ਹਾਂ ਬਹੁਤ ਸਾਰੇ ਹੋਰ ਜਿਹੜੀਆਂ ਸਿਵਿਲਾਈਜੇਸ਼ਨ ਜਿਵੇਂ ਇਜਿਪਸ਼ੀਅਨ ਹੈਗੀਆਂ ਉਹਨਾਂ ਦੀਆਂ, ਉਹਨਾਂ ਦੇ ਕਾਫੀ ਰਿਕਾਰਡ ਹੈਗੇ ਸਾਂਭੇ ਹੋਏ, ਤਾਂ ਉਹਨਾਂ ਦੀ ਆਪਾਂ ਨੂੰ ਮਿਲਦੀਆਂ ਹੈਗੀਆਂ, ਉਹਨਾਂ ਦੇ ਡਾਕੂਮੈਂਟ ਮਿਲਦੇ। ਓਬਵੀਅਸਲੀ ਉਹ ਇੱਕ ਅੱਜ ਕੱਲ ਜਿਹੜੀ ਅਸੀਂ ਲੈਂਗੁਏਜ ਬੋਲਦੇ ਉਹਦੇ ਚ ਨਹੀਂ ਹੁੰਦੇ, ਉਹ ਦੂਜੀ ਲੈਂਗੁਏਜ ਹੁੰਦੇ ਜਿਹਨੂੰ ਜਿਹੜਾ ਡੀ ਕੋਡ ਕਰਨਾ ਵੀ ਇੱਕ ਆਪਣੇ ਆਪ ਚ ਇੱਕ ਅਲੱਗ ਗੱਲ ਹੁੰਦੀ ਆ, ਹਨਾ,
1: ਸਿੰਬੋਲਿਕ ਲੈਂਗੁਏਜ ਕਹਿ ਦਿੰਦੇ ਨੇ ਉਹਨਾਂ ਨੂੰ,
0: ਹਨਾ। ਹਾਂਜੀ, ਉਹ ਵਾਲੀ ਲੈਂਗੁਏਜ ਉਹ ਯੂਜ ਕਰਦੇ ਸੀਗੇ, ਜਿੱਦਾਂ ਮੋਸਟਲੀ ਫਿਲੋਸਫਰ, ਜਿੱਦਾਂ ਤੁਸੀਂ ਕਹੀਏ ਕਿ ਤਾਂ 2000-3000 ਸਾਲ ਪਹਿਲਾਂ ਜਿਹੜੇ ਹੋਣ ਲੱਗਿਆ ਫਿਲੋਸਫਰ, ਉਸ ਤੋਂ ਪਹਿਲਾਂ ਕਦੋਂ ਦੀ ਹਿਊਮਨ ਸਿਵਿਲਾਈਜੇਸ਼ਨ, ਜਦੋਂ ਅਸੀਂ ਆਪਣੇ ਪੋਡਕਾਸਟ ਚ ਵੀ ਗੱਲ ਕੀਤੀ ਸੀ ਕਿੰਨੇ ਹਜ਼ਾਰਾਂ ਸਾਲ ਪਹਿਲਾਂ, ਹਨਾ, 10,000 ਸਾਲ ਜਿਹੜਾ ਜਿੰਨੇ ਵੀ ਸਾਲ ਪਹਿਲਾਂ ਹਿਊਮਨ ਬੀਂਗ ਜਿਹੜਾ ਅਫਰੀਕਾ ਤੋਂ ਬਾਕੀ ਜਿਹੜੀ ਆ ਵਰਲਡ ਦੇ ਵਿੱਚ ਚਲਿਆ ਗਿਆ, ਸੋ ਉਸ ਤੋਂ ਪਹਿਲਾਂ ਵੀ ਜਿਹੜੇ ਆ 2000 ਸਾਲ ਤੋਂ ਪਹਿਲਾਂ ਵੀ ਕਾਫੀ ਜਿਹੜੇ ਆ ਹਿਊਮਨ ਸਾਡੇ ਸੀਗੇ ਪੂਰੇ ਵਰਲਡ ਦੇ ਵਿੱਚ ਸੀਗੇ, ਔਰ ਉਹਨਾਂ ਨੂੰ ਵੀ ਅਫਕੋਰਸ ਸੁਪਨੇ ਆਉਂਦੇ ਸੀਗੇ, ਬਟ ਕਿਉਂਕਿ ਉਸ ਟਾਈਮ ਅਸੀਂ ਇੰਨਾ ਫਿਲੋਸਫੀਕਲੀ ਨਹੀਂ ਸੋਚਦਾ ਸੀ ਕੋਈ, ਤਾਂ ਮੋਸਟਲੀ ਉਸ ਟਾਈਮ ਰਿਲੇਟ ਕਰ ਦਿੰਦੇ ਸੀ ਸੁਪਨਿਆਂ ਨੂੰ ਕਿ ਕੋਈ ਗੋਡ ਦੇ ਵੱਲੋਂ ਸੁਪਨਾ ਆਇਆ, ਜੇ ਕਿਸੇ ਨੂੰ, ਹਨਾ, ਕੋਈ ਬੰਦੇ ਨੂੰ ਸੁਪਨਾ ਆਉਂਦਾ ਤਾਂ ਉਹ ਸੋਚਦਾ ਸੀਗਾ ਕਿ ਮੈਨੂੰ ਰੱਬ ਦੇ ਵੱਲੋਂ ਇਹ ਸੁਨੇਹਾ ਮਿਲਿਆ ਜੇ ਕੋਈ ਵੀ ਚੀਜ਼ ਆਈ, ਕਿਉਂਕਿ ਉਹੀ ਚੀਜ਼ ਮੋਸਟਲੀ ਉਸ ਟਾਈਮ ਹੁੰਦੀ ਸੀ, ਰਿਲੀਜਨ ਹੀ ਸਭ ਤੋਂ ਪਹਿਲਾਂ ਆਇਆ, ਹਨਾ। ਤੇ ਉਸ ਤੋਂ ਇਲਾਵਾ ਜਿਹੜੇ ਰਾਜੇ ਵਗੈਰਾ ਹੁੰਦੇ ਸੀਗੇ, ਕਿੰਗ ਹੁੰਦੇ ਸੀ, ਜਾਂ ਕੋਈ ਹੋਰ ਜਿਹੜੇ ਆ ਸੋਸਾਇਟੀ ਦੇ ਕੋਈ ਵੱਡੇ ਲੈਵਲ ਦੇ ਜਿਹੜੇ ਲੋਕ ਹੁੰਦੇ ਸੀ, ਉਹ ਥੋੜਾ ਜਿਹਾ ਮੈਨੂਪੁਲੇਟ ਵੀ ਕਰਦੇ ਸੀ ਲੋਕਾਂ ਨੂੰ ਇਹਨਾਂ ਚੀਜ਼ਾਂ ਨੂੰ ਲੈ ਕੇ ਕਿ ਮੈਨੂੰ ਰੱਬ ਨੇ ਭੇਜਿਆ ਹੈਗਾ। ਵੈਸੇ ਅੱਜ ਕੱਲ ਵੀ ਲੋਕ ਕਰ ਦਿੰਦੇ ਹੈਗੇ ਆ ਨਾ, ਨਾਨ ਬਾਇਓਲੋਜੀਕਲ, ਬਟ ਉਹ ਪੁਰਾਣੇ ਪਹਿਲਾਂ ਜ਼ਿਆਦਾ ਸੀਗੇ, ਹੁਣ ਲੋਕ ਸਮਝ ਜਾਂਦੇ ਆ ਕਿ ਜੋ ਵੀ ਚੱਲਦਾ, ਹਨਾ, ਤੇ ਉਹ ਪਹਿਲਾਂ ਇੱਦਾਂ ਕਰਕੇ ਥੋੜਾ ਜਿਹੜੇ ਸੀਗੇ ਰਾਜੇ ਆਪਣੇ ਆਪ ਨੂੰ ਕਰ ਦਿੰਦੇ ਹੁੰਦੇ ਸੀ ਅੱਗੇ ਕਿ ਮੈਨੂੰ ਰੱਬ ਨੇ ਭੇਜਿਆ ਤੁਹਾਡੀ ਸੇਵਾ ਕਰਨ ਲਈ, ਜਾਂ ਮੇਰੀ ਫੈਮਿਲੀ ਨੂੰ ਜਿਹੜਾ ਤੁਹਾਡੇ ਜਿਹੜਾ ਸੇਵਾ ਕਰਨ ਲਈ ਭੇਜਿਆ ਗਿਆ, ਹਨਾ, ਤੇ ਉਦਾਂ ਕਰਕੇ ਜਿਹੜਾ ਲੋਕਾਂ ਨੂੰ ਕਰਦੇ ਸੀ, ਤਾਂ ਮੋਸਟਲੀ ਜਿਹੜਾ ਏਦਾਂ ਹੀ ਜਿਹੜਾ ਰੱਬ ਨਾਲ ਹੀ ਰਿਲੇਟ ਕੀਤਾ ਜਾਂਦਾ ਸੀ ਕਿ ਦੇਵਤਿਆਂ ਨੇ ਕੋਈ ਭੇਜਿਆ ਮੈਸੇਜ ਤਾਂ ਤੁਹਾਨੂੰ ਸੁਪਨਾ ਆਇਆ। ਔਰ ਈਵਨ ਗ੍ਰੀਕ ਦੇ ਵਿੱਚ ਜਿਹੜਾ ਕਹਿੰਦੇ ਟੈਂਪਲ ਵੀ ਹੁੰਦੇ ਸੀ ਜਿਹਨਾਂ ਨੂੰ ਡ੍ਰੀਮ ਟੈਂਪਲਸ ਕਹਿੰਦੇ ਸੀਗੇ, ਤਾਂ ਉਹਨਾਂ ਟੈਂਪਲ ਦੇ ਵਿੱਚ ਲੋਕ ਜਾਂਦੇ ਸੀ, ਰਿਚੁਅਲ ਸੀਗੇ ਪ੍ਰੋਪਰ, ਉਹ ਉਹਨਾਂ ਟੈਂਪਲ ਦੇ ਵਿੱਚ ਇੱਕ ਅਲੱਗ ਤੋਂ ਕਮਰਾ ਜਿਹੜਾ ਬਣਿਆ ਹੁੰਦਾ ਸੀ ਜਿਹੜਾ ਡ੍ਰੀਮਸ ਲੈਣ ਲਈ ਹੀ

0: ਪਾਰਟਿਕੂਲਰ ਕਮਰਾ ਸੀ ਨਾ, ਤਾਂ ਪ੍ਰੋਪਰ ਰਿਚੁਅਲ ਪਹਿਲਾਂ ਫੋਲੋ ਕਰਦੇ ਸੀ, ਉਹ ਮੰਦਿਰ ਚ ਜਾਂਦੇ ਸੀ ਆਪਣਾ, ਜੋ ਅੱਜ ਵੀ ਜੋ ਆਪਾਂ ਕਰਦੇ ਹਾਂ, ਜਾ ਕੇ ਇਸ਼ਨਾਨ ਕਰਦੇ ਹਾਂ, ਸਾਰਾ ਕੁਛ ਹੈ ਨਾ, ਆਪਣੇ ਆਪ ਨੂੰ ਸਾਫ਼ ਕਰਦੇ ਸੀਗੇ, ਤੇ ਫਿਰ ਉਹ ਰਾਤ ਨੂੰ ਉੱਥੇ ਸੌ ਜਾਂਦੇ ਸੀਗੇ, ਔਰ ਉਹ ਐਜ਼ਿਊਮ ਕਰਦੇ ਸੀਗੇ ਕਿ ਜਿਹੜਾ ਉੱਥੇ ਉਹਨਾਂ ਦਾ ਮੈਡੀਸਿਨ ਦਾ ਦੇਵਤਾ ਜਿਹੜਾ ਵੀ ਮੰਨਦੇ ਸੀਗੇ ਕਿ ਉਹ ਜੇ ਤੁਹਾਡੇ ਤੇ ਮਿਹਰਬਾਨ ਹੋਊਗਾ ਤਾਂ ਤੁਹਾਨੂੰ ਸੁਪਨਾ ਆਊਗਾ, ਔਰ ਮਤਲਬ ਤੁਹਾਨੂੰ ਕੋਈ ਡਿਜ਼ੀਜ਼ ਆ ਤਾਂ ਹੀਲ ਹੋ ਜੂਗੀ, ਹੈ ਨਾ। ਫਿਰ ਉਸ ਤੋਂ ਬਾਅਦ ਨੈਕਸਟ ਡੇ ਜਿਹੜੇ ਉੱਥੇ ਪ੍ਰੀਸਟ ਹੁੰਦੇ ਸੀਗੇ, ਉਹ ਉਸ ਉਹਨਾਂ ਸੁਪਨੇ ਦੀ ਇੰਟਰਪ੍ਰੀਟੇਸ਼ਨ ਵੀ ਕਰਦੇ ਹੁੰਦੇ ਸੀ ਕਿ ਕੀ ਮਤਲਬ ਹੋ ਸਕਦਾ ਤੁਹਾਡੇ ਸੁਪਨੇ ਦਾ। ਔਰ ਫਿਰ ਜਿੱਦਾਂ ਬਾਈ ਚਾਂਸ ਜਿਹੜਾ ਕਿਸੇ ਦਾ ਮੰਨ ਲਓ ਸੁਪਨਾ ਸੱਚ ਹੋ ਗਿਆ, ਹਨਾ, ਤਾਂ ਉਹ ਫਿਰ ਜਿੱਦਾਂ ਅੱਜ ਵੀ ਆਪਾਂ ਕਰਦੇ ਹਾਂ ਕਿ ਚੜਾਉਂਦੇ ਆ ਕੁਛ ਵੀ, ਹੈ ਨਾ, ਮੰਦਰਾਂ ਚ ਗੁਰਦੁਆਰਿਆਂ ਚ, ਸੇਮ ਏਦਾਂ ਉੱਥੇ ਵੀ ਉਹ ਚੜਾਉਂਦੇ ਸੀ। ਤਾਂ ਉਹ ਸਪੈਸ਼ਲ ਟੈਂਪਲ ਵੀ ਹੁੰਦੇ ਸੀਗੇ ਡ੍ਰੀਮਸ ਦੇ ਲਈ ਹੀ ਬਣੇ ਹੋਏ ਕਿ ਤੁਹਾਨੂੰ ਵਧੀਆ ਡ੍ਰੀਮ ਆਉਣ ਜਾਣ, ਜੇ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਆ ਤਾਂ ਉਹ ਤੁਹਾਨੂੰ ਡ੍ਰੀਮ ਦੇ ਵਿੱਚ ਕੁਛ ਦੱਸਿਆ ਜਾਵੇ ਤੇ ਤੁਹਾਡੀ ਪ੍ਰੋਬਲਮ ਕਿਉਰ ਹੋ ਜਾਵੇ, ਹੈ ਨਾ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਫਿਲੋਸਫੀ ਤੋਂ ਪਹਿਲਾਂ ਜਿਹੜੀਆਂ ਸੁਪਨਿਆਂ ਦੇ ਬਾਰੇ ਚ ਲੋਕ ਸੋਚਦੇ ਸੀਗੇ, ਬਟ ਅਫਕੋਰਸ ਜਦੋਂ ਕੁਛ ਕੁ ਫਿਲੋਸਫਰ ਆਏ, ਉਹਨਾਂ ਨੇ ਫਿਰ ਥੋੜਾ ਰੈਸ਼ਨਲੀ ਸੋਚਣਾ ਸ਼ੁਰੂ ਕੀਤਾ ਕਿ ਕਿਉਂ ਆਉਂਦੇ ਆ, ਜਿਹਨਾਂ ਦੀ ਅਸੀਂ ਗੱਲ ਕਰਾਂਗੇ ਅੱਗੇ।
1: ਪਰ ਉਹ ਹੁਣ ਵੀ ਮੇਰੇ ਖਿਆਲ ਦੇ ਨਾਲ ਸੰਦੀਪ ਜੀ ਉਹ ਕੰਟੀਨਿਊ ਹੈਗੇ। ਇਨਫੈਕਟ ਆਪਾਂ 2,000-2,500 ਸਾਲ ਪਹਿਲਾਂ ਦੀ ਗੱਲ ਕਰਦੇ ਹਾਂ ਕਿ ਫਿਲੋਸਫਰ ਆਏ ਜਾਂ ਉਸ ਤੋਂ ਬਾਅਦ ਸਾਇੰਸਦਾਨ ਵੀ ਆਏ। ਇਨਫੈਕਟ ਹਾਂ, ਹੁਣ ਅੱਜ ਕੱਲ੍ਹ ਵਾਈਕਿੰਗ ਦੀ ਬਹੁਤ ਜ਼ਿਆਦਾ ਗੱਲ ਹੋ ਰਹੀ ਹੈ, ਨਾਰਵੇ ਦੀ ਟੀਮ ਸੌਕਰ ਦੇ ਵਿੱਚ ਆ ਰਹੀ ਹੈ, ਪਰ ਉਹਦੇ 'ਚ ਇਹ ਗੱਲ ਬੜੀ ਆਉਂਦੀ ਹੈ ਕਿ ਜਿਵੇਂ ਹੁਣ ਉਹ ਵਾਈਕਿੰਗ ਸੀਰੀਜ਼ ਵੀ ਆ, ਹੋਰ ਵੀ ਜਿੰਨੀਆਂ ਵੀ ਫਿਲਮਾਂ ਫੁਲਮਾਂ ਆਪਾਂ ਦੇਖੀ ਜਾਂਦੇ ਹਾਂ, ਹੋਰ ਵੀ ਜਿੰਨੇ ਵੀ ਦੇਖੇ ਨੇ, ਦਰਸ਼ਨ ਸ਼ਾਸਤਰ ਪੜ੍ਹੋ ਤੁਸੀਂ ਜਾਂ ਸਾਡੇ ਧਾਰਮਿਕ ਗ੍ਰੰਥ ਪੜ੍ਹ ਲਓ, ਹੈ ਨਾ, ਉਹਦੇ 'ਚ ਸੁਪਨਿਆਂ ਦੇ ਆਧਾਰ ਦੇ ਉੱਤੇ ਪੂਰੀ ਦੀ ਪੂਰੀ ਕਹਾਣੀ ਰਚੀ ਜਾ ਜਾਂਦੀ ਹੁੰਦੀ ਸੀ। ਜਿਵੇਂ ਕੈਕਈ ਨੂੰ ਸੁਪਨਾ ਆਇਆ ਕਿ ਮੇਰੇ ਤੋਂ ਮੇਰਾ ਰਾਜ ਖੋਲਿਆ ਜਾਊਗਾ, ਤਾਂ ਉਹਨੇ ਜਿਹੜਾ ਰਾਜਾ ਦਸ਼ਰਥ ਤੋਂ ਜਿਹੜਾ ਇੱਕ ਸੰਕਲਪ ਲੈ ਲਿਆ ਕਿ ਮੇਰੇ ਪੁੱਤਰ ਬੈਠਣਗੇ ਗੱਦੀ 'ਤੇ, ਹੈ ਨਾ, ਰਾਮ ਜੀ ਨੂੰ ਭੇਜ ਦਿਓ। ਜਾਂ ਫਿਰ ਜਿਹੜੇ ਮਹਾਭਾਰਤ ਦੇ ਵਿੱਚ ਵੀ ਇਸੇ ਤਰੀਕਿਆਂ ਦੇ ਨਾਲ ਧ੍ਰਿਤਰਾਸ਼ਟਰ ਜਿਹੜੇ ਸੀ ਉਹ ਸੁਪਨੇ ਲੈਂਦੇ ਸੀ। ਵਾਈਕਿੰਗ ਸੀਰੀਜ਼ ਦੀ ਆਪਾਂ ਗੱਲ ਕਰਦੇ ਹਾਂ, ਉਹਦੇ 'ਚ ਵੀ ਇਹ ਦਿਖਾਉਂਦੇ ਨੇ ਕਿ ਇੱਕ ਬੜਾ ਬਜ਼ੁਰਗ ਬੰਦਾ ਉਹਨਾਂ ਦਾ, ਅਤੇ ਉਹ ਦੇਖ ਲੈਂਦਾ ਰਾਤ ਨੂੰ, ਅਤੇ ਉਹ ਫਿਰ ਦੱਸ ਦਿੰਦਾ ਵੀ ਇਹਦੀ ਮੌਤ ਹੋਣੀ ਹੈ, ਅਤੇ ਇੱਥੇ ਫਲਾਣੇ ਰਾਜੇ ਨੇ ਆ ਜਾਣਾ, ਅਤੇ ਇਹਦਾ ਰਾਜ ਭਾਗ ਹੋਊਗਾ ਇਹਦਾ ਨਹੀਂ। ਸੋ ਉਹਨਾਂ ਚੀਜ਼ਾਂ ਨੂੰ ਉਹ ਮੰਨਦੇ ਵੀ ਹੁੰਦੇ ਸੀਗੇ, ਹੈ ਨਾ। ਅਤੇ ਜਾਂ ਤਾਂ ਉਹੀ ਗੱਲ ਵੀ ਜਿਵੇਂ ਤੁਸੀਂ ਕਹਿ ਦਿੰਦੇ ਹੋ ਕਿ ਆਉਂਦੇ ਬਾਕੀਆਂ ਨੂੰ ਵੀ ਹੋਣਗੇ, ਪਰ ਉਹ ਕਹਿੰਦੇ ਹੋਣਗੇ ਵੀ ਲੈ ਮੈਂ ਦੱਸਿਆ, ਉਹਨਾਂ ਨੇ ਕਹਿਣਾ ਤੂੰ ਵੱਡਾ ਇੱਥੇ ਪੰਡਿਤ ਬਣਿਆ, ਹੈ ਨਾ।
0: ਹਾਂਜੀ, ਨਹੀਂ, ਇੱਕ ਮੈਥਮੈਟੀਸ਼ੀਅਨ ਜਿਹੜੇ ਆਪਣੇ ਹੋਏ ਰਾਮਾਨੁਜਨ, ਸ਼੍ਰੀ ਨਿਵਾਸ ਰਾਮਾਨੁਜਨ, ਉਹ 1887 ਚ ਉਹਨਾਂ ਦਾ ਬਰਥ ਹੋਇਆ ਸੀ। ਉਹ ਇੰਡੀਆ ਦੇ ਮਤਲਬ ਵਰਲਡ ਦੇ ਮਤਲਬ ਬਹੁਤ ਵੱਡੇ ਮੈਥਮੈਟੀਸ਼ੀਅਨ ਹੈਗੇ, ਹੈ ਨਾ। ਉਹਨਾਂ ਨੇ ਜਦੋਂ ਉਹਨਾਂ ਦੀ ਮੰਮੀ ਜਿਹੜੇ ਸੀਗੇ ਉਹ ਨਹੀਂ ਮੰਨਦੇ ਸੀਗੇ ਉਹਨਾਂ ਨੂੰ ਅਮੈਰੀਕਾ ਭੇਜਣ ਨੂੰ, ਉਸ ਟਾਈਮ ਦੇ ਵਿੱਚ ਮਤਲਬ 19th century ਦੇ ਵਿੱਚ, ਤਾਂ ਉਹ ਨਹੀਂ ਭੇਜਦੇ ਸੀਗੇ। ਬਟ ਉਹਨਾਂ ਨੂੰ ਫਿਰ ਆਈ ਥਿੰਕ ਉਹਨਾਂ ਦੀ ਮੰਮੀ ਨੂੰ ਜਾਂ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਸੁਪਨਾ ਆ ਜਿਹੜੀ ਦੇਵੀ ਨੂੰ ਉਹ ਮੰਨਦੇ ਸੀਗੇ ਕਿ ਉਹਨਾਂ ਉਸ ਦੇਵੀ ਨੇ ਕਿਹਾ ਉਹਨੂੰ ਕਿ ਇਹਨੂੰ ਜਾਣ ਦਿਓ, ਹੈ ਨਾ, ਤੇ ਉਹ ਗਿਆ। ਉਹ ਮਤਲਬ ਐਜ਼ ਏ ਮਤਲਬ ਮੈਥਮੈਟੀਸ਼ੀਅਨ ਸੀਗਾ, ਬਟ ਉਹ ਮੰਨਦਾ ਸੀ। ਆਫਕੋਰਸ ਜਿਹੜਾ ਹੁਣ ਸਾਡੇ ਕੋਲ ਹੋਰ ਜਿਹੜੀਆਂ ਚੀਜ਼ਾਂ ਹੈਗੀਆਂ ਸੀ, ਐਪੀਸੋਡ 'ਚ ਗੱਲ ਵੀ ਕਰਾਂਗੇ ਕਿ ਕਿਉਂ ਸੁਪਨੇ ਸਾਨੂੰ ਇੰਨੇ ਜਿਹੜੇ ਆ, ਕਈ ਵਾਰ ਸਾਨੂੰ ਲੱਗਦਾ ਹੈ ਕਿ ਸਾਨੂੰ, ਕਿਉਂਕਿ ਸਾਡੇ ਦਿਮਾਗ 'ਚ ਜੋ ਵੀ ਗੱਲਾਂ ਘੁੰਮਦੀਆਂ, ਹੈ ਨਾ, ਤੇ ਉਹ ਆਪਾਂ ਦੇਖਾਂਗੇ। ਬਟ ਇੱਕ ਸਾਇੰਟਿਸਟ ਸੀ, ਬਾਕੀ ਵੀ ਜਦੋਂ ਤੁਸੀਂ ਕਿਹਾ ਕਿ ਹਿਸਟਰੀ 'ਚ ਹੁੰਦਾ ਸੀ, ਔਰ ਸਿਰਫ ਇਹ ਇਹਨਾਂ ਦੇਵੀ ਔਰ ਉਹਨਾਂ ਦਾ ਨਹੀਂ ਸੀ, ਇਹ ਵੀ ਸੋਚਦੇ ਸੀ ਕਿ ਜਿਹੜਾ ਸਾਨੂੰ ਫਿਊਚਰ ਦੇ ਬਾਰੇ ਚ ਵੀ ਇਹ ਦੱਸਦੇ ਆ ਸੁਪਨੇ, ਕਿ ਜਿੱਦਾਂ ਤੁਸੀਂ ਕਿਹਾ ਕਿ ਮੰਨ ਲਓ ਸੁਪਨੇ 'ਚ ਕਿਸੇ ਨੂੰ ਦੱਸਦਾ ਕਿ ਕੱਲ ਨੂੰ ਤੂੰ ਮਰ ਜਾਣਾ ਜਾਂ ਕੁਛ ਵੀ ਐਵੇਂ ਦਾ, ਹਨਾ, ਤਾਂ ਉਹ ਸਾਰੀ ਜਿਹੜਾ ਇਹ ਵੀ ਸੋਚਦੇ ਸੀ ਕਿ ਫਿਊਚਰ ਵੀ ਸਾਨੂੰ ਦੱਸਿਆ ਜਾਂਦਾ ਸੁਪਨੇ ਦੇ ਵਿੱਚ।
1: ਓਕੇ, ਤੇ ਆਪਾਂ ਵੈਸੇ ਪਿਛਲੇ 2-3 ਐਪੀਸੋਡ ਦੇ ਵਿੱਚ ਪਰਟੀਕੁਲਰ ਫਿਲੋਸਫਰਸ ਜਿਹੜੇ ਸੀਗੇ ਉਹਨਾਂ ਦੀ ਇੱਕ 2 ਫਿਲੋਸਫੀ ਮਤਲਬ ਉਹਨਾਂ ਦੀ ਕੋਈ ਇੱਕ ਥਿਊਰੀ ਜਿਹੜੀ ਉਹਨਾਂ ਨੇ ਸੁਜੈਸਟ ਕੀਤੀ ਸੀ ਉਹਦੇ 'ਤੇ ਗੱਲ ਕਰਦੇ ਹੁੰਦੇ ਸੀ। ਸੁਪਨਿਆਂ ਦੇ ਬਾਰੇ ਕਿਸੇ ਪਰਟੀਕੁਲਰ ਫਿਲੋਸਫਰ ਨੇ ਬੋਲਿਆ ਉਹਦੀ ਵੱਲ ਬਾਰੇ ਗੱਲ ਕਰਨੀ ਹੈ, ਜਾਂ ਪੁਰਾਤਨ ਸਮਿਆਂ ਦੇ ਵਿੱਚ ਫਿਲੋਸਫਰ ਨੇ ਕਦੇ ਇਹਦੇ ਬਾਰੇ ਕਦੇ ਕੁਛ ਕਿਹਾ?
0: ਹਾਂਜੀ ਹਾਂਜੀ ਬਿਲਕੁਲ, ਅੱਜ ਅਸੀਂ ਜਿੱਦਾਂ ਸਾਡਾ ਅਰਿਸਟੋਟਲ ਦਾ ਸਾਡਾ ਫੇਵਰਟ ਹੈਗਾ, ਉਹ ਤਾਂ ਹਰ ਜਿਹੜਾ ਕੋਈ ਵੀ ਕੋਨਸੈਪਟ ਹੋਵੇ ਉਹਦੇ ਵਿੱਚ ਆਈ ਜਾਂਦਾ, ਬਟ ਉਸ ਤੋਂ ਇਲਾਵਾ ਆਪਾਂ ਗੱਲ ਕਰਾਂਗੇ ਪਲੇਟੋ ਦੀ ਜਾਂ ਹੋਰ ਦੀ। ਸੋ ਜਿੱਦਾਂ ਮੈਂ ਪਹਿਲਾਂ ਕਿਹਾ ਹੀ ਹੈ ਕਿ ਪਹਿਲਾਂ ਇੱਦਾਂ ਮੰਨਦੇ ਸੀ ਕਿ ਜਿਹੜਾ ਇਹ ਕੋਈ ਰੱਬੀ ਜਿਹੜੀ ਜਿਹੜੀ ਪਾਵਰ ਹੈਗੀ ਆ ਜਿਹੜੀ ਸਾਨੂੰ ਸੁਪਨੇ ਆਉਂਦੇ ਆ, ਬਟ ਉਸ ਤੋਂ ਬਾਅਦ ਹੌਲੀ ਹੌਲੀ ਜਿਵੇਂ ਟਾਈਮ ਲੰਘਦਾ ਜਾਂਦਾ ਤਾਂ ਬਹੁਤ ਸਾਰੇ ਲੋਕ ਐਵੇਂ ਹੁੰਦੇ ਆ ਜਿਹੜੇ ਚੀਜ਼ਾਂ ਨੂੰ ਕੁਐਸਚਨ ਕਰਦੇ ਆ, ਹਨਾ, ਉਹਨਾਂ ਨੂੰ ਲੱਗਦਾ ਕਿ ਨਹੀਂ ਐਵੇਂ ਨਹੀਂ ਹੋ ਸਕਦਾ, ਕਿਉਂ ਇਹ ਚੀਜ਼ਾਂ ਹੋਈਆਂ। ਤੇ ਇਹਨਾਂ ਦੇ ਵਿੱਚ ਇਹ ਜਿਹੜੇ ਸਾਡੇ ਕੁਛ ਜਿਹੜੇ ਸੀਗੇ ਫਿਲੋਸਫਰ, ਜਿਵੇਂ ਸਾਡਾ ਮੈਂ ਦੱਸਿਆ ਹੀ ਆ ਕਿ ਮੰਨਦੇ ਸੀ ਦੇਵਤਿਆਂ ਦੀ ਆਵਾਜ਼, ਬਟ ਜਿਹੜਾ ਸਾਡਾ ਇੱਕ ਫਰੋਇਡ ਕਰਕੇ ਫਿਲੋਸਫਰ ਸੀਗਾ, ਔਰ ਅਰਿਸਟੋ ਸੋਰੀ ਪਲੇਟੋ ਜਿਹੜਾ ਅਰਿਸਟੋਟਲ ਦਾ ਗੁਰੂ ਸੀਗਾ ਪਹਿਲਾਂ ਉਹਦੀ ਜੇ ਮੈਂ ਗੱਲ ਕਰਾਂ ਉਹ ਵੀ ਇਹੀ ਸੋਚਦਾ ਸੀ ਕਿ ਜਿਹੜਾ ਸਾਡਾ ਮਾਇੰਡ ਹੈਗਾ ਕੋਈ ਜਿਹੜੀ ਬਹੁਤ ਆਰਡੀਨਰੀ ਚੀਜ਼ ਨਹੀਂ ਹੈਗੀ ਇਹਦੇ ਅੰਦਰ ਜਿਹੜੀਆਂ ਡਿਫਰੈਂਟ ਡਿਫਰੈਂਟ ਪਾਵਰਸ ਜਿਹੜੀਆਂ ਕੰਮ ਕਰਦੀਆਂ ਆ ਤੇ ਇੱਕ ਲੌਜਿਕ ਆ ਜਿਹੜਾ ਸਾਨੂੰ ਸੋਚਣ ਲਈ ਜਾਂ ਫੈਸਲੇ ਜੋ ਵੀ ਆਪਾਂ ਡਿਸੀਜਨ ਲੈਂਦੇ ਹਾਂ ਜਾਂ ਆਪਣੇ ਆਪ ਨੂੰ ਕੰਟਰੋਲ ਕਰਨੇ ਆ ਉਹਨਾਂ ਨੂੰ ਕਾਬੂ ਕਰਨ ਚ ਜਿਹੜੀ ਸਾਨੂੰ ਹੈਲਪ ਕਰਦਾ ਹਨਾ ਕੋਈ ਇੱਕ ਪਾਸੇ ਜਿਹੜਾ ਅਸੀਂ ਲੌਜੀਕਲੀ ਸੋਚਦੇ ਹਾਂ ਤੇ ਦੂਜੇ ਪਾਸੇ ਸਾਡੀਆਂ ਵਿਸ਼ਿਜ਼ ਹੋ ਗਈਆਂ ਸਾਨੂੰ ਜੋ ਡਰ ਲੱਗਦਾ ਹੈ ਜਿਹਨਾਂ ਚੀਜ਼ਾਂ ਤੋਂ ਜਾਂ ਜੋ ਸਾਨੂੰ ਗੁੱਸਾ ਆਉਂਦਾ ਹਨਾ ਜਾਂ ਸਾਡਾ ਇਮੋਸ਼ਨਸ ਹੈਗੇ ਆ ਤੇ ਇਹ ਸਾਡੇ ਜਿਹੜੀ ਆ ਜਦੋਂ ਅਸੀਂ ਜਾਗਦੇ ਵੀ ਹੁੰਦੇ ਹਾਂ ਤਾਂ ਵੀ ਜਿਹੜਾ ਲਾਈਫ ਦੇ ਵਿੱਚ ਇਹ ਜਿਹੜੇ ਲੌਜਿਕ ਸਾਡੀਆਂ ਫੀਲਿੰਗਸ ਨੂੰ ਕੰਟਰੋਲ ਚ ਰੱਖਦੇ ਆ ਹਨਾ ਪਰ ਜਦੋਂ ਅਸੀਂ ਸੌਂ ਜਾਂਦੇ ਹਾਂ ਉਹਦੇ ਕਹਿਣਾ ਸੀ ਤਾਂ ਉਸ ਟਾਈਮ ਕੀ ਹੈ ਜਿਹੜਾ ਸਾਨੂੰ ਕੰਟਰੋਲ ਹੁੰਦਾ ਆਪਣੇ ਆਪ ਤੇ ਜਿਹੜੇ ਅਸੀਂ ਲੌਜੀਕਲੀ ਆਪਣੇ ਆਪ ਨੂੰ ਦੇਖ ਕੇ ਚੱਲਦੇ ਹਾਂ ਹਨਾ ਕਿ ਇਹ ਚੀਜ਼ ਅਸੀਂ ਨਹੀਂ ਕਰਨੀ ਜਾਂ ਇਹ ਚੀਜ਼ ਸਾਨੂੰ ਜਿਹੜੀ ਆ ਮੈਨੂੰ ਨੁਕਸਾਨ ਕਰੂਗੀ ਪਰ ਜਦੋਂ ਅਸੀਂ ਸੌਂ ਜਾਂਦੇ ਹਾਂ ਤਾਂ ਉਹ ਕਹਿੰਦਾ ਸੀ ਕਿ ਉਸ ਟਾਈਮ ਚ ਕੀ ਹੁੰਦਾ ਕਿ ਸਾਡੀ ਜਿਹੜੀਆਂ ਇਹ ਲੌਜਿਕ ਚੀਜ਼ਾਂ ਜਿਹੜੀਆਂ ਲੌਜਿਕ ਵਾਲੀਆਂ ਜਿਹੜਾ ਬਾਹਰਲੀਆਂ ਚੀਜ਼ਾਂ ਇਹ ਬੰਦ ਹੋ ਜਾਂਦੀਆਂ ਤੇ ਸਾਡਾ ਜਿਹੜਾ ਜਿਹੜੇ ਦਿਮਾਗ ਹੈਗਾ ਉਹ ਨੀਂਦ ਚ ਜਿਹੜਾ ਸਾਨੂੰ ਸੁਪਨੇ ਆਣ ਉਹ ਵਾਲੇ ਸੁਪਨੇ ਆਣ ਲੱਗ ਜਾਂਦੇ ਜਿਹਨਾਂ ਨੂੰ ਅਸੀਂ ਜਾਗਦੇ ਹੋਏ ਕੰਟਰੋਲ ਕਰ ਸਕਦੇ ਹਾਂ ਜਿਹੜੀਆਂ ਚੀਜ਼ਾਂ ਨੂੰ ਹਨਾ ਮੰਨ ਲਓ ਤੁਹਾਨੂੰ ਕਿਸੇ ਦੇ ਕੋਲ ਕੋਈ ਚੀਜ਼ ਸੋਹਣੀ ਲੱਗ ਰਹੀ ਤੁਹਾਡਾ ਦਿਲ ਕਰ ਲਿਆ ਉਹਦੇ ਤੋਂ ਲੈ ਬਟ ਐਥੀਕਲੀ ਤੁਸੀਂ ਸੋਚੋਗੇ ਕਿ ਨਹੀਂ ਲੈ ਸਕਦਾ ਬਟ ਸੁਪਨੇ ਚ ਤੁਸੀਂ ਉਹਦੇ ਤੋਂ ਖੋ ਸਕਦੇ ਆ ਚੀਜ਼ ਉਹਦੇ ਕਹਿਣ ਦਾ ਮਤਲਬ ਇਹ ਸੀ ਕਿ ਤੁਸੀਂ ਇਹਨਾਂ ਜਿਹੜੀ ਚੀਜ਼ਾਂ ਤੁਸੀਂ ਜਾਗਦੇ ਹੋਏ ਨਹੀਂ ਕਰ ਸਕਦੇ ਉਹ ਤੁਸੀਂ ਸੁਪਨੇ ਚ ਕਰ ਲੈਂਦੇ ਆ ਤੁਹਾਡਾ ਮਨ ਜਿਹੜਾ ਸੁਪਨੇ ਚ ਉਹ ਚੀਜ਼ਾਂ ਨੂੰ ਕਰਦਾ ਹੈਗਾ ਉਹਦੀ ਜਿਹੜੀ ਇੱਕ ਬੁੱਕ ਉਹਨੇ ਪਬਲਿਸ਼ ਕੀਤੀ ਸੀ ਰਿਪਬਲਿਕ ਜਿਹੜੀ ਬੁੱਕ ਦਾ ਜਿਹੜਾ ਨਾਮ ਸੀਗਾ ਤੇ ਉਹਦੇ ਚ ਉਹਨੇ ਇਹੀ ਦੱਸਿਆ ਸੀ ਕਿ ਜਿਹੜਾ ਜੋ ਵੀ ਅਸੀਂ ਜਿੱਦਾਂ ਅਸੀਂ ਅੱਜ ਕੱਲ ਲਾਈਫ ਚ ਜਿਵੇਂ ਇੰਸਟਾ ਜਾਂ ਸੋਸ਼ਲ ਮੀਡੀਆ ਅਸੀਂ ਯੂਜ਼ ਕਰਦੇ ਜੋ ਅਸੀਂ ਉਹਦੇ ਤੇ ਫੋਟੋਜ਼ ਪਾਉਂਦੇ ਹਾਂ ਆਪਾਂ ਸੁਣਦੇ ਹਾਂ ਨਾ ਕਿ ਐਕਚੁਅਲ ਚ ਹਰ ਕਿਸੇ ਦੀ ਲਾਈਫ ਉਦਾਂ ਦੀ ਨਹੀਂ ਹੁੰਦੀ ਸੋ ਵੀ ਇਹੀ ਕਹਿੰਦਾ ਸੀ ਕਿ ਜਦੋਂ ਜਾਗਦੇ ਟਾਈਮ ਜਿਹੜਾ ਅਸੀਂ ਲੌਜੀਕਲੀ ਸੋਚਦੇ ਹਾਂ ਸੋਸਾਇਟੀ ਨੂੰ ਮਾਇੰਡ ਚ ਰੱਖ ਕੇ ਸੋਚਦੇ ਹਾਂ ਪਰ ਮੈਂ ਜਦੋਂ ਅਸੀਂ ਸੁੱਤੇ ਹੁੰਦੇ ਹਾਂ ਤਾਂ ਸਾਨੂੰ ਇਹਨਾਂ ਚੀਜ਼ਾਂ ਨੂੰ ਕੋਈ ਅਸੀਂ ਇਹਨਾਂ ਬਾਰੇ ਬੋਧਰ ਨਹੀਂ ਕਰਦੇ ਤਾਂ ਇਸ ਲਈ ਸਾਨੂੰ ਸੁਪਨੇ ਆਉਂਦੇ ਆ ਮਤਲਬ ਉਹਦੇ ਕਹਿਣ ਦਾ ਮਤਲਬ ਸੀ ਕਿ ਜੋ ਸਾਡੇ ਮਨ ਚ ਹੁੰਦਾ ਆ ਉਹੀ ਸਾਨੂੰ ਸੁਪਨਿਆਂ ਚ ਦੇਖਦਾ ਹੈ ਹਨਾ
1: ਰਾਈਟ ਰਾਈਟ
0: ਪਰ ਉਹਦਾ ਇਹੀ ਕਹਿਣਾ ਸੀ ਕਿ ਇੱਦਾਂ ਨੀ ਹੈਗਾ ਕੋਈ ਕਿ ਤੁਹਾਨੂੰ ਕੋਈ ਜਿਹੜਾ ਇਹ ਹਿਡਨ ਮੈਸੇਜ ਆ ਰਿਹਾ ਕਿਤੇ ਜਾਂ ਕੋਈ ਹੈ ਨਾ ਕੋਈ ਇੱਦਾਂ ਦੀ ਚੀਜ਼ ਆ ਰਹੀ ਹੈਗੀ ਆ ਜ਼ਿਆਦਾ ਉਹਦਾ ਮਤਲਬ ਇਹ ਸੀ ਕਿ ਸਾਨੂੰ ਆਪਣੇ ਜਿਹੜੇ ਨੇਚਰ ਦੇ ਬਾਰੇ ਦੱਸਦਾ ਹੈ ਕਿ ਅਸੀਂ ਅੰਦਰੋਂ ਕਿਵੇਂ ਦੇ ਹਾਂ ਜਾਂ ਜੋ ਵੀ ਸਾਡੇ ਮਨ ਚ ਹੈਗਾ ਆ ਤੇ ਉਸ ਤੋਂ ਬਾਅਦ ਜਿਹੜਾ ਅਰਿਸਟੋਟਲ ਸਾਡਾ ਹੈਗਾ ਉਹਦਾ ਵੀ ਇਹੀ ਕਹਿਣਾ ਸੀਗਾ ਕਿ ਸੁਪਨੇ ਜਿਹੜੇ ਹੈਗੇ ਆ ਉਹ ਕਿਸੇ ਰੱਬ ਵੱਲੋਂ ਨਹੀਂ ਆਉਂਦੇ ਕੋਈ ਨੈਚੁਰਲ ਜਿਹੜੀ ਆ ਇੱਕ ਸਾਡੀ ਜਿਹੜੀ ਐਕਟੀਵਿਟੀ ਹੈਗੀ ਆ ਮਨ ਦੀ ਜਿਹਦਾ ਸਾਨੂੰ ਸੁਪਨੇ ਆਉਂਦੇ ਆ ਇੱਕ ਬੁੱਕ ਉਹਨੇ ਦੋ ਤਿੰਨ ਬੁੱਕਸ ਲਿਖੀਆਂ ਸੀ ਉਹਨਾਂ ਚ ਇੱਕ ਬੁੱਕ ਸੀਗੀ ਔਨ ਡ੍ਰੀਮਸ ਕਰਕੇ ਉਹਦੇ ਚ ਉਹਨੇ ਕਿਹਾ ਕਿ ਇਹੀ ਕਿ ਜਿਹੜੇ ਸਾਡੇ ਸੁਪਨੇ ਜਿਹੜੇ ਸਾਡੀ ਆਪਣੀ ਸੈਂਸਿਸ ਤੋਂ ਜਿਹੜਾ ਪ੍ਰੋਡਿਊਸ ਹੁੰਦੇ ਆ ਜਿਵੇਂ ਜਦੋਂ ਅਸੀਂ ਦੇਖਦੇ ਹਾਂ ਸੁਣਦੇ ਹਾਂ ਨਾ ਜੋ ਵੀ ਫੀਲ ਕਰਦੇ ਹਾਂ ਉਹ ਸਾਡੇ ਮਨ ਚ ਰਹਿ ਜਾਂਦਾ ਹੈ ਜਦੋਂ ਆਪਣੀ ਲਾਈਫ ਦੇ ਵਿੱਚ ਕੁਛ ਵੀ ਆਪਾਂ ਫੀਲ ਕਰਦੇ ਤਾਂ ਤੇ ਜਦੋਂ ਅਸੀਂ ਸੌਂ ਜਾਂਦੇ ਹਾਂ ਫਿਰ ਇਹੀ ਜਿਹੜੀਆਂ ਫੀਲਿੰਗ ਜਿਹੜੀ ਕੋਈ ਚੀਜ਼ ਸਾਨੂੰ ਚੰਗੀ ਲੱਗੀ ਆ ਕੋਈ ਸਾਡੇ ਮਨ ਦੀ ਇੱਛਾ ਹੈ ਕੋਈ ਚੀਜ਼ ਅਸੀਂ ਖਰੀਦਣੀ ਆ ਹਨਾ ਤਾਂ ਉਹ ਸਾਰੀ ਚੀਜ਼ਾਂ ਸਾਨੂੰ ਦਿਖਣ ਲੱਗ ਜਾਂਦੀਆਂ ਜੇ ਅਸੀਂ ਕਿਤੇ ਜਾਣਾ ਚਾਹੁੰਦੇ ਹਾਂ ਸਾਡਾ ਕੋਈ ਫੇਵਰੇਟ ਡੈਸਟੀਨੇਸ਼ਨ ਹੈਗਾ ਬਟ ਅਸੀਂ ਆਫਕੋਰਸ ਨਹੀਂ ਜਾ ਪਾ ਰਹੇ ਕਿਉਂਕਿ ਸਾਨੂੰ ਛੁੱਟੀਆਂ ਨਹੀਂ ਮਿਲਦੀਆਂ ਜਾਂ ਪੈਸੇ ਨਹੀਂ ਇਕੱਠੇ ਹੋ ਰਹੇ ਤਾਂ ਤੁਸੀਂ ਸੁਪਨੇ ਚ ਉਹਨਾਂ ਚੀਜ਼ਾਂ ਚ ਜਾ ਸਕਦੇ ਹਾਂ ਤੇ ਇਹ ਵੀ ਆਲਮੋਸਟ ਲਾਈਕ ਪ੍ਰੀਟੀ ਮੱਚ ਸੇਮ ਹੀ ਗੱਲਾਂ ਕਹਿੰਦਾ ਸੀਗਾ ਕਿ ਸਾਡੇ ਆਪਣੇ ਹੀ ਜੋ ਮਨ ਚ ਅਸੀਂ ਦਿਨ ਚ ਐਕਸਪੀਰੀਅੰਸ ਕਰਦੇ ਹਾਂ ਤੇ ਅਸੀਂ ਕਰਨਾ ਚਾਹੁੰਦੇ ਆ ਉਹ ਚੀਜ਼ਾਂ ਸਾਨੂੰ ਜਿਹੜੀਆਂ ਰਾਤ ਨੂੰ ਸੁਪਨਿਆਂ ਚ ਜਿਹੜੀਆਂ ਦਿਖਦੀਆਂ ਆ ਪਰ ਉਹ ਤੋਂ ਇਲਾਵਾ ਉਹ ਇਹ ਵੀ ਕਹਿੰਦਾ ਸੀ ਕਿ ਇੱਦਾਂ ਵੀ ਹੁੰਦਾ ਕਿ ਸਾਨੂੰ ਜੋ ਸਾਡੀ ਫਿਜ਼ੀਕਲ ਬਾਡੀ ਦੀ ਜਿਹੜੀ ਸਟੇਟਸ ਹੈਗਾ ਆ ਉਹ ਵੀ ਤੁਹਾਨੂੰ ਸੁਪਨਿਆਂ ਚ ਆ ਸਕਦਾ ਜਿਵੇਂ ਮੰਨ ਲਓ ਤੁਹਾਨੂੰ ਬਹੁਤ ਗਰਮੀ ਲੱਗ ਰਹੀ ਹੈ ਤੇ ਤੁਹਾਨੂੰ ਸੁਪਨੇ ਚ ਗਰਮੀ ਹੋ ਲੱਗ ਸਕਦੀ ਹੈ ਨਾ ਮਤਲਬ ਇਹ ਉਹਦਾ ਮੰਨਣਾ ਸੀਗਾ ਬਟ ਇਹ ਥੋੜਾ ਜਿਹਾ ਟਰੂ ਕਿਉਂਕਿ ਜਦੋਂ ਆਪਾਂ ਨੂੰ ਕਈ ਵਾਰ ਬੁਖਾਰ ਹੁੰਦਾ ਤੇ ਰਾਤ ਨੂੰ ਵੀ ਕਈ ਵਾਰ ਸਾਨੂੰ ਨਾ ਸੁਪਨਿਆਂ ਚ ਵੀ ਇੱਦਾਂ ਦੇ ਮਤਲਬ ਕਈ ਵਾਰ ਸੁਪਨੇ ਆ ਜਾਂਦੇ ਆ ਤੇ ਥੋੜਾ ਜਿਹਾ ਮੈਡੀਕਲੀ ਵੀ ਇਹ ਥੋੜਾ ਬਹੁਤਾ ਇਹਦੇ ਵਿੱਚ ਹੈਗਾ ਕਿ ਸਾਨੂੰ ਜਿੱਦਾਂ ਦੀ ਸਾਡੀ ਬਾਡੀ ਫੀਲ ਕਰ ਰਹੀ ਹੁੰਦੀ ਆ ਉਹੀ ਸਾਡਾ ਫਿਰ ਮਾਇੰਡ ਉਸ ਤਰ੍ਹਾਂ ਰਹਿੰਦਾ ਕਿਉਂਕਿ ਆਪਾਂ ਜਦੋਂ ਸਲੀਪ ਦੀ ਗੱਲ ਕੀਤੀ ਸੀ ਲਾਸਟ ਮੈਮਰੀ ਦੀ ਗੱਲ ਕੀਤੀ ਸੀ ਤਾਂ ਆਪਾਂ ਗੱਲ ਕਰੀ ਸੀ ਸਾਡਾ ਮਾਇੰਡ ਹਮੇਸ਼ਾ ਐਕਟਿਵ ਈਵਨ ਜ਼ਿਆਦਾ ਐਕਟਿਵ ਹੁੰਦਾ ਉਸ ਟਾਈਮ ਦੇ ਉੱਤੇ ਸਾਡਾ ਮਾਇੰਡ ਜਦੋਂ ਅਸੀਂ ਜਿਹੜੇ ਸੁਪਨੇ ਲੈ ਰਹੇ ਹੁੰਦੇ ਆ ਨਾਰਮਲ ਨਾਲੋਂ ਹਾਲਾਂਕਿ ਨਾਰਮਲੀ ਸਾਨੂੰ ਲੱਗਦਾ ਕਿ ਅਸੀਂ ਜਦੋਂ ਸੁੱਤੇ ਹੁੰਦੇ ਤਾਂ ਸਾਡਾ ਮਾਇੰਡ ਵੀ ਪਹਿਲਾਂ ਇਹ ਮੰਨਦੇ ਸੀਗੇ ਸਾਇੰਸ ਨਿਊਰੋ ਸਾਇੰਸ ਜਿਹੜਾ ਪ੍ਰੋਪਰ ਹੁਣ ਜਿਹੜੀ ਡਿਵੈਲਪਮੈਂਟ ਹੋਈ ਹੈ ਉਸ ਤੋਂ ਪਹਿਲਾਂ ਸਾਇੰਸ ਚ ਵੀ ਇਹੀ ਮੰਨਦੇ ਸੀਗੇ ਕਿ ਸਾਡਾ ਮਾਇੰਡ ਪੂਰਾ ਸੌਂ ਜਾਂਦਾ ਉਸ ਟਾਈਮ ਬਿਲਕੁਲ ਐਕਟਿਵ ਨਹੀਂ ਹੁੰਦਾ ਬਟ ਹੁਣ ਜਦੋਂ ਅਸੀਂ ਬ੍ਰੇਨ ਦੇਖ ਸਕਦੇ ਹਾਂ ਨਿਊਰੋਨ ਦੇਖ ਸਕਦੇ ਜਦੋਂ ਲੋਕ ਸੁੱਤੇ ਪਏ ਹੁੰਦੇ ਆ ਤਾਂ ਸਾਨੂੰ ਪਤਾ ਲੱਗਦਾ ਕਿ ਨਹੀਂ ਜਿਹੜਾ ਮਾਇੰਡ ਜਿਹੜਾ ਉਸ ਟਾਈਮ ਦੇ ਉੱਤੇ ਹੁੰਦਾ ਐਕਟਿਵ ਜਦੋਂ ਅਸੀਂ ਸਲੀਪ ਚ ਹੁੰਦੇ ਹਾਂ ਕਾਫੀ ਸਾਰੀਆਂ ਚੀਜ਼ਾਂ ਹਜੇ ਵੀ ਅਸੀਂ ਇਹੀ ਮੰਨਦੇ ਹਾਂ ਕਿ ਜੋ ਇਹ ਕਹਿੰਦੇ ਸੀਗੇ, ਮਤਲਬ ਜੋ ਕਿਉਂਕਿ ਬੇਸਿਕਲੀ ਅਸੀਂ ਜਦੋਂ ਹੁਣ ਮੈਂ ਨਿਊਰੋਸਾਇੰਸ ਵਾਲੀ ਅੱਗੇ ਆਪਾਂ ਗੱਲ ਕਰਾਂਗੇ ਤਾਂ ਸਾਨੂੰ ਪਤਾ ਚੱਲੂਗਾ ਕਿ ਹਾਂ ਬੇਸਿਕਲੀ ਇੱਦਾਂ ਹੁੰਦਾ ਕਿ ਜੋ ਸਾਡੇ ਇਮੋਸ਼ਨਸ ਹੁੰਦੇ ਆ ਜਾਂ ਜੋ ਸਾਡੇ ਅਨਕੋਨਸ਼ੀਅਸ ਮਾਇੰਡ 'ਚ ਚੀਜ਼ਾਂ ਪਈਆਂ ਹੁੰਦੀਆਂ ਉਹੀ ਸਾਨੂੰ ਜਿਹੜੀਆਂ ਦਿਖਦੀਆਂ ਹਨਾ ਸੁਪਨਿਆਂ 'ਚ, ਕਿਉਂਕਿ ਕਈ ਵਾਰ ਇੱਦਾਂ ਹੁੰਦਾ ਨਾ ਕਿ ਅਸੀਂ ਜੋ ਚੀਜ਼ ਸੋਚਦੇ ਰਹੇ ਹਾਂ ਜਾਂ ਕੋਈ ਕੰਮ ਕਰ ਰਹੇ ਹਾਂ ਦੋ ਚਾਰ ਦਿਨਾਂ ਤੋਂ ਉਹੀ ਸਾਨੂੰ ਸੁਪਨੇ 'ਚ ਆਉਂਦਾ ਰਹਿੰਦਾ ਹੈ ਹਨਾ, ਜਾਂ ਨੈਕਸਟ ਡੇ ਤੁਸੀਂ ਉੱਠ ਕੇ ਕੋਈ ਤੇ ਜਾਣਾ ਆ ਤੇ ਕਿਤੇ ਕੰਮ ਕਰਨਾ ਤਾਂ ਤੁਹਾਨੂੰ ਸੁਪਨਿਆਂ 'ਚ ਉਹੀ ਚੀਜ਼ਾਂ ਵਾਰ ਵਾਰ ਦਿਖਦੀਆਂ ਰਹਿੰਦੀਆਂ।
1: ਕਈ ਵਾਰ ਤੁਸੀਂ ਕਿਹੋ ਜਿਹੀ ਫਿਲਮ ਦੇਖੀ ਹੈ, ਕਿਹੋ ਜਿਹਾ ਤੁਸੀਂ ਕਿਹੋ ਜਿਹੇ ਲੋਕਾਂ ਨੂੰ ਮਿਲੇ ਹੋ, ਕੀ ਤੁਸੀਂ ਕੰਮ ਕੀਤਾ ਹੈ, ਅੱਜ ਮੈਂ ਤੁਸੀਂ ਕਹਿ ਰਹੇ ਹੋ ਕਿਸੇ ਨਵੀਂ ਥਾਂ ਤੇ ਗਏ ਹੋ ਤਾਂ ਉਹਦੇ ਬਾਰੇ ਵੀ ਤੁਹਾਨੂੰ ਆਉਣ ਲੱਗ ਪੈਂਦੇ ਹੈਗੇ ਨੇ। ਨਿਊਰੋਸਾਇੰਸ ਕੀ ਕਹਿੰਦੀ ਹੈ ਜਿਹਦੇ ਤੁਸੀਂ ਗੱਲ ਕਰ ਰਹੇ ਸੀ, ਆਪਾਂ ਮੈਂ ਕਹਿੰਦਾ ਵੀ ਬ੍ਰੇਕ ਤੋਂ ਪਹਿਲਾਂ ਇਹਦੇ 'ਤੇ ਹੀ ਗੱਲ ਕਰਦੇ ਚੱਲਦੇ ਹਾਂ। ਮਾਡਰਨ ਅਤੇ ਐਂਸ਼ੀਅੰਟ ਫਿਲੋਸਫੀ ਜਿਹੜੀ ਹੈਗੀ ਹੈ, ਸੋਰੀ ਫਿਲੋਸਫੀ ਛੱਡੋ, ਪਰ ਪਰਸਪੈਕਟਿਵ ਕੀ ਹੈਗਾ ਡ੍ਰੀਮਸ ਨੂੰ ਲੈ ਕੇ, ਸਾਇੰਸ ਕੀ ਕਹਿ ਰਹੀ ਹੈਗੀ, ਨਿਊਰੋਸਾਇੰਸ ਕੀ ਕਹਿ ਰਹੀ ਹੈ?
0: ਹਾਂਜੀ, ਨਿਊਰੋਸਾਇੰਸ ਦੀ ਮੈਂ ਗੱਲ ਕਰਦੀ ਹਾਂ, ਬਟ ਇੱਕ ਥੋੜਾ ਜਿਹਾ ਲੁਕਰੇਸ਼ੀਅਸ ਕਰਕੇ ਵੀ ਇੱਕ ਫਿਲੋਸਫਰ ਸੀਗਾ ਜਿਹੜਾ, ਉਹਨੇ ਵੀ ਸੁਪਨਿਆਂ ਦੀ ਗੱਲ ਕੀਤੀ ਤੇ ਉਹਦੇ ਅਕੋਰਡਿੰਗ ਇਹ ਸੀ ਕਿ ਇਹ ਡਿਪੈਂਡ ਕਰਦਾ ਕਿ ਤੁਸੀਂ ਕੀ ਮਤਲਬ ਤੁਸੀਂ ਕਿੱਦਾਂ ਦਾ ਕੰਮ ਕਰਦੇ ਆ। ਫੋਰ ਐਗਜ਼ਾਮਪਲ ਤੁਸੀਂ ਡਾਕਟਰ ਆ ਜਾਂ ਤੁਹਾਨੂੰ ਓਦਾਂ ਦੇ ਸੁਪਨੇ ਆਓਗੇ ਹਨਾ, ਤੁਸੀਂ ਪੇਂਟਰ ਆ ਤੁਹਾਨੂੰ ਓਦਾਂ ਦੇ ਸੁਪਨੇ ਵੀ ਆਓਗੇ, ਜਾਂ ਤੁਸੀਂ ਜਿਹੜਾ ਮਿਊਜ਼ੀਸ਼ੀਅਨ ਆ ਤੁਹਾਨੂੰ ਜਿਹੜਾ ਮਿਊਜ਼ਿਕ ਜ਼ਿਆਦਾ ਆਰਟ ਨਾਲ ਰਿਲੇਟਡ। ਈਵਨ ਇਹ ਵੀ ਦੇਖਿਆ ਗਿਆ ਹੁਣ ਤਾਂ ਡ੍ਰੀਮਸ ਕਿ ਡ੍ਰੀਮਸ ਜਿਹੜੇ ਸਾਨੂੰ ਕ੍ਰੀਏਟਿਵਿਟੀ ਇਨਹਾਂਸ ਕਰਨ ਚ ਵੀ ਹੈਲਪ ਕਰਦੇ, ਕਿਉਂਕਿ ਜਦੋਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਡ੍ਰੀਮਸ ਦੀ ਤਾਂ ਬਹੁਤ ਸਾਰੇ ਜਿਹੜੇ ਆ ਫੇਮਸ ਔਥਰ ਜਾਂ ਜਿਹੜੇ ਆ ਪੇਂਟਰਸ ਇੱਦਾਂ ਦੇ ਹੈਗੇ ਜਿਹੜੇ ਕਹਿੰਦੇ ਆ ਕਿ ਸਾਨੂੰ ਜੋ ਡ੍ਰੀਮ ਚ ਆਉਂਦਾ ਆ ਅਸੀਂ ਉਹੀ ਬਣਾਉਂਦੇ ਹਾਂ, ਮਤਲਬ ਮੂਵੀਜ਼ ਅਗਰ ਕੋਈ ਬਣਾਉਂਦੇ ਆ ਜਾਂ ਪੇਂਟ ਕਰਦੇ ਨਾ, ਮੈਨੂੰ ਡ੍ਰੀਮ ਚ ਆਇਆ ਇਹ ਵਾਲੀ ਸਟੋਰੀ ਤਾਂ ਮੈਂ ਇਹੀ ਜਿਹੜੀ ਮੂਵੀ ਬਣਾ ਦਿੱਤੀ। ਤਾਂ ਉਹ ਵੀ ਚੀਜ਼ਾਂ ਜਿਹੜੀਆਂ ਆਪਾਂ ਨੂੰ ਜਿਹੜੀਆਂ ਸੇਮ ਜਿੱਦਾਂ ਮੈਂ ਕਿਹਾ ਕਿ ਐਕਸਪੀਰੀਅੰਸਿਸ ਜਿਹੜੇ ਹੁੰਦੇ ਆ ਸਾਡੇ ਜਾਂ ਸਾਡੀ ਮੈਮਰੀਜ਼ ਹੁੰਦੀਆਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਕ ਹਾਂਜੀ ਉਹ ਕਰਦੀਆਂ, ਤੇ ਨਿਊਰੋਸਾਇੰਸ ਵੀ ਜਿਹੜੀ ਆ ਪ੍ਰੀਟੀ ਮੱਚ ਇਹੀ ਚੀਜ਼ਾਂ ਕਹਿੰਦੀ ਆ ਅੱਜ ਜਦੋਂ ਅਸੀਂ ਕਰਦੇ ਹਾਂ। ਬਟ ਇਹ ਹੈਗਾ ਕਿ ਚਲੋ ਉਸ ਟਾਈਮ ਦੇ ਉੱਤੇ ਉਹ ਆਬਜ਼ਰਵੇਸ਼ਨ ਕਰਕੇ ਗੱਲ ਕਰਦੇ ਸੀ ਜਿਵੇਂ ਮੈਂ ਹਰ ਵਾਰ ਕਹਿੰਦੀ ਹਾਂ, ਬਟ ਹੁਣ ਸਾਡੇ ਕੋਲ ਜਿਹੜੇ ਆ ਬ੍ਰੇਨ ਸਕੈਨ ਕਰਨ ਦੇ ਲਈ ਇੰਸਟਰੂਮੈਂਟਸ ਹੈਗੇ ਆ। ਤੋ ਨਿਊਰੋਸਾਇੰਸ ਦੇ ਅਕੋਰਡਿੰਗ ਜਿਹੜਾ ਆ ਸਾਡਾ ਜਿਹੜਾ ਡ੍ਰੀਮਸ ਜਿਹੜੇ ਆ ਪ੍ਰੋਡਿਊਸ ਹੁੰਦੇ ਆ ਰੈਮ ਸਲੀਪ, ਪਹਿਲਾਂ ਮੈਂ ਸਲੀਪ ਦੀ ਗੱਲ ਕਰ ਦਿੰਦੀ ਹਾਂ ਕਿ ਜਦੋਂ ਅਸੀਂ ਸੌਂਦੇ ਹਾਂ ਤਾਂ ਸਾਡੀ ਦੋ ਤਰ੍ਹਾਂ ਦੀ ਸਲੀਪ ਸਾਈਕਲ ਹੁੰਦੇ ਆ, ਇੱਕ ਰੈਮ ਸਲੀਪ ਇੱਕ ਨੋਨ ਰੈਮ ਸਲੀਪ। ਰੈਮ ਸਲੀਪ ਦਾ ਮਤਲਬ ਆ ਰੈਪਿਡ ਆਈ ਮੂਵਮੈਂਟ, ਕਈ ਵਾਰ ਆਪਾਂ ਦੇਖਦੇ ਹਾਂ ਕਿ ਜਦੋਂ ਕੋਈ ਬੰਦਾ ਸੁੱਤਾ ਹੁੰਦਾ ਤਾਂ ਉਹਦੀਆਂ ਅੱਖਾਂ ਮੂਵ ਕਰ ਰਹੀਆਂ ਹੁੰਦੀਆਂ ਹਨਾ, ਤੋ ਉਹ ਦੋ ਤਰ੍ਹਾਂ ਦੋ ਸਟੇਜਸ ਚ ਆਪਾਂ ਸਲੀਪ ਨੂੰ ਡਿਵਾਈਡ ਕਰ ਦਿੰਦੇ ਹਾਂ। ਇਹ ਇੱਕ ਮੂਵ ਇੱਕ ਸਟੇਜ ਜਦੋਂ ਤੁਹਾਡੀਆਂ ਅੱਖਾਂ ਮੂਵ ਕਰ ਰਹੀਆਂ ਹੁੰਦੀਆਂ ਸਲੀਪ ਦੇ ਦੌਰਾਨ, ਤੇ ਦੂਜੀ ਸਟੇਜ ਜਦੋਂ ਅੱਖਾਂ ਨਹੀਂ ਮੂਵ ਕਰ ਰਹੀਆਂ ਹੁੰਦੀਆਂ ਸਲੀਪ ਦੇ ਟਾਈਮ ਤੇ ਹਨਾ।
1: ਉਦਾਂ ਹੀ ਕਹਿੰਦੇ ਰਹਿ ਗਏ ਇਹ ਤਾਂ ਗਹਿਰੀ ਨੀਂਦ ਦੇ ਸੁੱਤਾ ਹੈ, ਇਹ ਕੱਚੀ ਨੀਂਦ ਚ ਹੈ।
0: ਹਾਂਜੀ, ਜਿਹੜੀ ਰੈਮ ਸਲੀਪ ਹੁੰਦੀ ਹੈ ਜਦੋਂ ਜਿਸ ਟਾਈਮ ਤੁਹਾਡੀਆਂ ਅੱਖਾਂ ਮੂਵ, ਉਸ ਟਾਈਮ ਦੇ ਤੇ ਲਏ ਗਏ ਸੁਪਨੇ ਤੁਹਾਨੂੰ ਸਭ ਤੋਂ ਵੱਧ ਯਾਦ ਰਹਿੰਦੇ ਆ, ਇਸ ਲਈ ਸਾਨੂੰ ਸਵੇਰ ਦੇ ਸੁਪਨੇ ਜ਼ਿਆਦਾ ਯਾਦ ਰਹਿੰਦੇ ਆ ਕੰਪੈਰੇਟਿਵਲੀ ਰਾਤ ਦੇ ਜਿਹੜੇ ਪਹਿਲੀ ਰਾਤ ਦੇ ਪਹਿਲੇ ਟਾਈਮ ਦੇ ਤੁਸੀਂ ਸੁਪਨੇ ਦੇਖੇ ਹੋਗੇ ਹਨਾ। ਹਾਂਜੀ, ਜਿਹੜੇ ਨੋਨ ਰੈਪਿਡ ਦੀ ਜਦੋਂ ਮੈਂ ਗੱਲ ਕਰਦੀ, ਜਦੋਂ ਨਹੀਂ ਆਪਣੀ ਸਲੀਪ ਇੰਨੀ ਡੂੰਘੀ ਹੁੰਦੀ, ਉਹਨੂੰ ਅਸੀਂ ਤਿੰਨ ਸਟੇਜਸ ਚ ਡਿਵਾਈਡ ਕਰ ਦਿੰਦੇ ਹਾਂ, N1, N2, and N3 ਕਹਿੰਦੇ ਆ ਉਹਨੂੰ, ਸਿਰਫ ਸੌਖਾ ਜਿਹਾ ਕਰਕੇ। N1 ਉਹ ਸਟੇਜ ਹੁੰਦੀ ਜਿਹੜੀ ਤੁਹਾਡੀ ਜਦੋਂ ਤੁਸੀਂ ਸੌਂਦੇ ਹੀ ਆ ਤਾਂ ਤੁਹਾਡੀ ਪਹਿਲੇ 5 ਮਿੰਟ ਦੀ ਜਿਹੜੀ ਸਲੀਪ ਹੁੰਦੀ ਆ ਐਂਟਰੀ ਸਟੇਜ ਹੀ ਹੁੰਦੀ ਆ ਨਾ, ਜਦੋਂ ਤੁਸੀਂ ਪ੍ਰੋਪਰ ਦੂਜੀ ਬਾਹਰਲੀ ਦੁਨੀਆ ਤੋਂ ਅਲੱਗ ਵੀ ਨਹੀਂ ਹੋਏ ਹੁੰਦੇ, ਪ੍ਰੋਪਰ ਨੀਂਦ ਚ ਨਹੀਂ ਹੁੰਦੇ, ਤੇ ਕੁਛ ਮਿੰਟ ਹੀ ਰਹਿੰਦੀ ਆ ਮੋਸਟਲੀ, 5% ਜਿਹੜੀ ਆ ਟੋਟਲ ਸਲੀਪ ਟਾਈਮ ਤੁਹਾਡਾ ਹੀ ਰਹਿੰਦੀ ਆ। ਇਸ ਟਾਈਮ ਦੇ ਉੱਤੇ ਤੁਹਾਡੀ ਹਾਰਟ ਬੀਟ ਔਰ ਸਾਹ ਲੈਣਾ ਤੁਹਾਡਾ ਸਲੋ ਹੋਣਾ ਸ਼ੁਰੂ ਹੋ ਜਾਂਦਾ ਨਾ, ਮਸਲਸ ਰਿਲੈਕਸ ਹੋਣੀਆਂ ਸ਼ੁਰੂ ਹੋ ਜਾਂਦੀਆਂ, ਤੇ ਹੌਲੀ ਹੌਲੀ ਸਾਡਾ ਬ੍ਰੇਨ ਜਿਹੜਾ ਨੀਂਦ ਵੱਲ ਜਾਣਾ ਸ਼ੁਰੂ ਕਰ ਦਿੰਦਾ।
1: ਓਕੇ,
0: ਤੇ ਫਿਰ ਦੂਜੀ ਜਿਹੜੀ ਸਲੀਪ ਹੈਗੀ ਉਹ 45% ਆਲਮੋਸਟ ਸਾਡਾ ਸਲੀਪ ਦਾ ਟਾਈਮ N2 ਸਲੀਪ ਜਿਹੜੀ ਕਵਰ ਕਰਦੀ ਹੈ। ਇਹਦੇ ਵਿੱਚ ਜਿਹੜੀ ਆ ਸਾਡੀ ਬ੍ਰੇਨ ਵੇਵਸ ਹੋਰ ਸਲੋ ਹੋ ਜਾਂਦੀਆਂ, ਮਤਲਬ ਬ੍ਰੇਨ ਸਾਡਾ ਐਕਟੀਵਿਟੀ ਜਿਹੜੀ ਆ ਉਹ ਸਲੋ ਹੋ ਜਾਂਦੀ ਹੈ, ਤੇ ਜਿਹੜੀ ਬਾਡੀ ਟੈਂਪਰੇਚਰ ਵੀ ਘਟਣ ਲੱਗ ਜਾਂਦਾ ਹੈ ਸਾਡੀ ਇਹਦਾ ਬਾਡੀ ਦਾ, ਤੇ ਹੌਲੀ ਹੌਲੀ ਅਸੀਂ ਜਿਹੜੀ ਆ ਬਾਹਰ ਦੀ ਜਿਹੜਾ ਸਾਡਾ ਜਿਹੜੀ ਇੱਕ ਅਵੇਅਰਨੈਸ ਵਾਲੀ ਦੁਨੀਆ ਹੈਗੀ ਉਹਤੋਂ ਅਸੀਂ ਡ੍ਰੀਮਸ ਵਾਲੀ ਦੁਨੀਆ ਵਿੱਚ ਜਿਹੜੀ ਜਾਣ ਲੱਗ ਜਾਂਦੇ ਹਾਂ ਨਾ। ਫਿਰ ਹਾਂਜੀ, ਲਾਸਟ ਜਿਹੜੀ ਇਹਦੀ ਸਟੇਜ ਆ ਗਈ ਡੀਪ ਰੈਸਟੋਰੇਟਿਵ ਸਲੀਪ, ਮਤਲਬ ਡੂੰਘੀ ਜਦੋਂ ਸਲੀਪ ਤੁਹਾਡੀ ਹੋ ਜਾਂਦੀ ਆ, ਇਹਨੂੰ ਅਸੀਂ ਸਲੋ ਵੇਵ ਸਲੀਪ ਵੀ ਕਹਿ ਦਿੰਦੇ ਹਾਂ। ਤੇ ਇਹਦੇ ਵਿੱਚ ਤੁਹਾਡੀ ਬਾਡੀ ਜਿਹੜੀ ਆ ਉਹਦੇ ਰਿਪੇਅਰ ਟਿਸ਼ੂ ਆਪਣੇ ਆਪ ਨੂੰ ਰਿਪੇਅਰ ਕਰਨਾ ਸ਼ੁਰੂ ਕਰ ਦਿੰਦੇ ਆ, ਤੁਹਾਡਾ ਇਮਿਊਨ ਸਿਸਟਮ ਸਟਰੋਂਗ ਹੋਣਾ ਸ਼ੁਰੂ, ਮਤਲਬ ਉਸ ਟਾਈਮ ਦੇ ਉੱਤੇ ਆਪਣੇ ਆਪ ਨੂੰ ਸਟਰੈਂਥ ਪ੍ਰੋਵਾਈਡ ਕਰਨਾ ਸ਼ੁਰੂ ਕਰ ਦਿੰਦਾ ਨਾ, ਤੇ ਤੁਹਾਡੀ ਕੁਛ ਮੈਮਰੀਜ਼ ਜਿਹੜੀਆਂ ਉਹ ਇਕੱਠੀਆਂ ਹੋਣ ਲੱਗ ਜਾਂਦੀਆਂ ਇਸ ਸੁਪਨੇ ਦੇ ਵਿੱਚ। ਔਰ ਇਹ ਉਹ ਸਟੇਜ ਹੁੰਦੀ ਆ, ਮਤਲਬ ਨੋਨ ਰੈਪਿਡ ਆਈ ਮੂਵਮੈਂਟ, ਜਦੋਂ ਤੁਹਾਡੀ ਅੱਖਾਂ ਨਹੀਂ ਮੂਵਮੈਂਟ। ਇਹਦੀ ਜਿਹੜੀ ਲਾਸਟ ਸਟੇਜ ਹੈ N3, ਇਹ ਉਹ ਵਾਲੀ ਸਟੇਜ ਆ ਜਦੋਂ ਜੇ ਉਸ ਸਟੇਜ 'ਚ ਬੰਦਾ ਹੋਵੇ ਤਾਂ ਤੁਹਾਨੂੰ ਉਠਾਉਣਾ ਉਸ ਬੰਦੇ ਨੂੰ ਬਹੁਤ ਔਖਾ ਹੁੰਦਾ। ਸੋ ਮੰਨ ਲਓ ਤੁਸੀਂ ਕਿਸੇ ਬੰਦੇ ਨੂੰ ਉਠਾ ਰਹੇ ਹੋ ਔਰ ਉਹ ਨਹੀਂ ਉੱਠ ਰਿਹਾ, ਤੇ ਇਹਦਾ ਮਤਲਬ ਉਹ ਆਪਣੀ ਜਿਹੜੀ ਆ ਨੌਨ ਰੈਪਿਡ ਆਈ ਮੂਵਮੈਂਟ ਗਹਿਰੀ ਨੀਂਦ ਦੇ ਵਿੱਚ। ਹਾਂਜੀ, ਜਦੋਂ ਇਸ ਸਟੇਜ ਚ ਤੁਸੀਂ ਬੰਦੇ ਨੂੰ ਠਾ ਵੀ ਦਓਗੇ ਕਈ ਵਾਰ ਧੱਕਾ ਧੁੱਕਾ ਕਰਕੇ, ਤਾਂ ਉਹਨੂੰ ਉਸ ਟਾਈਮ ਬਹੁਤ ਕਨਫਿਊਜ਼ਨ ਹੈ ਜੀ, ਉੱਠੇਗਾ ਉਹਨੂੰ ਪਤਾ ਨੀ ਲੱਗਦਾ ਹਾਂਜੀ ਵੀ ਕੀ ਹੋ ਰਿਹਾ ਹਨਾ, ਤੇ ਕਨਫਿਊਜ਼ਨ ਹੋ ਜਾਂਦੀ ਆ, ਮੈਂਟਲੀ ਬੰਦਾ ਟਾਇਰਡ ਹੁੰਦਾ, ਸਮਝ ਨੀ ਆ ਰਿਹਾ ਵੀ ਕੀ ਹੋ ਰਿਹਾ। ਇਹਨੂੰ ਅਸੀਂ ਜਿਹੜੀ ਆ ਸਲੀਪ ਇਨਰਸ਼ੀਆ ਵੀ ਕਹਿ ਦਿੰਦੇ ਆ ਇਸ ਸਟੇਜ ਨੂੰ।
1: ਓਕੇ,
0: ਤੇ ਇਹੀ ਉਹ ਸਟੇਜ ਹੁੰਦੀ ਆ ਜਿਹਦੇ ਚ ਸਾਨੂੰ ਜਿਹੜੀ ਆ ਕਿੱਧਰ ਕਈ ਲੋਕ ਸਲੀਪ ਵਾਕਿੰਗ ਕਰਦੇ ਆ ਨਾ, ਸੁੱਤੇ ਸੁੱਤੇ ਚੱਲਣ ਲੱਗ ਜਾਂਦੇ ਆ, ਜਾਂ ਕਈ ਵਾਰ ਰਾਤ ਨੂੰ ਹਾਂਜੀ ਬੋਲਣ ਲੱਗ ਪੈਂਦੇ ਨੇ, ਡਰਾਉਣੇ ਸੁਪਨੇ ਆਉਂਦੇ ਆ ਜਿਹੜੇ ਲੋਕਾਂ ਨੂੰ ਹਨਾ, ਜਾਂ ਉਹ ਚੀਕਣ ਲੱਗ ਜਾਂਦੇ ਆ ਕਈ ਵਾਰ ਸੁੱਤੇ ਪਏ, ਉਹ ਜਿਹੜੀ ਸਾਰੀ ਇਹ ਲਾਸਟ ਜਿਹੜੀ ਤੁਹਾਡੀ ਡੀਪ ਸਲੀਪ ਜਿਹੜੀ ਹੋ ਜਾਂਦੀ ਆ ਐਨ ਰੈਮ ਦੀ, ਉਹਦੇ ਚ ਹੁੰਦੇ ਆ। ਤੇ ਉਸ ਤੋਂ ਬਾਅਦ ਸਾਡੀ ਜਿਹੜੀ ਇਹ ਰੈਪਿਡ ਆਈ ਮੂਵਮੈਂਟ ਜਿਹੜੀ ਆ, ਇਹ ਇੱਕ 90 ਮਿੰਟ ਦਾ ਸਾਈਕਲ ਹੁੰਦਾ, ਜਿਹਦੇ ਚ ਮਤਲਬ ਤੁਹਾਡੀ ਨੋਨ ਰੈਪਿਡ ਤੋਂ ਸ਼ੁਰੂ ਹੋ ਕੇ ਰੈਪਿਡ ਤੱਕ ਤੁਸੀਂ ਪਹੁੰਚਣਾ ਹੈ। ਇੱਦਾਂ ਦੇ ਤੁਸੀਂ 5-6 ਸਾਈਕਲ ਕੰਪਲੀਟ ਕਰਦੇ ਆ ਅਸੀਂ ਆਪਣੀ ਨੀਂਦ ਦੇ ਵਿੱਚ ਹਨਾ। ਤੋ ਜਿਹੜਾ ਉਸ ਤੋਂ ਬਾਅਦ ਜਿਹੜਾ ਰੈਮ ਸਾਈਕਲ ਜਿਹਦੀ ਮੈਂ ਗੱਲ ਕੀਤੀ, ਇਸ ਟਾਈਮ ਦੇ ਵਿੱਚ ਸਾਨੂੰ ਸੁਪਨੇ ਸਭ ਤੋਂ ਜ਼ਿਆਦਾ ਯਾਦ ਰਹਿੰਦੇ ਆ। ਇਹ ਜਦੋਂ ਸ਼ੁਰੂ ਹੁੰਦਾ ਪਹਿਲੇ ਸਾਈਕਲ ਚ ਹੁੰਦਾ, ਤੇ 5 ਮਿੰਟ ਦਾ ਹੁੰਦਾ ਹੈ ਰੈਮ ਜਿਹੜਾ ਰੈਪਿਡ ਆਈ ਮੂਵਮੈਂਟ। ਪਰ ਜਿੱਦਾਂ ਜਿੱਦਾਂ ਰਾਤ ਲੰਘਦੀ ਜਾਂਦੀ ਹੈ, ਇਹਦਾ 1 ਘੰਟੇ ਤੱਕ ਇਹਦੀ ਜਿਹੜੀ ਆ ਡਿਊਰੇਸ਼ਨ ਹੋ ਸਕਦੀ ਆ। ਤੇ ਇਸ ਟਾਈਮ ਦੇ ਉੱਤੇ ਜਿਹੜਾ ਆ ਕੀ ਹੁੰਦਾ ਕਿ ਸਾਡਾ ਜਿਹੜਾ ਜਦੋਂ ਅਸੀਂ ਬ੍ਰੇਨ ਪਾਰਟਸ ਦੀ ਗੱਲ ਕੀਤੀ ਸੀ, ਤਾਂ ਸਾਡੇ ਬ੍ਰੇਨ ਦਾ ਐਮਿਗਡਲਾ ਇੱਕ ਪੋਰਸ਼ਨ ਹੁੰਦਾ ਜਿਹੜਾ ਇਮੋਸ਼ਨਲੀ ਜਿਹੜਾ ਰੈਗੂਲੇਸ਼ਨ ਕਰਦਾ ਇਮੋਸ਼ਨ ਦੀ ਸਾਡੀ, ਤੇ ਉਹ ਇਸ ਟਾਈਮ ਦੇ ਉੱਤੇ ਨੋਨ ਰੈਪਿਡ ਆਈ ਮੂਵਮੈਂਟ ਦੇ ਉੱਤੇ ਕੀ ਹੁੰਦਾ ਕਿ ਉਹ ਵਾਲਾ ਏਰੀਆ ਬਹੁਤ ਐਕਟਿਵ ਹੋ ਜਾਂਦਾ ਸਾਡਾ, ਇਸ ਲਈ ਸਾਨੂੰ ਜਿਹੜਾ ਉਸ ਟਾਈਮ ਦੇ ਉੱਤੇ ਜਿਹੜੇ ਲਏ ਸੁਪਨੇ ਜਿਹੜੇ ਯਾਦ ਰਹਿੰਦੇ ਆ। ਤੇ ਦੂਜੀ ਚੀਜ਼ ਸਾਨੂੰ ਇਹ ਵੀ ਹੋ ਸਕਦਾ ਕਈ ਵਾਰ, ਕਿਉਂਕਿ ਸਾਨੂੰ ਪਤਾ ਕਿ ਸੁਪਨੇ ਜਦੋਂ ਅਸੀਂ ਦੇਖਦੇ ਹਾਂ ਤੇ ਸਾਨੂੰ ਕੋਈ ਸੈਂਸ ਜੀ ਨਹੀਂ ਬਣਦੀ ਸੁਪਨੇ ਦੀ, ਹਨਾ ਵੀ ਕਈ ਵਾਰ ਪਤਾ ਨੀ ਕੀ ਹੁੰਦਾ ਰਹਿੰਦਾ, ਆਪਾਂ ਕਿਤੇ ਹੋਰ ਹੀ ਫਿਰ ਰਹੇ ਹੁੰਦੇ ਆ, ਕੋਈ ਮਤਲਬ ਕੋਈ ਐਨੀਮਲ ਬੋਲ ਰਿਹਾ ਹੁੰਦਾ, ਮਤਲਬ ਕੁਛ ਵੀ ਤਰ੍ਹਾਂ ਦਾ ਸੁਪਨਾ ਸਾਨੂੰ ਆ ਜਾਂਦਾ ਜਿਹੜੀ ਸੋਚਦੇ, ਕੋਈ ਸੈਂਸ ਨੀ ਬਣੀ ਹਨਾ। ਹਾਂਜੀ, ਰੈਂਡਮ ਸੁਪਨਾ ਉਹ ਇਸ ਲਈ ਆਉਂਦਾ ਕਿਉਂਕਿ ਜਿਹੜਾ ਸਾਡੇ ਬ੍ਰੇਨ ਦਾ ਜਿਹੜਾ ਮੋਰਲਾ ਹਿੱਸਾ ਹੁੰਦਾ ਪ੍ਰੀ ਫਰੰਟਲ ਕੋਰਟੈਕਸ, ਉਹ ਉਸ ਟਾਈਮ ਦੇ ਉੱਤੇ ਇਨਐਕਟਿਵ ਹੋਇਆ ਹੁੰਦਾ ਆ, ਕਿਉਂ ਉਹੀ ਹਿੱਸਾ ਜਿਹੜਾ ਉਹ ਆ ਜਿਹੜਾ ਲੌਜਿਕ ਨੂੰ ਜਿਹੜਾ ਆ ਲੌਜਿਕ ਨੂੰ ਕੰਮ ਕਰਦਾ, ਮਤਲਬ ਲੌਜਿਕ ਉਹਦੇ ਬੇਸ ਤੇ ਹੀ ਕੰਮ ਕਰਦਾ ਅਗਰ ਤੁਹਾਡੇ ਜਿਹੜਾ ਪ੍ਰੀ ਫਰੰਟਲ ਕੋਰਟੈਕਸ ਹੈਗਾ, ਤੇ ਕਿਉਂਕਿ ਉਹ ਇਨਐਕਟਿਵ ਹੋ ਜਾਂਦਾ ਇਸ ਲਈ ਤੁਹਾਡਾ ਬ੍ਰੇਨ ਕੋਈ ਲੌਜਿਕ ਨਹੀਂ ਬਣਾ ਪਾਉਂਦਾ ਕਿਸੇ ਚੀਜ਼ ਦੀ, ਤੁਹਾਨੂੰ ਸਮਝ ਨਹੀਂ ਲੱਗਦਾ ਕਿ ਕੀ ਚੱਲੀ ਜਾ ਰਿਹਾ, ਇਲੌਜੀਕਲ ਜਿਹਾ ਜਿਹੜੇ ਸੁਪਨੇ ਸਾਨੂੰ ਜਿਹੜੇ ਆਉਂਦੇ ਰਹਿੰਦੇ ਆ। ਹੁਣ ਅਸੀਂ ਇਹ ਸੋਚਦੇ ਹਾਂ ਕਿ ਇਹਦਾ ਰੀਜ਼ਨ ਕੀ ਹੈ ਕਿ ਕਿਉਂ ਸੁਪਨੇ ਆਉਂਦੇ ਆ ਜਦੋਂ ਅਸੀਂ ਨਿਊਰੋਸਾਇੰਸ ਚ ਗੱਲ ਕਰਦੇ ਹਾਂ, ਤਾਂ ਦੋ ਮੇਨ ਜਿਹੜੀ ਅਸੀਂ ਤਿੰਨ ਮੇਨ ਜਿਹੜੀਆਂ ਚੀਜ਼ਾਂ ਕਹਿੰਦੇ ਆ ਕਿ ਇੱਕ ਅਸੀਂ ਕਹਿੰਦੇ ਹਾਂ ਕਿ ਮੈਮਰੀ ਸਾਡੀ ਕੰਸੋਲੀਡੇਟ ਹੋ ਰਹੀ ਆ, ਮਤਲਬ ਕਿ ਸਾਡੀ ਮੈਮਰੀ ਸਟਰੋਂਗ ਹੋ ਰਹੀ ਆ। ਜਦੋਂ ਅਸੀਂ ਮੈਮਰੀ ਵਾਲਾ ਪੋਡਕਾਸਟ ਕੀਤਾ ਸੀ ਤਾਂ ਅਸੀਂ ਗੱਲ ਕੀਤੀ ਸੀ ਨਾ ਕਿ ਕਿਵੇਂ ਸਾਡੀ ਮੈਮਰੀ ਜਿੰਨੀ ਜ਼ਿਆਦਾ ਉਹਨੂੰ ਨਿਊਰੋਨ ਨੂੰ ਸਟਰੈਂਥ ਮਿਲਦੀ ਹੈ ਉਨੀ ਜ਼ਿਆਦਾ ਸਾਡੀ ਮੈਮਰੀ ਸਟਰੋਂਗ ਹੁੰਦੀ ਆ। ਤਾਂ ਅਸੀਂ ਕਹਿੰਦੇ ਕਿ ਡ੍ਰੀਮਸ ਜਿਹੜਾ ਆ ਸਾਨੂੰ ਸਾਡੀ ਮੈਮਰੀਜ਼ ਨੂੰ ਪ੍ਰੋਸੈਸ ਤੇ ਸਟੋਰ ਕਰਨ ਚ ਹੈਲਪ ਕਰਦੇ ਆ, ਤੇ ਨਾਲ ਹੀ ਜਿਹੜੇ ਆ ਸਾਡੇ ਨਵੇਂ ਐਕਸਪੀਰੀਅੰਸ ਸਾਨੂੰ ਹੁੰਦੇ ਆ ਜਾਂ ਜੋ ਸਾਨੂੰ ਪਹਿਲਾਂ ਤੋਂ ਹੀ ਪਤਾ ਹੁੰਦਾ ਉਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਆਪਸ ਚ ਜਿਹੜਾ ਇਕੱਠਾ ਕਰਕੇ ਇੱਕ ਡ੍ਰੀਮ ਬਣ ਜਾਂਦਾ, ਮਤਲਬ ਇੱਕ ਪਜ਼ਲ ਪੀਸਿਸ ਜਿਹਾ ਤੁਸੀਂ ਰੱਖ ਸਕਦੇ ਆ ਕਿ ਅਲੱਗ ਅਲੱਗ ਤੁਹਾਡੇ ਬ੍ਰੇਨ ਦੇ ਕੌਨਸ਼ੀਅਸ ਅਨਕੌਨਸ਼ੀਅਸ ਮਾਇੰਡ ਚ ਅਨਕੌਨਸ਼ੀਅਸ ਮਾਇੰਡ ਚ ਜਿਹੜੇ ਪਏ ਆ ਉਹ ਤੁਹਾਡੇ ਕੌਨਸ਼ੀਅਸ ਮਾਇੰਡ ਚ ਆਉਂਦੇ ਆ, ਤਾਂ ਤੁਹਾਨੂੰ ਡ੍ਰੀਮ ਜਿਹੜੇ ਆਉਣੇ ਸ਼ੁਰੂ ਹੋ ਜਾਂਦੇ ਆ ਨਾ। ਤੇ ਇਹ ਜਿਹੜੀ ਸਟੇਜ ਹੁੰਦੀ ਆ ਮੋਸਟਲੀ ਅਗੇਨ ਜਿਹੜੀ ਆ ਰੈਮ ਸਲੀਪ ਦੇ ਵਿੱਚ ਜ਼ਿਆਦਾ ਐਕਟਿਵ ਹੁੰਦੀ ਆ। ਤੇ ਦੂਜਾ ਜਿਹੜਾ ਹੈਗਾ ਸੀ ਇਹ ਮੰਨਦੇ ਆ ਕਿ ਇਮੋਸ਼ਨਲ ਰੈਗੂਲੇਟ ਜਿਹੜਾ ਰੈਗੂਲੇਸ਼ਨ ਕਰਦਾ ਹੈ ਕਿ ਜੋ ਸਾਡੇ ਇਮੋਸ਼ਨਲ ਐਕਸਪੀਰੀਅੰਸ ਦਾ,
1: ਓਕੇ
0: ਕੋਈ ਸਾਡੀ ਲਾਈਫ ਚ ਕੋਈ ਐਕਸਪੀਰੀਅੰਸ ਵਧੀਆ ਐਕਸਪੀਰੀਅੰਸ ਸੀ ਜਿਹਨੂੰ ਅਸੀਂ ਯਾਦ ਕਰਨਾ ਚਾਹੁੰਦੇ ਹਾਂ, ਔਰ ਕਿਉਂਕਿ ਉਹ ਸਾਡੀ ਮੈਮਰੀ ਚ ਹੈਗਾ ਤਾਂ ਸਾਨੂੰ ਉਹ ਵੀ ਡ੍ਰੀਮਸ ਜਿਹੜਾ ਸ਼ੋ ਹੋ ਸਕਦਾ ਹਨਾ। ਔਰ ਜ਼ਰੂਰੀ ਨਹੀਂ ਹੈ ਕਿ ਡ੍ਰੀਮ ਚ ਜਿਹੜਾ ਤੁਹਾਨੂੰ ਕਰੈਕਟਰ ਜਿਹੜਾ ਸ਼ੋ ਹੋਇਆ, ਤੁਹਾਨੂੰ ਕੋਈ ਬੰਦਾ ਤੁਸੀਂ ਦੇਖਿਆ ਜਿਹੜਾ ਜਿਹਨੂੰ ਤੁਸੀਂ ਜਾਣਦੇ ਆ, ਜ਼ਰੂਰੀ ਨਹੀਂ ਹੈ ਕਿ ਉਹ ਡ੍ਰੀਮ ਉਸੇ ਬੰਦੇ ਨੂੰ ਹੀ ਰੈਫਰ ਕਰ ਰਿਹਾ, ਹੋ ਸਕਦਾ ਤੁਹਾਡਾ ਡ੍ਰੀਮ ਜਿਹੜਾ ਕੋਈ ਵੀ, ਕਿਉਂਕਿ ਤੁਸੀਂ ਬੰਦੇ ਨੂੰ ਜਾਣਦੇ ਹੋ ਤੁਹਾਡੀ ਮੈਮਰੀ ਚ ਕਿਤੇ ਪਿਆ ਹੈਗਾ ਤਾਂ ਉਹ ਤੁਹਾਡੇ ਸੁਪਨੇ ਚ ਵੀ ਆ ਗਿਆ ਹਨਾ। ਤੋ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ। ਤੇ ਇੱਕ ਜਿਹੜੀ ਜਿੱਦਾਂ ਕ੍ਰੀਏਟੀਵਿਟੀ ਦੀ ਮੈਂ ਗੱਲ ਕੀਤੀ ਆ, ਪ੍ਰੋਬਲਮ ਸੋਲਵਿੰਗ ਦੀ ਜਿਹੜੀ ਆ ਗੱਲ ਕੀਤੀ ਹੈ ਕਿ ਡ੍ਰੀਮਸ ਜਿਹੜੇ ਆ ਉਹ ਪ੍ਰੋਬਲਮ ਸੋਲਵ ਕਰਨ ਚ ਹੈਲਪ ਕਰਦੇ ਆ, ਔਰ ਇਹਦਾ ਰੀਜ਼ਨ ਇਹ ਹੋ ਸਕਦਾ ਕਿਉਂਕਿ ਜਦੋਂ ਅਸੀਂ ਸੁੱਤੇ ਹੁੰਦੇ ਆ ਤਾਂ ਸਾਨੂੰ ਜਿੱਦਾਂ ਪਹਿਲਾਂ ਕਿਹਾ ਕਿ ਹੋਰ ਕਿਸੇ ਚੀਜ਼ ਦੇ ਸਾਨੂੰ ਜਿਹੜੀ ਕੋਈ ਸੈਂਸ ਨਹੀਂ ਹੁੰਦੀ ਹੈ ਨਾ, ਆਪਾਂ ਸੁੱਤੇ ਪਏ ਹੁੰਦੇ ਹਾਂ, ਤਾਂ ਉਸ ਟਾਈਮ ਦੇ ਉੱਤੇ ਹੋ ਸਕਦਾ ਕਿ ਸਾਡਾ ਬ੍ਰੇਨ ਨੇ ਜਿਹੜੀ ਇਨਫੋਰਮੇਸ਼ਨ ਅਕਵਾਇਰ ਕੀਤੀ ਹੈਗੀ ਉਹਨੂੰ ਅਸੀਂ ਪ੍ਰੋਸੈਸ ਜਦੋਂ ਕਰ ਰਹੇ ਹਾਂ ਤਾਂ ਆਪਣੇ ਆਪ ਇੱਕ ਸੈਂਸ ਜੀ ਬਣਾਉਣ ਲੱਗ ਜਾਂਦੀ ਹੈ ਨਾ। ਇਸ ਲਈ ਕਈ ਵਾਰ ਕਈ ਲੋਕ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਕਈ ਲੋਕ ਕਹਿੰਦੇ ਕਿ ਅਸੀਂ ਮੂਵੀਜ਼ ਜਦੋਂ ਬਣਾਈਆਂ ਤਾਂ ਸਾਨੂੰ ਤਾਂ ਬਣਾਈ ਜਦੋਂ ਮੈਨੂੰ ਸੁਪਨਾ ਆਇਆ ਹਨਾ। ਕਈ ਵਾਰ ਸਾਨੂੰ ਇਹ ਹੁੰਦਾ ਕਿ ਅਸੀਂ ਇਗਜ਼ਾਮ ਆ ਸਾਡਾ ਨੈਕਸਟ ਡੇ ਤੇ ਅਸੀਂ ਪੜ੍ਹ ਰਹੇ ਹਾਂ ਕੋਈ ਚੀਜ਼, ਸਾਨੂੰ ਇਕੁਏਸ਼ਨ ਸੋਲਵ ਨਹੀਂ ਹੋ ਰਹੀ ਹੈ ਨਾ, ਸੁਪਨੇ ਚ ਆਪਾਂ ਉਹ ਚੀਜ਼ ਦੇਖਦੇ ਹਾਂ ਤੇ ਸਾਨੂੰ ਸੋਲਵ ਹੋ ਜਾਂਦੀ ਹੈ ਉਹ ਚੀਜ਼। ਸੋ ਇਸੇ ਲਈ ਹੁੰਦੀ ਹੈ ਕਿਉਂਕਿ ਆਪਣਾ ਮਾਇੰਡ ਜਿਹੜਾ ਉਸ ਟਾਈਮ ਦੇ ਉੱਤੇ ਜਿਹੜਾ, ਕਿਉਂਕਿ ਜਦੋਂ ਬਿਲੀਅਨ ਟ੍ਰਿਲੀਅਨ ਨਿਊਰੋਨ ਕੰਮ ਕਰੂਗੇ ਤਾਂ ਕੁਛ ਨਾ ਕੁਛ ਤਾਂ ਜਿਹੜਾ ਕਰੂਗੇ, ਹੈ ਨਾ,
1: ਕੁੱਤਾ ਨਿਕਲ ਕੇ ਆਊਗਾ ਹੀ ਬਾਹਰ। ਬਿਲਕੁਲ, ਬਹੁਤ ਵਧੀਆ ਗੱਲ। ਇਹਦੇ ਤੇ ਮੈਂ ਕਹਿੰਦਾ ਇੱਕ ਆਪਾਂ ਪਹਿਲਾਂ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਹਾਲੇ ਇਸ ਵਿਸ਼ੇ ਦੇ ਉੱਤੇ ਬਹੁਤ ਸਾਰੇ ਸਵਾਲ ਹੋਰ ਮੇਰੇ ਬਾਕੀ ਹੈਗੇ ਨੇ ਤੇ ਤੁਹਾਡੇ ਜਵਾਬ ਵੀ ਬਕਾਇਦਾ ਉਹਨਾਂ ਦੇ ਉੱਤੇ ਹੋਣਗੇ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆ ਕੇ ਗੱਲਬਾਤ ਕਰਦੇ ਹਾਂ। ਪ੍ਰੋਗਰਾਮ ਡੀਪ ਟਾਕ ਸ਼ੋਅ ਇਸ ਵਕਤ ਤੁਸੀਂ ਸੁਣ ਰਹੇ ਹੈਗੇ ਹੋ। ਆਪਣੀ ਫੀਡਬੈਕ ਨਾਲ ਦੀ ਨਾਲ ਭੇਜਦੇ ਰਿਹਾ ਕਰੋ 0472464 ਜਾਂ facebook.com/ਹਾਂਜੀ ਸਿਡਨੀ ਦੇ ਉੱਤੇ।

0: now the ultimate power in the universe.
1: Radio Haji 16748.
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ। ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ ਏਯੂ।
2: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
6: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
0: This station is now the ultimate power in the universe.
1: Radio Haji 16748.
7: ਜੈਨੂ ਵਾਪਸ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਡੀਪ ਟਾਕ ਸ਼ੋਅ ਚੱਲ ਰਿਹਾ ਹੈਗਾ, ਔਰ ਨਾਲ ਸਾਡੇ ਡਾਕਟਰ ਸੰਦੀਪ ਕੌਰ ਜੀ ਮੌਜੂਦ ਨੇ, ਔਰ ਫੋਨ ਲਾਈਨ ਦੇ ਉੱਤੇ ਅੱਜ ਪ੍ਰੋਗਰਾਮ ਦੇ ਵਿੱਚ ਗੱਲ ਸੁਪਨਿਆਂ ਦੀ ਕਰ ਰਹੀ ਹੈ। ਜੇ ਤੁਸੀਂ ਪ੍ਰੋਗਰਾਮ ਦਾ ਪਿਛਲਾ ਹਿੱਸਾ ਮਿਸ ਕਰ ਗਏ ਹੋ, ਹੁਣੇ ਤੋਂ ਸੁਣਨ ਲੱਗੇ ਹੋ, ਘਬਰਾਇਓ ਨਾ। ਇਸ ਸ਼ੋਅ ਦੇ ਪੋਡਕਾਸਟ ਬਕਾਇਦਾ ਸਾਡੀ ਮੋਬਾਈਲ ਐਪ ਦੇ ਉੱਤੇ ਮੌਜੂਦ ਹੈਗੇ ਨੇ। ਹਾਂ, ਉਹ ਥੋੜ੍ਹੇ ਚਿਰ ਬਾਅਦ ਆਉਂਦੇ ਨੇ, ਸੋ ਇਹਦੀ ਇੱਕ ਐਡਵਾਂਟੇਜ ਰਹਿੰਦੀ ਹੈ ਕਿ ਜੇ ਤੁਸੀਂ ਲਾਈਵ ਸੁਣਦੇ ਹੋ ਇਸ ਸ਼ੋਅ ਨੂੰ ਤਾਂ ਫਾਇਦਾ ਰਹਿ ਜਾਂਦਾ, ਅਤੇ ਲਾਈਵ ਆਪਣੀ ਫੀਡਬੈਕ ਵੀ ਭੇਜ ਦਿਆ ਕਰੋ। ਹਾਂ, ਜੇ ਲੇਟ ਗਾਏ ਵਗਾਏ ਸੁਣਦੇ ਹੈਗੇ ਹੋ, ਕਈ ਕਈ ਵਾਰ ਦੋ ਦੋ ਹਫ਼ਤਾ ਜਾਂ ਤਿੰਨ ਤਿੰਨ ਹਫ਼ਤੇ ਦਾ ਸਾਡਾ ਜਿਹੜਾ ਗੈਪ ਚੱਲਦਾ ਹੈਗਾ, ਪਰ ਤੁਹਾਡੇ ਤੱਕ ਸਾਰੇ ਐਪੀਸੋਡ ਜਿਹੜੇ ਨੇ ਉਹ ਵਾਅਦਾ ਹੈਗਾ ਉਹਦੇ 'ਚ ਪਏ ਹੋਣਗੇ, ਪਿਛਲੇ ਵੀ ਜਾ ਕੇ ਚਾਹੇ ਤੁਸੀਂ ਸੁਣ ਸਕਦੇ ਹੋ। ਸੰਦੀਪ ਜੀ, ਵੈਲਕਮ ਬੈਕ। ਅਤੇ ਮੈਂ ਕਹਿੰਦਾ ਕਿ ਜਿਹੜੀ ਆਪਣਾ ਅੱਗੇ ਮੇਰੇ ਕੋਲ ਹੋਰ ਦੋ ਤਿੰਨ ਕੁਸ਼ਚਨ ਹੈਗੇ ਨੇ, ਅਤੇ ਉਹ ਸਾਰੇ ਥੋੜ੍ਹੇ ਜਿਹੇ ਉਹ ਇਹੋ ਜਿਹੇ ਨੇ ਕਿ ਆਪਣੇ ਐਕਸਪੀਰੀਅੰਸ ਦੇ ਵਿੱਚੋਂ ਹੈਗੇ ਨੇ। ਜੇ ਤੁਹਾਨੂੰ ਲੱਗਦਾ ਹੈ ਕਿ ਪਹਿਲਾਂ ਪਿਛਲਾ ਕੁਛ ਕੋਈ ਕਮੀ ਪੇਸ਼ੀ ਰਹਿ ਗਈ, ਨਹੀਂ ਤਾਂ ਫਿਰ ਮੈਂ ਅਗਲਾ ਕੁਸ਼ਚਨ ਦੱਸਦਾ।
8: ਹਾਂਜੀ ਹਾਂਜੀ, ਜਿਵੇਂ ਅਸੀਂ ਗੱਲ ਕਰ ਰਹੇ ਸੀ ਆਪਾਂ ਇਹਦੀ ਡ੍ਰੀਮਸ ਦੀ ਕਿ ਕਿਉਂ ਹੁੰਦੇ ਆ, ਇਹਦੇ 'ਚ ਮੈਂ ਗੱਲ ਕਰੀਏ ਕਿ ਇਮੋਸ਼ਨਲ ਰੈਗੂਲੇਸ਼ਨ ਹੁੰਦੇ, ਅਤੇ ਇਹਦੇ ਰਿਲੇਟਡ ਸਾਡੇ ਕੋਲ ਕੁਛ ਰਿਸਰਚ ਵੀ ਹੋਈ ਆ, ਮਤਲਬ ਚੱਲਦੀਆਂ ਰਹਿੰਦੀਆਂ ਰਿਸਰਚ ਹੈ ਨਾ, ਕਿਉਂਕਿ ਡ੍ਰੀਮਸ ਜਦੋਂ ਅਸੀਂ ਡ੍ਰੀਮਸ ਦੀ ਗੱਲ ਕਰਦੇ ਬਹੁਤ ਫੈਸੀਨੇਟਿੰਗ ਜਿਹਾ ਇੱਕ ਕੋਨਸੈਪਟ ਆ, ਹੈ ਨਾ, ਕਿ ਤੁਸੀਂ ਡ੍ਰੀਮਸ ਦੀ ਸੈਂਸ ਬਣਾਉਣੀ ਆ ਕਿ ਕੀ ਹੋ ਰਿਹਾ ਸਾਡੇ ਡ੍ਰੀਮ ਦੇ ਵਿੱਚ, ਤਾਂ ਇਹਦੇ ਨਾਲ ਰਿਲੇਟਡ ਰਿਸਰਚ ਵੀ ਚੱਲਦੀ ਰਹਿੰਦੀ ਆ, ਹੈ ਨਾ। ਅਤੇ ਇੱਕ 2024 ਦੇ ਵਿੱਚ ਸਟੱਡੀ ਹੋਈ ਸੀਗੀ ਜਿਹਦੇ 'ਚ ਜਿਹੜੇ ਸਾਇੰਟਿਸਟ ਸੀਗੇ ਉਹਨਾਂ ਨੇ ਕੁਛ ਲੋਕਾਂ ਨੂੰ ਜਿਹੜਾ ਇੱਕ ਰਾਤ ਲਈ ਓਬਜ਼ਰਵ ਕੀਤਾ ਕਿ ਉਹਨਾਂ ਦੇ ਡ੍ਰੀਮਸ ਜਿਹੜੇ ਉਹਨਾਂ ਦੇ ਇਮੋਸ਼ਨਸ ਨੂੰ ਕਿਵੇਂ ਇਫੈਕਟ ਕਰਦੇ, ਜਾਂ ਉਹਨਾਂ ਦੀ ਮੈਮਰੀਜ਼ ਨੂੰ ਕਿਵੇਂ ਇਫੈਕਟ ਕਰਦੇ, ਹੈ ਨਾ। ਤੇ ਨੈਕਸਟ ਜੇ ਦੇ ਜਦੋਂ ਉਹਨਾਂ ਨੇ ਉਹਨਾਂ ਨੂੰ ਡ੍ਰੀਮਸ ਬਾਰੇ ਪੁੱਛਿਆ, ਤਾਂ ਜਿਹੜੇ ਲੋਕਾਂ ਨੂੰ ਜਿਹੜੇ ਸੁਪਨੇ ਉਹਨਾਂ ਦੇ ਯਾਦ ਸੀਗੇ, ਜਦੋਂ ਉਹਨਾਂ ਨੂੰ ਨੈਗੇਟਿਵ ਕੁਛ ਏਦਾਂ ਦੀ ਫੋਟੋਜ਼ ਦਿਖਾਈ ਗਈਆਂ ਜਿਹੜੀ ਨੈਗੇਟਿਵ ਜਿਹੜੀਆਂ ਫੋਟੋ ਸੀ, ਮਤਲਬ ਜਿਹੜੀ ਸਾਨੂੰ ਹਿਊਮਨ ਮਾਇੰਡ ਨੂੰ ਇੰਪੈਕਟ ਕਰ ਸਕਦੀਆਂ, ਹੈ ਨਾ, ਤਾਂ ਉਹਨਾਂ ਨੇ ਜਿਹੜਾ ਉਹਦੀ ਰਿਐਕਸ਼ਨ ਇੰਨੀ ਜਿਹੜੀ ਸਟਰੋਂਗ ਨਹੀਂ ਦਿੱਤੀ। ਜਿਵੇਂ ਮੰਨ ਲਓ ਸਾਡੇ ਮੂਹਰੇ ਕੋਈ ਇੱਦਾਂ ਦੀ ਫੋਟੋ ਹੋਵੇ, ਅਸੀਂ ਬਹੁਤ ਹੋਰ ਤਰ੍ਹਾਂ ਬਿਹੇਵ ਕਰਦੇ ਨਾ ਕਿ ਕੀ ਹੋ ਰਿਹਾ, ਡਰ ਜਾਂਦੇ ਹਾਂ ਕੋਈ ਚੀਜ਼ ਇੱਦਾਂ ਨਹੀਂ ਦੇਖ ਕੇ, ਕੋਈ ਵਾਇਲੈਂਸ ਦੀ ਫੋਟੋ ਦੇਖ ਕੇ, ਹੈ ਨਾ। ਤੇ ਉਹਨਾਂ ਨੇ ਕੋਈ ਐਡੀ ਖਾਸ ਰਿਐਕਸ਼ਨ ਨਹੀਂ ਦਿੱਤੀ ਜਿਹੜੇ ਲੋਕਾਂ ਨੂੰ ਆਪਣੇ ਸੁਪਨੇ ਜਿਹੜੇ ਯਾਦ ਸੀਗੇ। ਤੇ ਇੱਕ ਹੋਰ ਇੰਟਰਸਟਿੰਗ ਚੀਜ਼ ਸੀ ਕਿ ਜਿਵੇਂ ਲੋਕਾਂ ਦੇ ਸੁਪਨੇ ਜਿੰਨੇ ਪੋਜ਼ਿਟਿਵ ਸੀਗੇ, ਉਹਨਾਂ ਦਾ ਜਿਹੜਾ ਇਮੋਸ਼ਨਲੀ ਵੀ ਉਨੇ ਹੀ ਜਿਹੜੇ ਪੋਜ਼ਿਟਿਵ ਉਹ ਸੀਗੇ, ਮਤਲਬ ਉਨਾ ਹੀ ਉਹ ਰਿਐਕਟ ਕਰ ਰਹੇ ਸੀ ਜਦੋਂ ਉਹਨਾਂ ਨੂੰ ਇੱਦਾਂ ਦੀਆਂ ਫੋਟੋ ਦਿਖਾ ਰਹੇ ਸੀਗੇ, ਹੈ ਨਾ। ਤੇ ਇਹਦਾ ਰੀਜ਼ਨ ਜਿਹੜਾ ਇੱਕ ਉਹਨਾਂ ਨੇ ਦਿੱਤਾ ਕਿ ਹੋ ਸਕਦਾ ਕਿ ਜਦੋਂ ਰੈਮ ਸਲੀਪ ਦੇ ਵਿੱਚ ਜਿਹੜਾ ਬ੍ਰੇਨ ਦੇ ਵਿੱਚ ਇੱਕ ਨੋਰ ਐਡਰੀਨਲਿਨ ਨਾਂ ਦਾ ਇੱਕ ਕੈਮੀਕਲ ਹੁੰਦਾ, ਉਹਦਾ ਲੈਵਲ ਘੱਟ ਜਾਂਦਾ, ਉਹ ਵਾਲਾ ਲੈਵਲ ਜਿਹੜਾ ਜਿਹੜਾ ਕੈਮੀਕਲ ਹੁੰਦਾ ਉਹ ਸਾਡੀ ਐਂਗਜ਼ਾਇਟੀ ਤੇ ਸਟ੍ਰੈਸ ਨੂੰ ਜਿਹੜਾ ਵਧਾਉਂਦਾ ਆ, ਤੇ ਕਿਉਂਕਿ ਉਹਦਾ ਜਦੋਂ ਲੈਵਲ ਘੱਟ ਜਾਂਦਾ ਤਾਂ ਸਾਡਾ ਬ੍ਰੇਨ ਜਿਹੜਾ ਆ ਪੁਰਾਣੀਆਂ ਜਿਹੜੀਆਂ ਮੈਮਰੀਜ਼ ਜਿਹੜੀਆਂ ਸਾਡੀਆਂ ਜਿਹੜੀਆਂ ਦੁਖੀ ਮੈਮਰੀਜ਼ ਹੁੰਦੀਆਂ ਨਾ ਦੁੱਖ ਵਾਲੀਆਂ, ਉਹਨਾਂ ਨੂੰ ਜਿਹੜਾ ਆ ਉਹ ਭੁਲਾਉਣ 'ਚ ਹੈਲਪ ਕਰਦਾ ਕਿਉਂਕਿ ਉਹਦਾ ਲੈਵਲ ਘੱਟ ਗਿਆ, ਕਿਉਂਕਿ ਓਬਵੀਅਸਲੀ ਜਦੋਂ ਕਿਸੇ ਕੈਮੀਕਲ ਜਿਹੜੀ ਚੀਜ਼ ਇਨਹਾਂਸ ਹੀ ਕਰ ਰਹੀ ਆ ਸਟ੍ਰੈਸ ਨੂੰ ਜਾਂ ਐਂਗਜ਼ਾਇਟੀ ਨੂੰ, ਜਦੋਂ ਉਹਦਾ ਹੀ ਲੈਵਲ ਘੱਟ ਗਿਆ ਤਾਂ ਉਹਦੇ ਨਾਲ ਜਿਹੜਾ ਸਾਨੂੰ ਉਹਦੇ ਲਈ ਸਾਡੀ ਰਿਐਕਸ਼ਨ ਵੀ ਘੱਟ ਜਾਂਦੀ ਆ ਫਿਰ, ਹਨਾ?
7: ਰਾਈਟ।
8: ਤੇ ਜਿਹੜੀਆਂ ਮੈਮਰੀਜ਼ ਇੱਦਾਂ ਰਿਲੇਟ ਕੀਤੀਆਂ ਉਹਨਾਂ ਨੇ ਦੇਖਿਆ ਕਿ ਇੰਪੈਕਟ ਪੈਂਦਾ ਹੈ ਕਿ ਤੁਸੀਂ ਕਿੱਦਾਂ ਦੇ ਸੁਪਨੇ ਦੇਖਦੇ ਹੋ ਉਹਨਾਂ ਦਾ ਤੁਹਾਡੇ ਇਮੋਸ਼ਨਲ ਬੈਲੈਂਸ ਦੇ ਉੱਤੇ, ਹਨਾ? ਤੇ ਫਿਰ ਇੱਕ ਹੋਰ ਰਿਸਰਚ ਹੋਈ ਜਿਹਦੇ ਚ ਉਹਨਾਂ ਨੇ ਦੇਖਿਆ ਕਿ ਸਾਡਾ ਬ੍ਰੇਨ ਜਿਹੜੀਆਂ ਰੀਸੈਂਟ ਮੈਮਰੀਜ਼ ਨੂੰ ਰੀਐਕਟੀਵੇਟ ਕਰ ਦਿੰਦਾ ਹੈ, ਜਿਹਦੇ ਨਾਲ ਸਾਡੇ ਜਿਹੜੇ ਡ੍ਰੀਮਸ ਜਿਹੜਾ ਜੋ ਅਸੀਂ ਡ੍ਰੀਮਸ ਦੇਖਦੇ ਹਾਂ, ਜੋ ਵੀ ਕੰਟੈਂਟ ਦੇਖਦੇ ਹਾਂ, ਲੋਕ ਦੇਖਦੇ ਹਾਂ, ਇਮੇਜਸ ਦੇਖਦੇ ਹਾਂ, ਹਨਾ? ਕਈ ਵਾਰ ਆਪਾਂ ਕਿਤੇ ਹੋਰ ਹੀ ਜਗ੍ਹਾ ਤੇ ਘੁੰਮ ਰਹੇ ਹੁੰਦੇ ਹਾਂ ਤੇ ਉਹ ਸਾਰੇ ਜਿੰਨਾ ਵੀ ਸਾਡੀਆਂ ਰੀਸੈਂਟ ਮੈਮਰੀਜ਼ ਆ, ਕਿਤੇ ਮੰਨ ਲਓ ਕਿਸੇ ਨਵੀਂ ਜਗ੍ਹਾ ਤੇ ਆਪਾਂ ਜਾ ਕੇ ਆਏ ਹਾਂ, ਥੋੜੇ ਦਿਨਾਂ ਬਾਅਦ ਸਾਨੂੰ ਉਹਦਾ ਸੁਪਨਾ ਆ ਜਾਂਦਾ, ਹਨਾ? ਸੋ ਸਾਰੀਆਂ ਚੀਜ਼ਾਂ ਜਿਹੜੀਆਂ ਬ੍ਰੇਨ ਆਪਣੇ ਆਪ ਨੂੰ ਜਿਹੜਾ ਰੀਐਕਟੀਵੇਟ ਉਹਨਾਂ ਮੈਮਰੀਜ਼ ਨੂੰ ਕਰਦਾ ਰਹਿੰਦਾ ਹੈ। ਸੋ ਇਹ ਸਾਡੇ ਜਿਹੜੇ ਇਮੋਸ਼ਨਲ ਸਿਗਨੀਫਿਕੈਂਟ ਐਕਸਪੀਰੀਅੰਸਿਸ ਨੂੰ ਤੇ ਜਿੰਨੇ ਵੀ ਸਾਡੇ ਕਈ ਵਾਰ ਸਾਡਾ ਆਨਗੋਇੰਗ ਕੰਸਰਨ ਹੈ, ਮੰਨ ਲਓ ਤੁਹਾਡੀ ਫੈਮਿਲੀ 'ਚ ਕਿਸੇ ਦੀ ਤਬੀਅਤ ਠੀਕ ਨਹੀਂ ਹੈਗੀ ਤਾਂ ਆਪਾਂ ਉਹਦੇ ਬਾਰੇ ਸੋਚਦੇ ਰਹਿੰਦੇ ਹਾਂ, ਤਾਂ ਉਹ ਵੀ ਸਾਨੂੰ ਸੁਪਨਿਆਂ 'ਚ ਜਿਹੜੀਆਂ ਚੀਜ਼ਾਂ ਆਉਂਦਾ ਰਹਿੰਦਾ। ਸੋ ਨੈਵਰਦਲੈਸ ਚਾਹੇ ਉਹ ਸਾਡੇ ਫਿਲੋਸਫਰੋਂ ਚਾਹੇ ਨਿਊਰੋਸਾਇੰਸ ਹੋਵੇ, ਅਸੀਂ ਇਹ ਮੰਨਦੇ ਹਾਂ, ਸਾਨੂੰ ਲੱਗਦਾ ਹੈ ਕਿ ਜੋ ਸਾਡੇ ਮਾਇੰਡ ਦੇ ਵਿੱਚ ਚੱਲ ਰਿਹਾ ਹੁੰਦਾ ਅਨਕੋਨਸ਼ੀਅਸ ਮਾਇੰਡ ਦੇ ਵਿੱਚ, ਉਹੀ ਸਾਨੂੰ ਜਿਹੜਾ ਸੁਪਨਿਆਂ ਦੇ ਵਿੱਚ ਆਉਂਦਾ ਜਾਂ ਜੋ ਅਸੀਂ ਆਪਣੇ ਇਨਵਾਇਰਮੈਂਟ 'ਚ ਦੇਖਦੇ ਹਾਂ, ਹਨਾ? ਔਰ ਕਈ ਵਾਰ ਇੱਦਾਂ ਹੁੰਦਾ ਕਿ ਸਾਨੂੰ, ਕਿਉਂਕਿ ਜਦੋਂ ਅਸੀਂ ਜਾਗਦੇ ਹੁੰਦੇ ਹਾਂ ਤਾਂ ਸਾਡਾ ਧਿਆਨ ਜਿਹੜਾ ਬਹੁਤ ਸਾਰੀਆਂ ਚੀਜ਼ਾਂ ਵੱਲ ਹੁੰਦਾ ਨਾ, ਤਾਂ ਆਪਾਂ ਕਈ ਚੀਜ਼ਾਂ ਤੇ ਫੋਕਸ ਨਹੀਂ ਕਰ ਪਾਉਂਦੇ। ਈਵਨ ਕਈ ਫਿਲੋਸਫਰ ਇਹ ਵੀ ਕਹਿੰਦੇ ਸੀ ਕਿ ਕੋਈ ਤੁਹਾਡੀ ਆਉਣ ਵਾਲੀ ਜੇ ਕੋਈ ਤੁਹਾਨੂੰ ਬਿਮਾਰੀ ਹੋਣ ਵਾਲੀ ਆ, ਹਨਾ, ਤੇ ਉਹਦਾ ਵੀ ਤੁਹਾਨੂੰ ਸੁਪਨਾ ਆ ਜਾਂਦਾ। ਉਹਦਾ ਰੀਜ਼ਨ ਇਹ ਵੀ ਹੋ ਸਕਦਾ ਹੈ ਜਿਹੜਾ ਕਿ ਕਿਉਂਕਿ ਤੁਸੀਂ ਉਸ ਟਾਈਮ ਦੇ ਉੱਤੇ ਮੈਂਟਲ ਸਟੇਟ ਜਿਹੜੀ ਤੁਹਾਡੀ ਕੋਈ ਹੋਰ ਤੁਹਾਨੂੰ ਕੰਮ ਨਹੀਂ ਹੁੰਦਾ, ਤੁਹਾਡਾ ਦਿਮਾਗ ਜਿਹੜਾ ਉਹ ਤੁਹਾਡੀ ਬਾਡੀ ਨੂੰ ਇੱਕ ਤਰ੍ਹਾਂ ਚੈੱਕ ਕਰਨ ਲੱਗ ਜਾਂਦਾ ਕਿ ਤੁਹਾਡੀ ਬਾਡੀ ਦੇ ਵਿੱਚ ਕਿਤੇ ਕੋਈ ਪ੍ਰੋਬਲਮ ਚੱਲ ਰਹੀ ਆ ਜਾਂ ਨਹੀਂ, ਹਨਾ? ਹੋ ਸਕਦਾ ਕਿ ਤੁਹਾਨੂੰ ਉਦਾਂ ਦੇ ਜਿਹੜੇ ਸੁਪਨੇ ਜਿਹੜੇ ਆ ਜਾਣ ਤੇ ਜਿਹੜਾ ਤੁਹਾਨੂੰ ਇਹ ਦੱਸਣ ਕਿ ਤੁਹਾਨੂੰ ਜਿਹੜੀ ਇਹ ਪ੍ਰੋਬਲਮ ਹੋ ਸਕਦੀ ਹੈ ਤੇ ਤੁਸੀਂ ਚੈੱਕ ਕਰਾ ਸਕਦੇ ਹੋ ਜੋ ਵੀ ਆ, ਹਨਾ?
7: ਰਾਈਟ।
8: ਅਗਰ ਤੁਹਾਨੂੰ ਇਦਾਂ ਦਾ ਕੋਈ ਇਸ਼ੂ ਹੋ ਰਿਹਾ ਹੈ। ਹਾਂਜੀ,
7: ਠੀਕ ਹੈ। ਇੱਕ ਨਾ ਮੈਂ ਥੋੜ੍ਹਾ ਜਿਹਾ ਆਪਣਾ ਪਰਸਨਲ ਐਕਸਪੀਰੀਅੰਸ ਸ਼ੇਅਰ ਕਰਦਾ। ਬੇਟਾ ਮੇਰਾ ਛੋਟਾ, ਤੇ ਉਹ ਜਦੋਂ ਸੁਪਨੇ ਦੇਖਦਾ, ਮਾੜੇ ਸੁਪਨੇ, ਬੱਚੇ ਜਦੋਂ ਡਰ ਜਾਂਦੇ ਨੇ ਅਕਸਰ, ਹਨਾ, ਤੇ ਇੱਥੇ ਆਸਟ੍ਰੇਲੀਆ ਦੇ ਵਿੱਚ ਇਹ ਵੀ ਕਿਹਾ ਜਾਂਦਾ, ਜਿਵੇਂ ਆਪਾਂ ਆਸਟ੍ਰੇਲੀਆ 'ਚ ਕੀ, ਵੈਸੇ ਉਹ ਇੰਗਲਿਸ਼ ਦੀ ਇੱਕ ਟਰਮ ਹੈਗੀ ਹੈ ਕਿ ਜੇ ਮਾੜੇ ਸੁਪਨੇ ਨੇ ਤਾਂ ਨਾਈਟਮੇਅਰ ਨੇ, ਚੰਗੇ ਸੁਪਨੇ ਨੇ ਤਾਂ ਡ੍ਰੀਮਸ ਨੇ। ਸੋ ਆਪਾਂ ਡ੍ਰੀਮਸ ਔਰ ਨਾਈਟਮੇਅਰ ਦੋਵਾਂ ਦੀ ਉਹ ਗੱਲ ਕਰ ਰਹੇ। ਬਟ ਉਹਨੇ ਮੇਰੇ ਤੋਂ ਇੱਕ ਸਹਿਜ ਸੁਭਾਅ ਜਿਹਾ ਇੱਕ ਸਵਾਲ ਪੁੱਛਿਆ, ਮੈਂ ਉਹ ਤੁਹਾਡੇ ਤੋਂ ਵੀ ਪੁੱਛਦਾ ਚੱਲਦਾ। ਉਹ ਕਹਿੰਦਾ, ਮੈਨੂੰ ਕੋਈ ਇਹੋ ਜਿਹੀ ਟ੍ਰਿਕ ਦੱਸੋ ਵੀ ਜਿਹੜੇ ਨਾਈਟਮੇਅਰਸ ਆ ਮੈਂ ਉਹਨਾਂ 'ਤੇ ਕੰਟਰੋਲ ਰੱਖਾਂ, ਵੀ ਡ੍ਰੀਮਸ ਆਉਂਦੇ ਨੇ ਆਈ ਜਾਣ, ਨਾਈਟਮੇਅਰਸ ਨਾ ਆਉਣ। ਅੱਜ ਦਾ ਹੁਣ ਜੇ ਪ੍ਰੋਗਰਾਮ ਚੱਲ ਹੀ ਰਿਹਾ ਤਾਂ ਮੈਂ ਕਿਹਾ ਚਲੋ ਤੁਹਾਡੇ ਤੋਂ ਵੀ ਇਹ ਸਵਾਲ ਪੁੱਛ ਲਈਏ, ਇੱਦਾਂ ਕੋਈ ਕੰਟਰੋਲ ਮੈਥਡ ਹੈਗਾ ਵੀ ਆਪਾਂ ਕੰਟਰੋਲ ਕਰ ਲਈਏ।
8: ਹਾਂਜੀ, ਜਦੋਂ ਅਸੀਂ ਸਲੀਪ ਦੀ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਤਾਂ ਸਾਨੂੰ ਇਹੀ ਹੁੰਦਾ ਕਿ ਸਾਡੀ ਜਿਹੜੀ ਆ ਨੀਂਦ ਵਧੀਆ ਹੋਣੀ ਚਾਹੀਦੀ ਹੈ, ਮਤਲਬ ਜਿੰਨੀ ਸਾਨੂੰ ਨੀਂਦ ਚਾਹੀਦੀ ਹੈਗੀ ਹੈ ਨਾ, ਉਹ ਉਨੀ ਨੀਂਦ ਹੋਣੀ ਚਾਹੀਦੀ ਹੈ। ਔਰ ਕੋਈ ਜਿਹੜਾ ਜਦੋਂ ਤੁਸੀਂ ਸੌਣ ਲੱਗਦੇ ਹਾਂ ਅਸੀਂ, ਤਾਂ ਸਾਨੂੰ ਜਿਹੜਾ ਲਾਈਟ, ਜਿੱਦਾਂ ਅੱਜ ਕੱਲ੍ਹ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਜਿਹੜੀ ਬਲੂ ਲਾਈਟ ਜਿਹੜੀ ਆ, ਜਾਂ ਕੋਈ ਵੀ ਆਪਣੀ ਕਮਰੇ ਦੀ ਲਾਈਟ ਜਿਹੜੀ ਡਿਮ ਹੋਣੀ ਚਾਹੀਦੀ ਆ, ਤੁਹਾਡੀ ਨੀਂਦ ਦੇ ਵਿੱਚ ਕੋਈ ਜਿਹੜੀ ਏਦਾਂ ਦੀ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਕਿ ਤੁਹਾਡੀ ਨੀਂਦ ਖਰਾਬ ਹੋਵੇ। ਔਰ ਬੱਚਿਆਂ ਲਈ, ਔਰ ਉਸ ਤੋਂ ਇਲਾਵਾ ਖਾਣ ਪੀਣ ਦਾ ਜੋ ਪ੍ਰੋਪਰ ਧਿਆਨ ਰੱਖਣਾ ਚਾਹੀਦਾ, ਜੋ ਤੁਸੀਂ ਖਾਂਦੇ ਜ਼ਿਆਦਾ ਤਾਂ ਤੁਹਾਡੀ ਬਾਡੀ ਬੈਲੈਂਸ 'ਚ ਰਹਿੰਦੀ ਆ, ਤੁਹਾਡਾ ਮਾਇੰਡ ਹੈਲਦੀ ਰਹਿੰਦਾ, ਹਨਾ, ਐਕਸਰਸਾਈਜ਼ ਕਰਦੇ ਹਾਂ। ਪਰ ਜਦੋਂ ਅਸੀਂ ਸਪੈਸ਼ਲੀ ਬੱਚਿਆਂ ਦੀ ਗੱਲ ਕਰਦੇ ਹਾਂ, ਤਾਂ ਬੱਚਿਆਂ ਨੂੰ ਜਿਹੜੀ ਆ ਸੌਣ ਤੋਂ ਪਹਿਲਾਂ ਟੀਵੀ ਨਹੀਂ ਆਪਾਂ ਨੂੰ ਓਬਵੀਅਸਲੀ ਦਿਖਾਉਣਾ ਚਾਹੀਦਾ, ਜਾਂ ਬੱਚਿਆਂ ਦੇ ਸਾਹਮਣੇ ਕਿ ਅਗਰ, ਕਿਉਂਕਿ ਓਬਵੀਅਸਲੀ ਉਹ ਇੱਦਾਂ ਦੀਆਂ ਚੀਜ਼ਾਂ ਇਸ ਡ੍ਰੀਮਸ 'ਚ ਜ਼ਿਆਦਾ ਦੇਖਦੇ ਆ ਜਿਹੜੀਆਂ ਉਹ ਟੀਵੀ 'ਚ ਦੇਖ ਰਹੇ ਹੋਗੇ ਜਾਂ ਗੇਮਸ 'ਚ ਦੇਖ ਰਹੇ ਹੋਗੇ, ਹਨਾ। ਸੋ ਅੱਜ ਕੱਲ੍ਹ ਬੱਚੇ ਵੀਡੀਓ ਗੇਮਸ ਬਹੁਤ ਖੇਲਦੇ ਆ ਤੇ ਟੀਵੀ ਵਗੈਰਾ ਦੇਖਦੇ ਆ, ਤੋ ਆਈ ਥਿੰਕ ਇਹ ਵੈਸੇ ਸਿਰਫ ਬੱਚਿਆਂ ਲਈ ਨਹੀਂ, ਸਾਰਿਆਂ ਲਈ ਅਪਲਾਈ ਹੁੰਦਾ ਕਿ ਸਾਨੂੰ ਸੌਣ ਤੋਂ ਪਹਿਲਾਂ ਟੀਵੀ ਨਹੀਂ ਦੇਖਣਾ ਚਾਹੀਦਾ, ਕੋਈ ਇੱਦਾਂ ਦੀ ਚੀਜ਼ ਜਿਹੜੀ ਸਾਨੂੰ ਡਰਾਉਂਦੀ ਆ, ਹਨਾ, ਉਹ ਚੀਜ਼ ਸਾਨੂੰ ਜਿਹੜੀ ਆ ਉਹਦੇ ਵੱਲ ਬਹੁਤਾ ਧਿਆਨ ਨਹੀਂ ਦੇਣਾ ਚਾਹੀਦਾ, ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ ਹੈਗਾ। ਇਸ ਤੋਂ ਇਲਾਵਾ ਇਹ ਹੁੰਦਾ ਕਿ ਜਦੋਂ ਬੱਚੇ ਕਈ ਵਾਰ ਬੱਚੇ ਵੀ ਔਰ ਵੱਡੇ ਵੀ ਕਈ ਵਾਰ ਜਦੋਂ ਅਸੀਂ ਸੁਪਨੇ 'ਚ ਕੋਈ ਡਰਾਉਣਾ ਸੁਪਨਾ ਦੇਖਦੇ ਹਾਂ, ਡਰ ਜਾਂਦੇ ਔਰ ਇੱਕਦਮ ਡਰ ਕੇ ਨਾ ਉੱਠਦੇ ਆ, ਜਾਂ ਨਹੀਂ ਵੀ ਉੱਠਦੇ, ਅਸੀਂ ਸੁਪਨੇ 'ਚ ਹੀ ਰੋਣ ਲੱਗ ਜਾਂਦੇ ਜਾਂ ਕੁਛ ਵੀ ਕਰਨ ਲੱਗ ਜਾਂਦਾ। ਤੇ ਜਿਹੜਾ ਵੀ ਕੋਈ ਵੀ ਪੇਰੈਂਟਸ ਹੈਗੇ ਆ ਜਾਂ ਕੋਈ ਵੀ ਬੰਦਾ ਹੈਗਾ, ਉਹਦਾ ਇਹ ਹੈਗਾ ਕਿ ਤੁਸੀਂ ਉਸ ਬੰਦੇ ਨੂੰ ਟਾਈਮ ਦਿਓ, ਥੋੜਾ ਟਾਈਮ ਉਹਨੂੰ, ਥੋੜਾ ਮਤਲਬ ਥੋੜੀ ਜਿਹੀ ਹੌਲੀ ਜਿਹੀ ਆਵਾਜ਼ ਚ ਉਹਨੂੰ ਰਿਲੈਕਸ ਕਰਨ ਦੀ ਕੋਸ਼ਿਸ਼ ਕਰੋ, ਉਹਨੂੰ ਉਠਾਓ ਨਾ ਇਕਦਮ ਉਸ ਡ੍ਰੀਮ ਤੋਂ, ਕਿਉਂਕਿ ਫੇਰ ਉਹ ਹੋਰ ਵੀ ਜ਼ਿਆਦਾ ਡਰ ਜਾਂਦਾ ਨਾ, ਤੇ ਉਹਨੂੰ ਥੋੜਾ ਜਿਹਾ ਟਾਈਮ ਜਿਹੜਾ ਉਸ ਟਾਈਮ ਦੇਣਾ ਚਾਹੀਦਾ। ਤੇ ਮੇਰੇ ਖਿਆਲ ਚ ਇਹੀ ਹੈ, ਕਿਉਂਕਿ ਜਿੱਦਾਂ ਹੁਣ ਆਪਾਂ ਗੱਲ ਕੀਤੀ ਹੈ ਕਿ ਐਕਸਪੀਰੀਅੰਸਿਸ ਜਾਂ ਮੈਮਰੀਜ਼ ਜਾਂ ਇਨਵਾਇਰਮੈਂਟ ਦੇ ਬੇਸ ਤੇ ਉੱਤੇ ਸਾਨੂੰ ਸੁਪਨੇ ਆਉਂਦੇ ਆ, ਤਾਂ ਅਸੀਂ ਚੀਜ਼ਾਂ ਨੂੰ ਉਹਨਾਂ ਨੂੰ ਅਵੋਇਡ ਹੀ ਕਰੀਏ ਜਿਹਨਾਂ ਦੀ ਜਿਹਨਾਂ ਤੋਂ ਕਿਸੇ ਵੀ ਪਰਟੀਕੁਲਰ ਪਰਸਨ ਨੂੰ ਡਰ ਲੱਗਦਾ ਹੈ ਜਾਂ ਕੋਈ ਵੀ ਇੱਦਾਂ ਦੀ ਡੇਂਜਰਸ ਚੀਜ਼, ਸਪੈਸ਼ਲੀ ਬੱਚਿਆਂ ਲਈ। ਆਈ ਥਿੰਕ ਮਤਲਬ ਹੁੰਦਾ ਹੈ ਕਿ ਜਦੋਂ ਤੁਸੀਂ ਆਪਣੇ ਸੁਪਨਿਆਂ ਨੂੰ ਕੰਟਰੋਲ ਕਰਨ ਲੱਗ ਜਾਓ, ਜਿੱਦਾਂ ਤੁਸੀਂ ਕਿਹਾ। ਆਫਕੋਰਸ ਬੱਚਿਆਂ ਲਈ ਤਾਂ ਇਹ ਮੁਸ਼ਕਿਲ ਹੈ, ਈਵਨ ਵੱਡਿਆਂ ਚ ਵੀ ਅਗਰ 1000 ਬੰਦੇ ਟਰਾਈ ਕਰਦੇ ਤਾਂ ਉਹਨਾਂ ਚ ਇੱਕ ਬੰਦਾ ਜਿਹੜਾ ਇਹਦੇ ਚ ਆਪਣਾ ਜਿਹੜਾ ਕਹਿ ਸਕਦੇ ਆ ਕਿ ਮੁਹਾਰਤ ਹਾਸਲ ਕਰ ਸਕਦਾ। ਹਾਂਜੀ, ਤੇ ਲੂਸਿਡ ਡ੍ਰੀਮਿੰਗ ਦਾ ਮਤਲਬ ਹੁੰਦਾ ਕਿ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਜਦੋਂ ਅਸੀਂ ਡ੍ਰੀਮ ਲੈ ਰਹੇ ਹੁੰਦੇ ਹਾਂ ਤਾਂ ਸਾਡੇ ਜਿਹੜੇ ਆ ਬ੍ਰੇਨ ਦਾ ਜਿਹੜਾ ਮੋਰਲਾ ਹਿੱਸਾ ਜਿਹੜਾ ਉਹ ਇਨਐਕਟਿਵ ਹੋ ਜਾਂਦਾ। ਸੋ ਲੂਸਿਡ ਡ੍ਰੀਮਿੰਗ ਇੱਕ ਏਦਾਂ ਦੀ ਪ੍ਰੋਸੈਸ ਹੈਗੀ ਆ ਜਿਹਦੇ ਚ ਜਿਹੜਾ ਸਾਡਾ ਉਸ ਬ੍ਰੇਨ ਦਾ ਜਿਹੜਾ ਹਿੱਸਾ ਉਹ ਐਕਟਿਵ ਜਿਹੜਾ ਤੁਸੀਂ ਕਰ ਸਕਦੇ ਆ। ਉਹ ਕਿੱਦਾਂ ਹੁੰਦਾ ਕਿ ਕਈ ਲੋਕ ਜਿਹੜਾ ਜਦੋਂ ਆਪਣੇ ਸੁਪਨਿਆਂ ਨੂੰ ਓਬਜ਼ਰਵ ਕਰਨ ਲੱਗ ਜਾਂਦੇ ਕਿ ਅੱਛਾ ਮੈਨੂੰ ਅੱਜ ਸੁਪਨਾ ਆਇਆ ਤੇ ਉਸ ਸੁਪਨੇ ਚ ਜਿਹੜਾ ਕੀ ਹੋਇਆ, ਹਨਾ, ਉਹ ਸੁਪਨਿਆਂ ਨੂੰ ਜਿਹੜਾ ਇੱਕ ਤਰ੍ਹਾਂ ਕੰਟਰੋਲ ਆਪਣਾ ਕਿ ਮਤਲਬ ਉਹਨਾਂ ਨੂੰ ਅਵੇਅਰਨੈਸ ਹੋਣ ਲੱਗ ਜਾਂਦੀ ਆ ਕਿ ਮੇਰੇ ਸੁਪਨਾ ਜਿਹੜਾ ਆ ਜੇ ਸੁਪਨੇ ਚ ਕੁਛ ਹੋ ਰਿਹਾ ਤਾਂ ਉੱਥੇ ਜਾ ਕੇ ਮਤਲਬ ਆਪਣੇ ਸੁਪਨੇ ਨੂੰ ਕੰਟਰੋਲ ਕਰ ਸਕਦੇ ਆ। ਇੱਕ ਔਰ ਜਿੱਦਾਂ ਤੁਸੀਂ ਉਹ ਮੂਵੀ ਦੇਖੀ ਹੋਣੀ ਆ ਇਨਸੈਪਸ਼ਨ, ਉਹਦਾ ਜਿਹੜਾ ਡਾਇਰੈਕਟਰ ਆ ਉਹਨੂੰ ਵੀ ਕਿਸੇ ਨੇ ਪੁੱਛਿਆ ਕਿ ਤੂੰ ਇਹ ਮੂਵੀ ਕਿਵੇਂ ਬਣਾਈ ਆ, ਹਨਾ, ਕਿਵੇਂ ਤੇਰੇ ਦਿਮਾਗ ਚ ਆਇਆ। ਤਾਂ ਉਹ ਕਹਿੰਦਾ ਕਿ ਮੈਂ ਜਦੋਂ ਯੂਨੀਵਰਸਿਟੀ ਪੜ੍ਹਦਾ ਹੁੰਦਾ ਸੀ ਤਾਂ ਮੇਰੇ ਕੋਲ ਪੈਸੇ ਇੰਨੇ ਹੁੰਦੇ ਨਹੀਂ ਸੀਗੇ ਤੇ ਮੈਂ ਰਾਤ ਨੂੰ ਕਾਹਦਾ ਸੀ ਜਦੋਂ ਸਵੇਰੇ ਸਾਨੂੰ ਬ੍ਰੇਕਫਾਸਟ ਮਿਲਦਾ ਸੀ ਯੂਨੀ ਤੋਂ ਤੇ ਮੈਂ 4 ਵਜੇ ਕਹਿੰਦਾ ਸੌਂਦਾ ਹੁੰਦਾ ਸੀ ਤੇ ਮੈਂ 6 ਵਜੇ ਉੱਠ ਜਾਂਦਾ ਸੀ ਔਰ ਰੈਮ ਸਲੀਪ ਚ ਉਸ ਟਾਈਮ ਕਹਿੰਦਾ ਮੈਂ ਹੁੰਦਾ ਸੀਗਾ। ਔਰ ਮੈਂ ਕਹਿੰਦਾ ਉਸ ਟਾਈਮ ਦੇ ਉੱਤੇ ਜਾਣ ਕੇ ਹੁੰਦਾ, ਕਿਉਂਕਿ ਇਹ ਲੋਕ ਕੀ ਕਰਦੇ ਜਿਹੜੇ ਲੂਸਿਡ ਡ੍ਰੀਮਿੰਗ ਕਰਦੇ, ਮਤਲਬ ਜਿਹੜੇ ਲੋਕਾਂ ਨੂੰ ਇੰਟਰਸਟ ਹੁੰਦਾ ਆਪਣੇ ਸੁਪਨਿਆਂ ਨੂੰ ਸਮਝਣ ਚ ਜਾਂ ਕੰਟਰੋਲ ਕਰਨ ਚ, ਇਹ ਸਪੈਸ਼ਲੀ ਜਿਹੜਾ ਜਿੱਦਾਂ ਮੈਂ ਕਿਹਾ ਕਿ ਰੈਮ ਸਲੀਪ ਦੇ ਤੁਹਾਨੂੰ ਸੁਪਨੇ ਜ਼ਿਆਦਾ ਯਾਦ ਰਹਿੰਦੇ। ਜੇ ਤੁਸੀਂ ਉਸ ਟਾਈਮ ਬੰਦੇ ਨੂੰ ਉਠਾਓਗੇ ਤਾਂ ਉਸ ਟਾਈਮ ਤੁਹਾਨੂੰ ਸੁਪਨਾ ਯਾਦ ਰਹੂਗਾ, ਔਰ ਜੇ ਮੰਨ ਲਓ ਤੁਹਾਨੂੰ ਨਹੀਂ ਵੀ ਯਾਦ ਰਹਿ ਰਿਹਾ ਔਰ ਤੁਸੀਂ ਦੁਬਾਰਾ ਸੌ ਜਾਓ 10-15 ਮਿੰਟ ਬਾਅਦ ਉੱਠੋ ਤਾਂ ਹੋ ਸਕਦਾ ਤੁਹਾਨੂੰ ਸੁਪਨਾ ਉਹ ਦੁਬਾਰਾ ਯਾਦ ਆ ਜਾਵੇ, ਹਨਾ। ਤੇ ਉਹ ਕਹਿੰਦਾ ਕਿ ਮੈਂ ਕਿਉਂਕਿ ਸੌਂਦਾ ਹੀ ਮੈਂ ਇਸ ਹਿਸਾਬ ਨਾਲ ਹੁੰਦਾ ਸੀ ਕਿ ਮੈਨੂੰ ਸਟੋਰੀਜ਼ ਮੇਰੇ ਦਿਮਾਗ ਚ ਬਣਨ, ਹਨਾ, ਤੇ ਇਸ ਤਰ੍ਹਾਂ ਹੌਲੀ ਹੌਲੀ ਉਹਨੇ ਮੂਵੀ ਬਣਾਈ। ਤੇ ਉਹ ਮੂਵੀ ਚ ਜਿੱਦਾਂ ਆਪਾਂ ਦੇਖਦੇ ਹਾਂ ਕਿ ਉਹ ਦੂਜੇ ਬੰਦੇ ਦੇ ਸੁਪਨੇ ਚ ਜਾ ਰਹੇ ਹੁੰਦੇ ਆ ਸਾਰੇ, ਹਨਾ, ਤੇ ਸੁਪਨਿਆਂ ਨੂੰ ਜਾ ਕੇ ਕੰਟਰੋਲ ਉਹਦੇ ਮਾਇੰਡ ਨੂੰ ਕੰਟਰੋਲ ਕਰ ਰਹੇ ਹੁੰਦੇ ਆ। ਸੋ ਲੂਸਿਡ ਡ੍ਰੀਮਿੰਗ ਇੱਕ ਇੱਦਾਂ ਦਾ ਹੀ ਕੋਨਸੈਪਟ ਆ, ਬਟ ਆਫਕੋਰਸ ਅਸੀਂ ਕਿਸੇ ਦੂਜੇ ਦੇ ਸੁਪਨੇ ਚ ਨਹੀਂ ਜਾਂਦੇ, ਅਸੀਂ ਆਪਣੇ ਸੁਪਨੇ ਚ ਇਹਨੂੰ ਹੀ ਕੰਟਰੋਲ ਜਿਹੜਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਇਹਦਾ ਰੀਜ਼ਨ ਹੋ ਸਕਦਾ ਹੈ ਕਿ ਲੋਕਾਂ ਨੂੰ ਕਿਉਰਿਓਸਿਟੀ ਹੋ ਸਕਦੀ ਹੈ ਕਿ ਮੈਨੂੰ ਮੇਰੇ ਡ੍ਰੀਮ ਚ ਜਿਹੜਾ ਕੀ ਹੋ ਰਿਹਾ ਔਰ ਮੈਂ ਕਿੱਥੇ ਕਿੱਥੇ ਫਿਰ ਰਿਹਾ, ਹਨਾ, ਉਹ ਚੀਜ਼ ਹੋ ਸਕਦੀ ਆ। ਲੋਕ ਕ੍ਰੀਏਟਿਵਿਟੀ ਲਈ ਯੂਜ਼ ਕਰ ਸਕਦੇ, ਜਿੱਦਾਂ ਆਪਾਂ ਗੱਲ ਕੀਤੀ ਆਰਟਿਸਟ ਦੀ, ਰਾਈਟਰਸ ਦੀ ਜਾਂ ਮਿਊਜੀਸ਼ੀਅਨਸ ਹੋ ਗਏ, ਹਨਾ, ਪ੍ਰੋਬਲਮ ਸੋਲਵਿੰਗ ਲਈ ਕੋਈ ਪ੍ਰੈਕਟੀਸ਼ਨਰ ਹੈਗਾ ਆਪਣੀ ਪ੍ਰੋਬਲਮ, ਮੈਥਮੈਟੀਸ਼ੀਅਨ ਆਪਣੀ ਪ੍ਰੋਬਲਮ ਸੋਲਵ ਲਈ ਜਾਂ ਆਪਣੀ ਫੇਅਰਸ ਨੂੰ ਕਨਫਰੰਟ ਕਰਨ ਦੇ ਲਈ ਕਰਦੇ ਆ। ਤਾਂ ਕਈ ਲੋਕਾਂ ਦੇ ਕਈ ਡਿਫਰੈਂਟ ਜਿਹੜਾ ਪਰਪਸ ਹੁੰਦੇ ਆ, ਔਰ ਈਵਨ ਐਜ਼ ਏ ਥੈਰੇਪੀ ਵੀ ਇਹਨੂੰ ਯੂਜ਼ ਕੀਤਾ ਜਾਂਦਾ ਲੂਸਿਡ ਡ੍ਰੀਮਿੰਗ ਨੂੰ, ਸਪੈਸ਼ਲੀ ਉਹਨਾਂ ਲੋਕਾਂ ਲਈ ਜਿਹਨਾਂ ਨੂੰ ਨਾਈਟਮੇਅਰਸ ਹੁੰਦੇ ਆ ਜਾਂ ਜਿਹਨਾਂ ਨੂੰ ਪੋਸਟ ਜਿਹੜਾ ਟਰੋਮਾ ਡਿਸਆਰਡਰ ਹੁੰਦਾ ਨਾ ਉਹਨਾਂ ਨੂੰ, ਜਾਂ ਐਗਜ਼ਾਇਟੀ ਵਗੈਰਾ ਜਿਹਨਾਂ ਨੂੰ ਇਹ ਸਾਰੇ ਡਿਸਆਰਡਰ, ਤਾਂ ਜਿਹੜੇ ਸਾਈਕੈਟ੍ਰਿਸਟ ਜਿਹੜੇ ਹੈਗੇ ਆ ਉਹ ਵੀ ਯੂਜ਼ ਕਰਦੇ ਆ ਇਹਨੂੰ ਐਜ਼ ਏ ਥੈਰੇਪੀ। ਸੋ ਇਹਦੀ ਟੈਕਨੀਕ ਕੀ ਹੁੰਦੀ ਆ, ਕੁਛ ਲੋਕ ਜਿਹੜਾ ਆ ਪ੍ਰੈਕਟਿਸ ਤੁਹਾਨੂੰ ਓਬਵੀਅਸਲੀ ਚਾਹੀਦੀ ਆ, ਹਨਾ, ਸਪੋਂਟੇਨੀਅਸ, ਤੇ ਰਿਐਲਿਟੀ ਟੈਸਟ ਜਿਹੜਾ ਕਰਦੇ ਆ ਲੋਕ, ਮਤਲਬ ਆਪਣੇ ਆਪ ਨੂੰ ਕੁਐਸਚਨ ਕਰਦੇ ਆ ਕਿ ਜੇ ਮੈਂ ਜੋ ਮੈਨੂੰ ਸੁਪਨਾ ਆਇਆ ਸੀ ਉਹ ਕਿਉਂ ਆਇਆ ਸੀ, ਹਨਾ, ਉਹਦੀ ਇੱਕ ਸੈਂਸ ਬਣਾ। ਤੋ ਇਹਦਾ ਸਭ ਤੋਂ ਵਧੀਆ ਤਰੀਕਾ ਹੋ ਸਕਦਾ ਕਿ ਤੁਸੀਂ ਆਪਣੇ ਜਦੋਂ ਤੁਹਾਨੂੰ ਸੁਪਨਾ ਇੱਕ ਤੁਸੀਂ ਨੋਟਬੁੱਕ ਰੱਖੋ ਆਪਣੇ ਸੁਪਨਿਆਂ ਲਈ, ਹਨਾ, ਤੁਸੀਂ ਉਹਨੂੰ ਨੋਟ ਕਰ ਸਕਦੇ ਆ ਕਿ ਮੈਨੂੰ ਅੱਛਾ ਸੁਪਨਾ ਆਇਆ, ਮੈਂ ਸੁਪਨੇ ਚ ਕੀ ਦੇਖਿਆ, ਕਿਉਂਕਿ ਸੁਪਨੇ ਚ ਕਈ ਵਾਰ ਸਾਨੂੰ ਸਾਰਾ ਕੁਛ ਯਾਦ ਨਹੀਂ ਰਹਿੰਦਾ, ਤਾਂ ਤੁਹਾਨੂੰ ਕੁਛ ਹੀ ਯਾਦ ਰਹਿੰਦਾ, ਹਨਾ, ਤੇ ਜਿਹੜਾ ਤੁਸੀਂ ਇਹਦੇ ਲਈ ਕੁਛ ਜਿਵੇਂ ਆਪਾਂ ਮੈਡੀਟੇਸ਼ਨ ਕਰਦੇ ਹਾਂ ਇੱਦਾਂ ਕਰ ਸਕਦੇ ਹਾਂ ਕਿ ਤੁਸੀਂ ਸੌਣ ਤੋਂ ਪਹਿਲਾਂ ਆਪਣੀ ਜਿਹੜੀ ਆ ਆਦਤ ਬਣਾਓ ਕਿ ਤੁਸੀਂ ਆਪਣੀ ਫਿੰਗਰਸ ਐਵੇਂ ਜਿਹੜੀ ਆ ਮੁੱਠੀ ਦੱਬ ਰਹੇ ਆ, ਹਨਾ, ਤਾਂ ਤੁਸੀਂ ਸੁੱਤੇ ਟਾਈਮ ਵੀ ਇਹ ਚੀਜ਼ਾਂ ਕਰੋਗੇ ਤਾਂ ਹੋ ਸਕਦਾ ਕਿ ਤੁਹਾਨੂੰ ਜਿਹੜਾ ਨੀਂਦ ਇੱਕਦਮ ਖੁੱਲ ਜਾਵੇ ਤੇ ਤੁਹਾਨੂੰ ਰਿਅਲਾਈਜ਼ ਹੋਵੇ ਕਿ ਮੈਂ ਸੁਪਨੇ ਚ ਸੀਗਾ ਹਨਾ ਔਰ ਤੁਸੀਂ ਫੇਰ ਸੌ ਜਾਓ ਔਰ ਤੁਹਾਨੂੰ ਸੁਪਨਾ ਜੋ ਤੁਸੀਂ ਚਾਹ ਰਹੇ ਸੀਗੇ ਉਦਾਂ ਦਾ ਆਵੇ ਅਫਕੋਰਸ ਇਹ ਸੁਣਨ ਨੂੰ ਥੋੜੀ ਜਿਹੀ ਏਦਾਂ ਲੱਗਦੀ ਹੈ ਕਿ ਇਹ ਚੀਜ਼ ਪੋਸੀਬਲ ਨਹੀਂ ਹੈਗੀ ਇੱਦਾਂ ਕਿੱਦਾਂ ਹੋ ਸਕਦਾ ਬਟ ਜਿੱਦਾਂ ਮੈਂ ਕਿਹਾ ਕਿ ਲਈ ਐਕਸਪੀਰੀਅੰਸ ਚਾਹੀਦਾ ਨਾ ਤੁਹਾਨੂੰ ਕਿ ਤੁਸੀਂ ਇਹ ਨਹੀਂ ਹੈਗਾ ਕਿ ਤੁਸੀਂ ਅੱਜ ਸ਼ੁਰੂ ਹੋਏ ਤੇ ਤੁਹਾਨੂੰ ਜਿਹੜਾ ਆਪਣੇ ਸੁਪਨੇ ਨੂੰ ਤੁਸੀਂ ਇੰਪੈਕਟ ਕਰਨ ਲੱਗ ਜਾਓ ਡ੍ਰੀਮ ਜਰਨਲਿੰਗ ਹੁੰਦੀ ਤੁਸੀਂ ਜਰਨਲ ਜਿੱਦਾਂ ਮੈਂ ਕਿਹਾ ਕਿ ਆਪਣੀ ਨੋਟਬੁੱਕ ਜਿਹੜੀ ਆ ਰੱਖੋ ਜਾਂ ਤੁਸੀਂ ਵੋਇਸ ਰਿਕਾਰਡਰ ਰੱਖ ਸਕਦੇ ਹਾਂ ਸੌਣ ਟਾਈਮ ਆਪਣੇ ਕੋਲ ਤੁਹਾਨੂੰ ਜੇ ਕੁਛ ਸੁਪਨਾ ਆਉਂਦਾ ਤੁਸੀਂ ਉੱਠੇ ਆ ਤਾਂ ਤੁਸੀਂ ਆਪਣਾ ਸੁਪਨਾ ਲਿਖ ਕੇ ਦੁਬਾਰਾ ਸੌਂ ਜਾਓ ਜਾਂ ਉਹਨੂੰ ਰਿਕਾਲ ਕਰਕੇ ਦੁਬਾਰਾ ਸੌਂ ਹਨਾ ਲੂਸਿਡ ਡ੍ਰੀਮਿੰਗ ਇੱਕ ਮੈਂ ਹੋਰ ਮੂਵੀ ਦੇਖੀ ਸੀਗੀ ਉਹਦਾ ਨਾਮ ਹੀ ਲੂਸਿਡ ਡ੍ਰੀਮ ਸੀਗਾ ਤੇ ਉਹ ਮੂਵੀ ਕੋਰੀਅਨ ਮੂਵੀ ਸੀਗੀ ਹਾਂਜੀ ਉਹਦੇ ਚ ਜਿਹੜਾ ਹੀਰੋ ਹੁੰਦਾ ਉਹਦੀ ਉਹਦਾ ਬੇਟਾ ਜਿਹੜਾ ਉਹ ਕਿਸੇ ਉਹ ਮਤਲਬ ਲੈ ਕੇ ਜਾਂਦਾ ਉਹਨੂੰ ਮਤਲਬ ਪਾਰਕ ਚ ਤੇ ਉੱਥੇ ਗੁੰਮ ਹੋ ਜਾਂਦਾ ਤੇ ਉਹ ਸੁਪਨੇ ਚ ਜਾ ਕੇ ਫਿਰ ਦੁਬਾਰਾ ਲੂਸਿਡ ਡ੍ਰੀਮ ਕਰਕੇ ਉਹ ਦੇਖਦਾ ਉਹਨੂੰ ਮਤਲਬ ਲੱਭਦਾ ਹੈ ਕਿ ਕਿਹਨੇ ਮੇਰੇ ਬੱਚੇ ਨੂੰ ਕਿਡਨੈਪ ਕੀਤਾ ਹਨਾ ਉਹਦੇ ਬੱਚੇ ਨੂੰ ਕਿਡਨੈਪ ਕਰ ਲੈਂਦਾ ਹਾਂਜੀ ਤੇ ਉਹਦੇ ਚ ਇੱਕ ਹੋਰ ਕਰੈਕਟਰ ਹੁੰਦਾ ਮੂਵੀਜ਼ ਚ ਜਿਹੜਾ ਮੈਨੂੰ ਤਾਂ ਯਾਦ ਆਇਆ ਸੀ ਕਿਉਂਕਿ ਉਹ ਜਦ ਲੂਸਿਡ ਡ੍ਰੀਮਿੰਗ ਦੀ ਤੁਸੀਂ ਕਿਹਾ ਕਿ ਨੀਂਦ ਕਿਉਂ ਖਰਾਬ ਕਰਨੀ ਆ ਤੇ ਉਹ ਬੰਦਾ ਕਹਿੰਦਾ ਕਿ ਮੇਰੀ ਜ਼ਿੰਦਗੀ ਚ ਮੈਨੂੰ ਕੁਛ ਇੰਟਰਸਟਿੰਗ ਨਹੀਂ ਲੱਗ ਰਿਹਾ ਸੀਗਾ ਤੇ ਮੈਂ ਸੋਚਿਆ ਮੈਨੂੰ ਕਹਿੰਦਾ ਲੂਸਿਡ ਡ੍ਰੀਮਿੰਗ ਬਾਰੇ ਪਤਾ ਚੱਲਿਆ ਤਾਂ ਮੈਂ ਲੂਸਿਡ ਡ੍ਰੀਮਿੰਗ ਮਤਲਬ ਆਪਣੇ ਸੁਪਨਿਆਂ ਚ ਜਾਣਾ ਸ਼ੁਰੂ ਕਰ ਦਿੱਤਾ ਆਪਣੇ ਸੁਪਨਿਆਂ ਨੂੰ ਕੰਟਰੋਲ ਕਰਨਾ ਸ਼ੁਰੂ ਕਰ ਦਿੱਤਾ ਤੇ ਕਹਿੰਦਾ ਜਦੋਂ ਮੈਂ ਕਰਦਾ ਰਿਹਾ ਥੋੜੇ ਟਾਈਮ ਬਾਅਦ ਮੈਂ ਬੋਰ ਹੋ ਗਿਆ ਇਹਦੇ ਤੋਂ ਵੀ ਤੇ ਫਿਰ ਉਹਦੇ ਚ ਇੱਕ ਥੋੜੀ ਹੋਰ ਇਹ ਸਿਰਫ ਫਿਲਮਾਂ ਚ ਹੀ ਆ ਅਸਲ ਚ ਇਹੋ ਜਿਹਾ ਕੁਛ ਨਹੀਂ ਹੈਗਾ ਕਿ ਤੁਸੀਂ ਕਿਸੇ ਦੂਜੇ ਦੇ ਸੁਪਨੇ ਚ ਨਹੀਂ ਜਾ ਸਕਦੇ ਇਹ ਨਹੀਂ ਹੈਗਾ ਔਰ ਦੂਜਾ ਉਹਨੇ ਜਿਹੜੀ ਚੀਜ਼ ਕਿ ਉਹ ਕਹਿੰਦਾ ਮੈਂ ਸ਼ੇਅਰ ਡ੍ਰੀਮਿੰਗ ਕਰਨ ਲੱਗ ਗਿਆ ਮਤਲਬ ਜਿਹਦੇ ਚ ਕੀ ਤਾਂ ਦੋ ਲੋਕ ਇਕੱਠੇ ਜਿਹੜੇ ਆ ਸੇਮ ਸੁਪਨਾ ਲੈ ਰਹੇ ਹੁੰਦੇ ਆ ਇਹ ਇੱਦਾਂ ਹੋ ਸਕਦਾ ਹੈ ਕਿ ਤੁਸੀਂ ਜਿਹੜੇ ਤੁਹਾਡੇ ਦੋ ਫਰੈਂਡਸ ਤੁਸੀਂ ਦੋ ਫਰੈਂਡਸ ਕਿਤੇ ਘੁੰਮਣ ਗਏ ਹਨਾ ਤੁਹਾਨੂੰ ਸੇਮ ਜੋ ਵੀ ਕੋਈ ਉੱਥੇ ਕੋਈ ਉੱਥੇ ਚੀਜ਼ ਹੋਈ ਜਿਹੜੀ ਤੁਹਾਨੂੰ ਕਦੇ ਸੇਮ ਸੁਪਨੇ ਚ ਆ ਗਈ ਬਟ ਅਫਕੋਰਸ ਉਹ ਵੀ ਇੱਦਾਂ ਨਹੀਂ ਹੈ ਕਿ ਸੇਮ ਡੇ ਹੀ ਤੁਹਾਨੂੰ ਸੁਪਨਾ ਆਊਗਾ ਨਾ ਤਾਂ ਉਹਦੇ ਚ ਮੂਵੀ ਚ ਕਹਿੰਦਾ ਕਿ ਮੈਂ ਸ਼ੇਅਰ ਡ੍ਰੀਮਿੰਗ ਫੇਰ ਕਰਨ ਲੱਗ ਗਿਆ ਮਤਲਬ ਮੈਂ ਦੂਜੇ ਲੋਕਾਂ ਦੇ ਸੁਪਨੇ ਚ ਜਾਣ ਲੱਗ ਗਿਆ ਸੇਮ ਜਿੱਦਾਂ ਇਨਸੈਪਸ਼ਨ ਮੂਵੀ ਚ ਉਹਨਾਂ ਨੇ ਦਿਖਾਇਆ ਸੀ ਹਾਂਜੀ
7: ਮੈਟ੍ਰਿਕਸ ਵਰਗਾ ਵੀ ਸੀਨ ਕੁਛ ਇਹੋ ਜਿਹਾ ਹੀ ਹੈਗਾ ਇਹ ਕਿੱਦਾਂ ਜਿਹੜੀ ਇੱਕ ਚੀਜ਼ ਆਪਾਂ ਜਿਵੇਂ ਆਪਣੇ ਕਲਚਰ ਦੇ ਵਿੱਚ ਵੀ ਇਹ ਹੈਗੀ ਹੈ ਨਾ ਕਿ ਦੇਖੋ ਜੀ ਸਵੇਰੇ ਜੇ ਤੜਕੇ ਸਵੇਰੇ ਜਿਹੜੇ ਸੁਪਨੇ ਆਉਂਦੇ ਨੇ ਉਹ ਸੱਚ ਹੁੰਦੇ ਨੇ ਅੱਧੀ ਰਾਤ ਤੋਂ ਪਹਿਲਾਂ ਦੇ ਜਿਹੜੇ ਨੇ ਉਹ ਵੈਸੇ ਹੀ ਉਹ ਸੁਪਨੇ ਹੀ ਹੁੰਦੇ ਨੇ ਜਾਂ ਫਿਰ ਕਈ ਵਾਰ ਆਪਾਂ ਕਹਿ ਦਿੰਦੇ ਹਾਂ ਕਿ ਜੇ ਸੱਪ ਨੂੰ ਦੁੱਧ ਪਿਲਾਇਆ ਤਾਂ ਇਹਦਾ ਮਤਲਬ ਦਬਿਆ ਹੋਇਆ ਖਜ਼ਾਨਾ ਹੋਊਗਾ ਤੁਹਾਡਾ ਕੋਈ ਜੇ ਇੱਦਾਂ ਹੈ ਨਾ ਇੱਦਾਂ ਕਰਕੇ ਚੀਜ਼ਾਂ ਤੁਸੀਂ ਬਣਾ ਲੈਂਦੇ ਹੋ ਵੀ ਜੇ ਕੋਠੇ ਤੋਂ ਜੰਪ ਮਾਰਿਆ ਤੁਸੀਂ ਤਾਂ ਇਹਦਾ ਮਤਲਬ ਕੋਈ ਤਰੱਕੀ ਹੋਣ ਲੱਗੀ ਹੈ ਸੋ ਇਹ ਕੈਨ ਵੀ ਮੇਕ ਸੈਂਸ ਆਊਟ ਆਫ ਡ੍ਰੀਮਸ ਆਪਾਂ ਸੁਪਨਿਆਂ ਨੂੰ ਜੋੜ ਕੇ ਜਾਂ ਉਹਨਾਂ ਦੀ ਕੋਈ ਤੁਕਬੰਦੀ ਇੱਦਾਂ ਕਰਕੇ ਜਿਵੇਂ ਪੁਰਾਣੇ ਸਮਿਆਂ ਤੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਅੱਜ ਦੇ ਟਾਈਮ ਦੇ ਵਿੱਚ ਡ੍ਰੀਮਸ ਦੀ ਮਤਲਬ ਸਿੱਧਾ ਸਿੱਧਾ ਇਹ ਸਵਾਲ ਇਹ ਹੈ ਕਿ ਆਰ ਦੇ ਸੈਂਸਲੈਸ ਮਤਲਬ ਯੂਜ਼ਲੈਸ ਨੇ ਸਿਰਫ ਇੱਕ ਨੀਂਦ ਦਾ ਇੱਕ ਪਾਰਟ ਹੈਗੇ ਨੇ ਜਾਂ ਫਿਰ ਉਹਨਾਂ 'ਚੋਂ ਕੁਛ ਮਤਲਬ ਕੱਢਿਆ ਜਾ ਸਕਦਾ ਹੁੰਦਾ ਮਤਲਬ ਇਹਦਾ ਕੋਈ ਲੌਜਿਕ ਹੈਗਾ
8: ਹਾਂਜੀ ਜਿੱਦਾਂ ਤੁਸੀਂ ਇਹ ਕਿਹਾ ਆਪਾਂ ਜਿਹੜੇ ਸੁਪਨਿਆਂ ਦੇ ਇਹ ਤਾਂ ਆਪਣੇ ਕਲਚਰ ਚ ਹੁਣ ਕਲਚਰ ਸਾਰੇ ਕਲਚਰ ਚ ਹੁੰਦੇ ਜਿੱਦਾਂ ਪਹਿਲਾਂ ਪੁਰਾਣੇ ਕੁਛ ਕਲਚਰ ਚ ਇਹ ਸੀ ਜੇ ਤੁਹਾਡਾ ਸੁਪਨੇ ਚ ਦੰਦ ਟੁੱਟ ਗਿਆ ਤਾਂ ਇਹਦਾ ਮਤਲਬ ਇਹ ਹੈ ਕਿ ਤੁਸੀਂ ਜਿਹੜਾ ਇਸ ਚੀਜ਼ ਤੋਂ ਡਰ ਰਹੇ ਹੋ ਕਿ ਤੁਸੀਂ ਆਪਣਾ ਕੰਟਰੋਲ ਖੋ ਰਹੇ ਹੋ ਕਿਸੇ ਚੀਜ਼ ਤੇ ਨਾ ਪਾਵਰ ਕੰਟਰੋਲ ਜਾਂ ਕੁਛ ਵੀ ਹੈ ਨਾ ਜਾਂ ਜਿਹੜਾ ਅਸੀਂ ਮਤਲਬ ਇੱਦਾਂ ਦੀ ਡਿਫਰੈਂਟ ਡਿਫਰੈਂਟ ਸੁਬਹ ਕੋਈ ਤੁਹਾਡੇ ਕੋਈ ਸਪੈਸ਼ਲ ਕੋਈ ਐਨੀਮਲ ਆ ਗਿਆ ਕੋਈ ਬਰਡ ਆ ਗਿਆ ਉਹਨੂੰ ਆਪਾਂ ਕਿਸੇ ਚੀਜ਼ ਨਾਲ ਜੋੜ ਦਿੰਦੇ ਸੀ ਨਾ ਕਿ ਉਹ ਇਹ ਦੱਸ ਰਿਹਾ ਬਟ ਇਹੀ ਹੋ ਸਕਦਾ ਕਿ ਸਾਡੇ ਜਿਹੜੀ ਦਫੇ ਮੈਂ ਕਿਹਾ ਕਿ ਜੋ ਸਾਡੇ ਡਰ ਹੈਗੇ ਜਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੋ ਜਾਂਦੀਆਂ ਪਰ ਜਦੋਂ ਅਸੀਂ ਡ੍ਰੀਮਸ ਅਗਰ ਅਸੀਂ ਕਿਉਂਕਿ ਸੁਪਨੇ ਇੰਡੀਵਿਜੁਅਲ ਦੇ ਹੁੰਦੇ ਆ ਨਾ ਪਰਸਨਲੀ ਹੁੰਦੇ ਇਹ ਇਹਨੂੰ ਵੀ ਇੱਕ ਜਿਹੜੀ ਆ ਇਹਨੂੰ ਵੀ ਇੱਕ ਮਤਲਬ ਇੱਕ ਕ੍ਰਾਈਟੀਰੀਆ ਮੰਨ ਲੈਂਦੇ ਕਿ ਤੁਸੀਂ ਜਿਹੜੀ ਜਨਰਲ ਚੀਜ਼ਾਂ ਪੂਰੀ ਦੁਨੀਆ ਲਈ ਹੋ ਸਕਦੀਆਂ ਹਨਾ ਕਿ ਤੁਸੀਂ ਚੰਦ ਤਾਰੇ ਸਾਡੇ ਸਾਰਿਆਂ ਲਈ ਹੈਗੇ ਆ ਤਾਂ ਸਾਨੂੰ ਸਾਰਿਆਂ ਨੂੰ ਉਹ ਸੁਪਨੇ ਚ ਆ ਸਕਦੇ ਆ ਕੋਈ ਵੀ ਚੀਜ਼ ਸਾਨੂੰ ਹੋ ਸਕਦੀ ਆ ਬਟ ਮੋਸਟਲੀ ਡ੍ਰੀਮ ਜਿਹੜੇ ਇੰਡੀਵਿਜੁਅਲ ਹੁੰਦੇ ਕਿਉਂਕਿ ਡ੍ਰੀਮ ਜਿਹੜੇ ਮੋਸਟਲੀ ਇਮੋਸ਼ਨ ਨਾਲ ਜੁੜੇ ਹੁੰਦੇ ਆ ਸਾਡੇ ਮੈਮਰੀਜ਼ ਨਾਲ ਇਹਦੇ ਚ ਸਾਨੂੰ ਸਾਡੀ ਫੈਮਿਲੀ ਮੈਂਬਰਸ ਦਿਖ ਜਾਂਦੇ ਆ ਫਰੈਂਡਸ ਦਿਖ ਜਾਂਦੇ ਆ ਹਨਾ ਜਾਂ ਜਿਹੜੀ ਚੀਜ਼ ਮੈਂ ਕਰਨੀ ਚਾਹੁੰਦਾ ਆਪਣੀ ਲਾਈਫ ਚ ਉਹ ਸਾਨੂੰ ਦਿਖਦੀ ਆ ਅਗਰ ਤੁਸੀਂ ਕਿਸੇ ਚੀਜ਼ ਦੇ ਬਹੁਤ ਜ਼ਿਆਦਾ ਕੰਸਿਸਟੈਂਟ ਹੈਗੇ ਆ ਤੁਸੀਂ ਜਿਹੜੇ ਆਪਣੇ ਡ੍ਰੀਮਸ ਨੂੰ ਫੋਲੋ ਕਰਨ ਲਈ ਹਨਾ ਤੋ ਕਿਉਂਕਿ ਜਦੋਂ ਅਸੀਂ ਕਿਉਂਕਿ ਡ੍ਰੀਮਸ ਹੁੰਦੇ ਪਰਸਨਲ ਆ ਤਾਂ ਉਹਨਾਂ ਦੀ ਸੈਂਸ ਵੀ ਜਿਹੜੀ ਆ ਪਰਸਨਲ ਸੈਂਸ ਦੇ ਬੇਸ ਤੇ ਹੋ ਸਕਦੀ ਆ। ਸੋ ਇੱਕ ਜਿਹੜਾ ਕਾਰਲ ਯੰਗ ਨੂੰ ਅਸੀਂ ਸਾਰੇ ਜਾਣਦੇ ਹੋਣੇ ਆ ਕਿ ਫਿਲੋਸਫਰ ਜਿਹੜਾ ਪੁਰਾਣਾ ਫਿਲੋਸਫਰ ਸੀਗਾ ਉਹ ਵੀ ਤੇ ਉਹਦੇ ਉਹਨੇ ਵੀ ਜਿਹੜਾ ਡ੍ਰੀਮਸ ਨੂੰ ਸਟੱਡੀ ਕੀਤਾ ਸੀਗਾ ਔਰ ਉਹਦਾ ਮੰਨਣਾ ਵੀ ਇਹ ਸੀ ਕਿ ਜਿਹੜਾ ਡ੍ਰੀਮਸ ਜਿਹੜੇ ਸਾਡੇ ਅਨਕੋਨਸ਼ੀਅਸ ਮਾਇੰਡ ਦੇ ਜਿਹੜੇ ਉਹ ਐਕਸਪ੍ਰੈਸ਼ਨ ਆ ਮਤਲਬ ਜੋ ਸਾਡੇ ਅਨਕੋਨਸ਼ੀਅਸ ਮਾਇੰਡ ਚ ਚੀਜ਼ਾਂ ਹੈਗੀਆਂ ਆ ਉਹ ਸਾਨੂੰ ਚੀਜ਼ਾਂ ਡ੍ਰੀਮ ਦੇ ਵਿੱਚ ਦਿਖਦੀਆਂ ਹਨਾ ਜੋ ਚੀਜ਼ਾਂ ਅਸੀਂ ਆਪਣੀ ਲਾਈਫ ਦੇ ਵਿੱਚ ਚਾਹੁੰਦੇ ਹੁੰਦੇ ਆ ਤੇ ਉਹਦੇ ਬੇਸ ਦੇ ਉੱਤੇ ਜਿਹੜਾ ਉਹਨੇ ਕਿਹਾ ਕਿ ਦੋ ਤਰ੍ਹਾਂ ਦੇ ਡ੍ਰੀਮ ਹੋ ਸਕਦੇ ਪਰਸਨਲ ਡ੍ਰੀਮ ਹੋ ਸਕਦੇ ਬਿਗ ਡ੍ਰੀਮਸ ਹੋ ਸਕਦੇ ਪਰਸਨਲ ਜਿਹੜੇ ਤੁਹਾਡੀ ਡੇਲੀ ਲਾਈਫ ਦੇ ਨਾਲ ਜਿਹੜੇ ਆ ਰਿਲੇਟਡ ਹੈਗੇ ਆ ਤੇ ਬਿਗ ਡ੍ਰੀਮ ਹੋ ਸਕਦੇ ਜਿਹੜੇ ਤੁਹਾਡੇ ਸੋਸਾਇਟੀ ਦੇ ਨਾਲ ਜਿਹੜੇ ਆ ਕਾਮਨ ਡ੍ਰੀਮਸ ਹੋ ਸਕਦੇ ਆ ਨਾ ਰਿਲੀਜੀਅਸ ਹੋ ਸਕਦੇ ਆ ਜਾਂ ਕਲੈਕਟਿਵ ਜਿਹੜੀ ਆ ਅਨਕੋਨਸ਼ੀਅਸਨੈਸ ਤੋਂ ਬੇਸਡ ਹੋ ਸਕਦੇ ਆ ਮਤਲਬ ਕਿ ਜੋ ਤੁਸੀਂ ਦੋ ਤੋਂ ਵੱਧ ਲੋਕ ਮਤਲਬ ਕਾਫੀ ਐਜ ਏ ਸੋਸਾਇਟੀ ਜਿਹੜੀਆਂ ਚੀਜ਼ਾਂ ਅਸੀਂ ਸੋਚਦੇ ਹਾਂ ਮੰਨ ਲਓ ਵਾਰ ਚੱਲ ਰਹੀ ਸੀਗੀ ਹਨਾ ਹੁਣ ਤੇ ਉਹ ਸਾਡੇ ਦਿਮਾਗ ਚ ਸਾਰਿਆਂ ਅਸੀਂ ਸਾਰੇ ਹੀ ਦੇਖਦੇ ਹਾਂ ਉਹਨਾਂ ਚੀਜ਼ਾਂ ਹੋ ਸਕਦਾ ਬਹੁਤ ਸਾਰੇ ਲੋਕਾਂ ਨੂੰ ਉਦਾਂ ਦੇ ਸੁਪਨੇ ਆ ਰਹੇ ਹੋਣ ਹਨਾ ਉਹਨਾਂ ਚੀਜ਼ਾਂ ਦੇ ਤੇ ਇਹ ਸਾਰੀ ਜਿਹੜੀਆਂ ਜਿਹੜਾ ਉਹਨੇ ਵੀ ਡ੍ਰੀਮ ਨੂੰ ਸਟੱਡੀ ਕੀਤਾ ਤੇ ਉਹਦੀ ਜਿਹੜੀ ਆ ਜੋ ਵੀ ਉਹਨੇ ਲਿਟਰੇਚਰ ਲਿਖਿਆ ਉਹਦੇ ਬੇਸ ਦੇ ਉੱਤੇ ਇੱਕ ਅਨਦਰ ਜਿਹੜਾ ਸਾਇੰਟਿਸਟ ਸੀਗਾ ਉਹਨੇ ਇੱਕ ਬੁੱਕ ਲਿਖੀ ਜਿਹਦੇ ਵਿੱਚ ਉਹਨੇ ਪੰਜ ਜਿਹੜੇ ਏਦਾਂ ਦੇ ਮੈਥਡ ਦੱਸੇ ਸਾਇੰਟਿਸਟ ਦਾ ਨਾਮ ਸੀਗਾ ਰੋਬਰਟ ਜੌਨਸਨ ਤੇ ਉਹਨੇ ਬੁੱਕ ਲਿਖੀ ਇਨਰ ਵਰਕ ਯੂਜ਼ਿੰਗ ਡ੍ਰੀਮਸ ਐਂਡ ਐਕਟਿਵ ਇਮੈਜੀਨੇਸ਼ਨ ਫੋਰ ਪਰਸਨਲ ਗਰੋਥ ਕਿ ਤੁਸੀਂ ਪਰਸਨਲ ਗਰੋਥ ਕਿੱਦਾਂ ਕਰਨੀ ਹੈ ਤਾਂ ਉਹਨੇ ਕਿਹਾ ਕਿ ਪਹਿਲਾਂ ਸਭ ਤੋਂ ਪਹਿਲਾਂ ਪੁਆਇੰਟ ਹੈ ਕਿ ਜਦੋਂ ਤੁਹਾਨੂੰ ਸੁਪਨਾ ਆਉਂਦਾ ਤਾਂ ਤੁਸੀਂ ਅਗਲੇ ਦਿਨ ਉੱਠ ਕੇ ਆਪਣੇ ਸੁਪਨੇ ਨੂੰ ਡਿਟੇਲ ਦੇ ਵਿੱਚ ਲਿਖੋ ਇੱਕ ਕਾਪੀ ਦੇ ਉੱਤੇ ਅਗਰ ਤੁਸੀਂ ਚਾਹੁੰਦੇ ਆ ਕਿ ਤੁਸੀਂ ਉਹਦੇ ਸੈਂਸ ਬਣਾਉਣਾ ਚਾਹੁੰਦੇ ਆ ਤੇ ਤੁਸੀਂ ਡ੍ਰੀਮ ਨੂੰ ਡਿਟੇਲ ਦੇ ਵਿੱਚ ਲਿਖ ਲਓ ਫਿਰ ਉਸ ਤੋਂ ਬਾਅਦ ਤੁਸੀਂ ਉਹਦੀ ਜਿਹੜੀ ਆ ਐਸੋਸੀਏਸ਼ਨ ਉਹਨੂੰ ਕਿਸੇ ਚੀਜ਼ ਨਾਲ ਐਸੋਸੀਏਟ ਕਰੋ ਹਨਾ ਮੰਨ ਲਓ ਤੁਹਾਨੂੰ ਜਿਹੜਾ ਤੁਹਾਡੀ ਤੁਸੀਂ ਕੰਮ ਦੀ ਜਗ੍ਹਾ ਤਾਂ ਤੁਹਾਨੂੰ ਕੋਈ ਸੁਪਨਾ ਆਇਆ ਤਾਂ ਤੁਸੀਂ ਉਹਨੂੰ ਸਟ੍ਰੈਸ ਦੇ ਨਾਲ ਐਸੋਸੀਏਟ ਕਰ ਸਕਦੇ ਆ ਜਿਹੜਾ ਕੰਪੀਟੀਸ਼ਨ ਦੇ ਨਾਲ ਐਸੋਸੀਏਟ ਕਰ ਸਕਦੇ ਆ ਹਨਾ ਫਿਰ ਉਸ ਤੋਂ ਬਾਅਦ ਤੀਜਾ ਜਿਹੜਾ ਤੁਹਾਡੀ ਡ੍ਰੀਮ ਇਮੇਜ ਜੋ ਤੁਸੀਂ ਡ੍ਰੀਮ ਦੇ ਵਿੱਚ ਦੇਖਿਆ ਉਹ ਤੁਹਾਡੇ ਇੰਟਰਨਲੀ ਤੁਹਾਡੀ ਮਾਇੰਡ ਦੇ ਵਿੱਚ ਕੀ ਚੱਲ ਰਿਹਾ ਤੁਸੀਂ ਉਹਦੇ ਨਾਲ ਜਿਹੜਾ ਰਿਲੇਟ ਕਰ ਸਕਦੇ ਆ ਮੰਨ ਲਓ ਤੁਹਾਨੂੰ ਜਿਹੜਾ ਆ ਕੋਈ ਤੁਹਾਡੇ ਫਰੈਂਡਸ ਦੇਖੇ ਆ ਸੁਪਨੇ ਦੇ ਵਿੱਚ ਤਾਂ ਤੁਸੀਂ ਦੇਖ ਸਕਦੇ ਕਿ ਮੇ ਬੀ ਤੁਸੀਂ ਤੁਹਾਡੇ ਕੋਈ ਨਵੇਂ ਫਰੈਂਡਸ ਬਣੇ ਆ ਬਟ ਤੁਹਾਨੂੰ ਜੋ ਸੁਪਨਾ ਆਇਆ ਤਾਂ ਤੁਹਾਨੂੰ ਤੁਹਾਡੇ ਪੁਰਾਣੇ ਫਰੈਂਡਸ ਦੀ ਸ਼ਕਲ ਜਿਹੜੀ ਉਹਨਾਂ ਵਿੱਚ ਦਿਖੀ ਤਾਂ ਹੋ ਸਕਦਾ ਕਿ ਉਹਨਾਂ ਦੇ ਵਿੱਚ ਆਪਸ ਚ ਕੋਈ ਕੰਪੈਰੀਜ਼ਨ ਹੋਵੇ ਨਾ ਇਹ ਤੁਸੀਂ ਦੇਖਣਾ ਕਿ ਤੁਹਾਡੇ ਮਾਇੰਡ ਚ ਕੀ ਚੀਜ਼ਾਂ ਚੱਲ ਰਹੀਆਂ ਜਾਂ ਤੁਹਾਡੀ ਲਾਈਫ ਦੇ ਵਿੱਚ ਕੀ ਚੀਜ਼ਾਂ ਹੈਗੀਆਂ ਫਿਰ ਤੁਸੀਂ ਉਹਨੂੰ ਇੰਟਰਪ੍ਰੈਟ ਕਰਨ ਦੀ ਕੋਸ਼ਿਸ਼ ਕਰ ਸਕਦੇ ਆ ਸਟੈਪ ਫੋਰ ਜਿਹੜਾ ਆ ਇਹ ਸਾਰੀ ਚੀਜ਼ਾਂ ਜੋ ਤੁਸੀਂ ਲਿਖ ਲਓਗੇ ਤਾਂ ਫਿਰ ਤੁਹਾਨੂੰ ਜਦੋਂ ਜੇ ਤੁਸੀਂ ਇੰਟਰਪ੍ਰੈਟ ਕਰੋ ਕਿ ਅੱਛਾ ਮੇਰੇ ਫਰੈਂਡਸ ਜਿਹੜੇ ਆ ਔਰ ਮੈਂ ਇਸ ਫਰੈਂਡ ਦੇ ਨਾਲ ਇੱਥੇ ਸੀਗਾ ਤੇ ਇਹ ਕਿਹੜੀ ਚੀਜ਼ ਨੂੰ ਜਿਹੜਾ ਸ਼ੋ ਕਰ ਰਿਹਾ ਹੋ ਸਕਦਾ ਹੈ ਤਾਂ ਉਹ ਤੁਸੀਂ ਜਿਹੜਾ ਲਿਖ ਸਕਦੇ ਆ ਆਪਣੀ ਕਾਪੀ ਦੇ ਉੱਤੇ ਤੇ ਮੇ ਬੀ ਹੋ ਸਕਦਾ ਤੇ ਤੁਹਾਨੂੰ ਕੋਈ ਜਿਹੜੀ ਆ ਸੈਂਸ ਜਿਹੜੀ ਆ ਬਣ ਜਾਵੇ ਬਟ ਅਫਕੋਰਸ ਹਾਂਜੀ ਜਿੱਦਾਂ ਤੁਸੀਂ ਇਹ ਜਿਹੜੇ ਡ੍ਰੀਮਸ ਆਪਾਂ ਜਿਹੜੀ ਸੋਸਾਇਟੀ ਚ ਆਪਾਂ ਦੇਖਦੇ ਹਾਂ ਕਿ ਏਦਾਂ ਹੋ ਜਾਓ ਤੇ ਏਦਾਂ ਹੋ ਜਾਂਦਾ ਤਾਂ ਫਿਰ ਮੇ ਬੀ ਅਗਰ ਤੁਹਾਨੂੰ ਕੋਈ ਡ੍ਰੀਮ ਕੰਟੀਨਿਊਸਲੀ ਆਉਂਦਾ ਤੁਸੀਂ ਉਹਦੇ ਜਿਹੜਾ ਜਦੋਂ ਨੋਟ ਡਾਊਨ ਕਰਦੇ ਇੱਕ ਸਟੈਟਿਸਟਿਕਸ ਬਣਾ ਕੇ ਦੇਖ ਸਕਦੇ ਆ ਕਿ ਕਿੰਨਾ ਉਸ ਚੀਜ਼ ਨਾਲ ਜਿਹੜਾ ਤੁਹਾਨੂੰ ਐਕਚੁਅਲ ਚ ਹੋਇਆ ਜੋ ਤੁਸੀਂ ਉਸ ਸੁਪਨੇ ਚ ਸੋਚਿਆ ਸੀ ਜਾਂ ਤੁਸੀਂ ਸੋਚਿਆ ਕਿ ਉਹਦੇ ਨਾਲ ਰਿਲੇਟ ਹੋ ਸਕਦਾ ਆ ਉਹ ਹੋਇਆ ਜਾਂ ਨਹੀਂ ਹੋਇਆ ਹਨਾ ਤੇ ਇਹ ਥੋੜੀਆਂ ਜਿਹੀਆਂ ਸੋਸਾਇਟੀ ਚ ਹੀ ਹੁੰਦੀਆਂ ਆਪਾਂ ਜਿਹੜੀਆਂ ਪੁਰਾਣੀਆਂ ਕਹਾਣੀਆਂ ਬਣੀਆਂ ਹੁੰਦੀਆਂ ਸੋ ਇਹਦੀ ਤਾਂ
7: ਡਾਟਸ ਆਪਸ ਚ ਜੋੜ ਲੈਂਦੇ ਆ ਆਪਾਂ
8: ਹਾਂਜੀ
7: ਰਾਈਟ ਚਲੋ ਠੀਕ ਹੈ ਅੱਛਾ ਪ੍ਰੋਗਰਾਮ ਦੇ ਅਖੀਰ ਦੇ ਉੱਤੇ ਇੱਕ ਸਵਾਲ ਮੈਂ ਹੋਰ ਥੋੜ੍ਹਾ ਜਿਹਾ ਕਰਨਾ ਚਾਹੂੰਗਾ ਊਠ ਪਟਾਂਗ ਸਵਾਲਾਂ ਵਾਲਾ ਇਹ ਜਿਹੜਾ ਸ਼ੋਅ ਬਣ ਗਿਆ ਪਰ ਉਹਦੇ ਤੁਸੀਂ ਬਹੁਤ ਲੋਜੀਕਲ ਬਹੁਤ ਰੀਜ਼ਨਿੰਗ ਦੇ ਨਾਲ ਆਨਸਰ ਦਿੱਤੇ ਨੇ ਬੰਦਿਆਂ ਦੀ ਗੱਲ ਕਰ ਲਈ ਆਪਾਂ ਜਾਨਵਰ ਵੀ ਸੌਂਦੇ ਨੇ ਜਾਨਵਰਾਂ ਨੂੰ ਸੁਪਨੇ ਆਉਂਦੇ ਨੇ ਕਿ ਨਹੀਂ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਅੱਜ ਕੱਲ੍ਹ ਤਾਂ ਬੜੇ ਸਾਰੀਆਂ ਟੈਕਨੀਕਸ ਹੈਗੀਆਂ ਨੇ ਐਡਵਾਂਸ ਟੈਕਨੋਲੋਜੀ ਦੇ ਨਾਲ ਅਸੀਂ ਡ੍ਰੀਮਸ ਨੂੰ ਵੀ ਟਰੈਕ ਕਰ ਲੈਂਦੇ ਜਾਨਵਰਾਂ ਦਾ ਕੁਛ ਹੈ ਕੁਛ ਇਹਦੇ ਉੱਤੇ ਜਾਣਕਾਰੀ ਕੋਈ ਡੇਟਾ ਕਿ ਉਹ ਵੀ ਸੁਪਨੇ ਲੈਂਦੇ ਨੇ ਕਿ ਨਹੀਂ
8: ਹਾਂਜੀ ਬਿਲਕੁਲ ਜਾਨਵਰ ਵੀ ਲੈਂਦੇ ਆ ਸੁਪਨੇ ਜਿੱਦਾਂ ਆਪਾਂ ਲੈਂਦੇ ਆ ਉਦਾਂ ਹੀ ਉਹਨਾਂ ਦੇ ਸੁਪਨੇ ਹੁੰਦੇ ਆ ਆਫਕੋਰਸ ਪੈਟਰਨ ਡਿਫਰੈਂਟ ਕਿਉਂਕਿ ਉਹਨਾਂ ਦਾ ਬ੍ਰੇਨ ਡਿਫਰੈਂਟ ਤਰ੍ਹਾਂ ਕੰਮ ਕਰਦਾ ਹਰ ਜਿਹੜਾ ਕਿੰਗਡਮ ਜਿੱਦਾਂ ਬਰਡਸ ਦਾ ਡਿਫਰੈਂਟ ਤਰ੍ਹਾਂ ਕੰਮ ਕਰੂਗਾ ਜਾਂ ਜਿਹੜੇ ਆ ਰੈਪਟਾਈਲਸ ਜਿੱਦਾਂ ਸੱਪ ਵਗੈਰਾ ਇਹਨਾਂ ਦਾ ਡਿਫਰੈਂਟ ਤਰ੍ਹਾਂ ਕੰਮ ਕਰੂਗਾ ਨਾ ਤੇ ਜਿਹੜੇ ਅਲੱਗ ਜਿਹੜੇ ਹੋ ਸਕਦੇ ਆ ਤੇ ਬਰਡਸ ਸੁਪਨੇ ਲੈਂਦੇ ਹੈਗੇ ਆ ਬਰਡਸ ਦਾ ਇੱਕ ਸਟੱਡੀ ਹੋਈ ਸੀ ਉਹਦੇ ਚ ਉਹਨਾਂ ਨੇ ਦੇਖਿਆ ਕਿ ਜਿਹੜੇ ਬਰਡਸ ਜਦੋਂ ਜਿਹੜੇ ਜਿਹੜੇ ਬੱਚੇ ਮੇਲ ਜਿਹੜੇ ਛੋਟੇ ਬਰਡਸ ਹੁੰਦੇ ਆ ਮਤਲਬ ਹਜੇ ਅਡਲਟ ਨਹੀਂ ਹੁੰਦੇ ਉਹ ਆਪਣੇ ਸੁਪਨੇ ਚ ਆਪਣੀ ਜਿਹੜੀ ਕਾਲਸ ਜਿਹੜੀ ਆ ਮਤਲਬ ਬੋਲਦੇ ਆ ਜਦੋਂ ਪੰਛੀ ਜਿਹੜੀ ਆ ਆਵਾਜ਼ਾਂ ਕੱਢਦੇ ਆ ਹਨਾ ਉਹ ਉਹਨਾਂ ਦੀ ਪ੍ਰੈਕਟਿਸ ਕਰ ਰਹੇ ਹੁੰਦੇ ਆ ਸੁਪਨੇ ਦੇ ਵਿੱਚ ਜਿਹੜੀ ਉਹਨਾਂ ਨੇ ਹਾਂਜੀ ਦੇਖੀ ਕਿ ਉਹ ਮਤਲਬ ਡਿਫਰੈਂਟ ਡਿਫਰੈਂਟ ਕਿਉਂਕਿ ਜਦੋਂ ਉਹਨਾਂ ਨੇ ਜਾਗਦੇ ਹੋਏ ਕਰਨੀ ਆ ਤਾਂ ਉਹ ਪ੍ਰੋਪਰ ਇਮੀਟੇਟ ਕਰਨ ਦੀ ਕੋਸ਼ਿਸ਼ ਕਰਦੇ ਆ ਨਾ ਜਿੱਦਾਂ ਉਹਨਾਂ ਦੇ ਜਿਹੜਾ ਉਹਨਾਂ ਦਾ ਜਿਹੜਾ ਪੇਰੈਂਟ ਜਿਹੜਾ ਮੇਲ ਅਡਲਟ ਮੇਲ ਜਿਹੜਾ ਬਰਡ ਕਰ ਰਿਹਾ ਹੋਊਗਾ ਜਦੋਂ ਸੁਪਨੇ ਚ ਹੁੰਦੇ ਆ ਤਾਂ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਮਤਲਬ ਪੈਟਰਨ ਬਣਦੇ ਆ ਜਦੋਂ ਉਹ ਇਹ ਕਾਲ ਕਰਨ ਦੀ ਜਿਹੜੀ ਆ ਟਰਾਈ ਕਰਦੇ ਹੋ ਕਾਲ ਕੱਢਣ ਦੀ ਹਨਾ ਹੌਲੀ ਹੌਲੀ ਜਿਹੜਾ ਉਹਨਾਂ ਨੂੰ ਜਦੋਂ ਜਦੋਂ ਉਹਨਾਂ ਦੀ ਏਜ ਹੁੰਦੀ ਆ ਤਾਂ ਓਬਵੀਅਸਲੀ ਐਕਸਪੀਰੀਅੰਸ ਜਿਹੜੇ ਆ ਕਰਦੇ ਆ ਔਰ ਈਵਨ ਕੁਛ ਬਰਡਸ ਜਿਹੜੀ ਆ ਉਹ ਰੈਮ ਸਲੀਪ ਵੀ ਉਹਨਾਂ ਦੀ ਉਹ ਵੀ ਰੈਮ ਸਲੀਪ ਕਰ ਐਕਸਪੀਰੀਅੰਸ ਕਰਦੇ ਆ ਜਿਵੇਂ ਰੈਪਿਡ ਆਈ ਮੂਵਮੈਂਟ ਸਲੀਪ ਜਿਹੜੀ ਆਪਾਂ ਕਹੀ ਆ ਤੇ ਹੋ ਸਕਦਾ ਉਹਨਾਂ ਨੂੰ ਵੀ ਸੁਪਨੇ ਯਾਦ ਰਹਿੰਦੇ ਹੋਣ ਜਿੱਦਾਂ ਸਾਨੂੰ ਯਾਦ ਰਹਿੰਦੇ ਆ ਨਾ ਐਵੇਂ ਲਿਜ਼ਰਡ ਜਿਹੜੇ ਹੋ ਗਏ ਛਿਪਕਲੀਆਂ ਜਾਂ ਤੁਸੀਂ ਕਹਿ ਸਕਦੇ ਆ ਕਿ ਵੱਡੀਆਂ ਛਿਪਕਲੀਆਂ ਜਿਹੜੀਆਂ ਹੁੰਦੀਆਂ ਉਹ ਵੀ ਯਾਦ ਰੱਖਦੀਆਂ ਮਤਲਬ ਕਾਫੀ ਸਾਰੇ ਐਨੀਮਲਸ ਵੀ ਰਿਸਰਚ ਵੀ ਚੱਲਦੀ ਆ ਆਫਕੋਰਸ ਉਹਨਾਂ ਤੇ ਕਿ ਕਿਹੜੇ ਤਰ੍ਹਾਂ ਦੇ ਸੁਪਨੇ ਉਹਨਾਂ ਨੂੰ ਆਉਂਦੇ ਆ ਬਟ ਐਨੀਮਲਸ ਵੀ ਜਿਹੜੇ ਲੈਂਦੇ ਹੈਗੇ ਆ ਸੁਪਨੇ
7: ਰਾਈਟ ਠੀਕ ਹੋ ਗਿਆ ਨਹੀਂ ਬਹੁਤ ਥੈਂਕ ਯੂ ਸੋ ਮਚ ਤੁਹਾਡਾ ਸ਼ੁਕਰੀਆ ਔਰ ਇਸ ਪ੍ਰੋਗਰਾਮ ਦੇ ਵਿੱਚ ਇੰਨੀਆਂ ਇੰਟਰਸਟਿੰਗ ਗੱਲਾਂ ਬਾਤਾਂ ਕੀਤੀਆਂ ਆਈ ਹੋਪ ਕਿ ਜਿੱਦਾਂ ਸ਼ੁਰੂਆਤ 'ਚ ਆਪਾਂ ਕਹਿ ਰਹੇ ਸੀਗੇ ਕਿ ਪ੍ਰੋਗਰਾਮ ਮੁੱਕਣ ਦਿਉ ਫਿਰ ਬੜੀਆਂ ਸਾਰੀਆਂ ਤੁਹਾਨੂੰ ਗੱਲਾਂ ਪਤਾ ਚੱਲਣਗੀਆਂ ਮੈਂ ਤਾਂ ਇਹ ਸੋਚ ਕੇ ਹੈਰਾਨ ਹੋ ਗਿਆ ਕਿ ਮੈਂ ਤਾਂ ਜਸ ਬਸ ਬੈੱਡ 'ਤੇ ਜਾ ਕੇ ਸੌਂਦਾ ਹੀ ਸੀਗਾ ਤੁਸੀਂ ਉਹਦੀਆਂ ਕੈਟੇਗਰੀਆਂ ਵੀ ਬਣਤੀਆਂ ਸੁਪਨਿਆਂ ਦੀਆਂ ਸਲੀਪਿੰਗ ਸਾਈਕਲਸ ਦੀਆਂ
8: ਇੱਕ ਗੱਲ ਤਾਂ ਮੈਂ ਦੱਸਣਾ ਹੀ ਭੁੱਲੀ ਜਿਵੇਂ ਤੁਸੀਂ ਕਿਹਾ ਕਿ ਆਪਾਂ ਆਪਣੀ ਲਾਈਫ ਦਾ 27 ਈਅਰਸ ਸੁਪਨੇ ਦੇਖਣ ਚ ਲਗਾਉਂਦੇ ਆ ਮਤਲਬ ਵਨ ਥਰਡ ਆਪਣੀ ਲਾਈਫ ਦਾ ਅਸੀਂ ਸੁਪਨੇ ਦੇਖਣ ਚ ਲਗਾ ਦਿੰਦੇ ਆ ਸੁੱਤੇ ਪਏ
7: ਕਿਉਂਕਿ ਇੰਨੀ ਅੱਛਾ ਮਤਲਬ ਆਪਾਂ ਟੋਟਲ ਸਲੀਪ ਨੂੰ ਕਾਊਂਟ ਨਹੀਂ ਕਰਦੇ ਹੈਗੇ ਔਨ ਐਂਡ ਐਵਰੇਜ 8 ਘੰਟੇ ਦੀ ਬਟ ਉਹਦੇ ਚੋਂ ਤੁਸੀਂ ਜਿੰਨੇ ਕੁ ਮਤਲਬ 30-35-40 ਮਿੰਟ ਜਿਹੜੇ ਡ੍ਰੀਮਸ ਲੈ ਰਹੇ ਹਾਂ ਤੇ ਜੇ ਆਪਾਂ ਉਹਨੂੰ ਕੰਟੀਨਿਊ ਜੋੜ ਲਈਏ ਤਾਂ ਇੱਕ ਐਵਰੇਜ ਬਣਦੀ ਹੈਗੀ ਉਹਦੀ ਹਨਾ ਤੇ ਨਹੀਂ ਵਾਕਈ
8: ਯਾਦ ਨਹੀਂ ਰਹਿੰਦੇ ਯਾਦ ਸਾਨੂੰ ਫਿਰ ਉਹੀ ਰੈਪਿਡ ਆਈ ਮੂਵਮੈਂਟ ਵਾਲੇ ਰਹਿੰਦੇ ਆ ਕਿਉਂਕਿ ਕਈ ਵਾਰ ਕਹਿੰਦੇ ਕਿ ਜਦੋਂ ਤੁਸੀਂ ਰੈਪਿਡ ਮਤਲਬ ਜਦੋਂ ਸੁਪਨਾ ਲੈ ਰਹੇ ਹੋ ਜਦੋਂ ਮੈਂ ਕਹਿੰਦੀ ਜਦੋਂ ਅੱਖਾਂ ਘੁੰਮ ਰਹੀਆਂ ਹੁੰਦੀਆਂ ਨਾ ਫੋਰ ਐਗਜ਼ਾਮਪਲ ਤੁਸੀਂ ਸੁਪਨੇ ਚ ਕਿਸੇ ਟ੍ਰੈਫਿਕ ਸਿਗਨਲ ਤੇ ਖੜੇ ਆ ਹਨਾ ਔਰ ਤੁਸੀਂ ਲੈਫਟ ਰਾਈਟ ਆਪਣੀ ਗਰਦਨ ਘੁਮਾ ਰਹੇ ਆ ਤਾਂ ਤੁਸੀਂ ਜਦੋਂ ਦੇਖੋਗੇ ਉਸ ਬੰਦੇ ਦੀਆਂ ਅੱਖਾਂ ਵੀ ਲੈਫਟ ਰਾਈਟ ਘੁੰਮ ਰਹੀਆਂ ਹੋ ਗਈਆਂ ਤੇ ਅਗਰ ਉਹ ਕੁਛ ਮਤਲਬ ਪੌੜੀਆਂ ਚੜ੍ਹ ਰਿਹਾ ਜਾਂ ਉੱਪਰ ਕਿਤੇ ਮਤਲਬ ਪੌੜੀ ਚੜ੍ਹ ਰਿਹਾ ਹਾਂਜੀ ਤਾਂ ਉਹਦੀਆਂ ਅੱਖਾਂ ਐਵੇਂ ਜਿਹੜੀਆਂ ਹੋਊਗੀਆਂ ਕਿ ਉਹ ਦੇਖ ਰਿਹਾ ਕਿ ਉੱਪਰ ਨੂੰ ਥੱਲੇ ਨੂੰ ਹਨਾ ਵਾਰ ਵਾਰ ਦੇਖ
7: ਕਈ ਵਾਰ ਉਹ ਵੀ ਹੁੰਦਾ ਨਾ ਕਿ ਸੁਪਨੇ ਦੇ ਵਿੱਚ ਤੁਸੀਂ ਕਿਤੋਂ ਜੰਪ ਮਾਰਦੇ ਹੋ ਤੇ ਡਿੱਗਦੇ ਹੋ ਤੁਸੀਂ ਬੈੱਡ ਤੇ ਵੀ ਝਟਕਾ ਜਿਹਾ ਮਹਿਸੂਸ ਕਰਦੇ ਹੋ ਵੀ ਲੈ ਮੈਂ
8: ਹਾਂਜੀ ਮੈਨੂੰ ਯਾਦ ਹੈਗੀ ਇਹਦੇ ਤੋਂ ਜਿਹੜੀ ਇਨਸੈਪਸ਼ਨ ਚੋਂ ਕਿੱਕ ਵਾਲੀ ਗੱਲ ਕਰ ਦਿੰਦੇ ਹੋ ਇਹੀ ਮਤਲਬ ਹੁੰਦਾ ਉਹਨਾਂ ਦਾ ਕਿ ਜਦੋਂ ਤੁਹਾਨੂੰ ਕਿੱਕ ਮਿਲਦੀ ਹੈ ਕਿ ਤੁਸੀਂ ਸੁਪਨੇ ਚੋਂ ਬਾਹਰ ਆ ਜਾਂਦੇ ਆ ਹਨਾ ਤੇ ਉਹ ਇੱਕ ਤਰ੍ਹਾਂ ਉਹਨਾਂ ਨੇ ਇੱਦਾਂ ਹੀ ਉਹ ਤਾਂ ਚਲੋ ਆਰਟਿਸਟਿਕ ਇੱਕ ਚੀਜ਼ ਸੀਗੀ ਬਟ ਹੁੰਦਾ ਇੱਦਾਂ ਕਿ ਆਪਾਂ ਸੁਪਨੇ ਚੋਂ ਫਿਰ ਬਾਹਰ ਨਿਕਲ ਜਾਂਦੇ ਆ ਨੀਂਦ ਸਾਡੀ ਖੁੱਲ ਜਾਂਦੀ ਹੈ ਨਾ ਝਟਕਾ ਜਿਹਾ ਲੱਗਦਾ ਜਦੋਂ ਸੁਪਨੇ ਸੁੱਤੇ ਹੋਏ
7: ਹਾਂਜੀ ਨਹੀਂ ਬੜੀ ਵਧੀਆ ਸੁਪਨਿਆਂ ਦੀ ਦੁਨੀਆ ਵੀ ਇੱਕ ਅਲੱਗ ਦੁਨੀਆ ਹੈਗੀ ਬਾਕੀ ਜਿੱਦਾਂ ਤੁਸੀਂ ਇੱਕ ਵਿੱਚ ਵਿੱਚ ਕਾਰ ਕਿਹਾ ਵੀ ਹੈ ਕਿ ਸੁਪਨੇ ਹਮੇਸ਼ਾ ਬੇਫਾਲਤੂ ਹੀ ਨਹੀਂ ਹੁੰਦੇ ਸੁਪਨਿਆਂ ਦੇ ਵਿੱਚ ਕਈ ਵਾਰ ਅਸੀਂ ਬੜੀਆਂ ਸਾਰੀਆਂ ਚੀਜ਼ਾਂ ਹੱਲ ਵੀ ਕਰ ਲੈਂਦੇ ਹਾਂ ਅਤੇ ਇਸੇ ਕਰਕੇ ਸਿਆਣੇ ਕਹਿੰਦੇ ਨੇ ਕਿ ਕੀਪ ਡ੍ਰੀਮਿੰਗ ਸੁਪਨੇ ਲੈਂਦੇ ਰਹੋ ਕਈ ਵਾਰ ਸੱਚ ਹੋ ਜਾਂਦੇ ਨੇ ਔਰ ਬਹੁਤੀ ਵਾਰ ਸੱਚ ਹੋ ਹੀ ਜਾਂਦੇ ਨੇ ਜੇ ਤੁਸੀਂ ਉਹਨਾਂ ਦੇ ਪਿੱਛੇ ਪਏ ਹੋਏ ਹੋ ਜੇ ਮਗਰ ਪਏ ਹੋ ਜੇ ਸਕਾਰਾਤਮਕ ਸੁਪਨੇ ਨੇ ਇੱਦਾਂ ਨਹੀਂ ਕਿ ਮੈਂ ਕਿਸੇ ਮਾੜੇ ਸੁਪਨੇ ਦੇ ਮਗਰ ਮੈਂ ਬੈਂਕ ਲੁੱਟਣਾ ਲੁੱਟਣਾ ਹੀ ਲੁੱਟਣਾ ਅਤੇ ਉਹ ਸੁਪਨਾ ਆ ਗਿਆ ਤੁਹਾਨੂੰ ਉਹ ਤਾਂ ਕਿਸੇ ਹੋਰ ਪਾਸੇ ਤੁਹਾਨੂੰ ਲੈ ਜੂਗਾ ਸਕਾਰਾਤਮਕ ਪੋਜ਼ਿਟਿਵ ਸੁਪਨਿਆਂ ਦੇ ਮਗਰ ਪਾਓ ਅਤੇ ਖੁੱਲ੍ਹੀਆਂ ਅੱਖਾਂ ਦੇ ਨਾਲ ਉਹਨਾਂ ਨੂੰ ਫਿਰ ਅੰਜਾਮ ਦੇਣ ਦੀ ਵੀ ਕੋਸ਼ਿਸ਼ ਕਰੋ ਪੂਰੇ ਹੁੰਦੇ ਨੇ ਥੈਂਕ ਯੂ ਸੋ ਮਚ ਸੰਦੀਪ ਜੀ ਸੋ ਇਹ ਸੀ ਡਾਕਟਰ ਸੰਦੀਪ ਕੌਰ ਸਾਡੇ ਨਾਲ ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ ਫਿਲਹਾਲ ਇੰਨਾ ਹੀ ਮੈਨੂੰ ਵੀ ਦਿਓ ਇਜਾਜ਼ਤਾਂ ਰੱਖੋ ਖਿਆਲ ਔਰ ਜਿੱਦਾਂ ਬਾਰ ਬਾਰ ਅਸੀਂ ਹਰ ਸ਼ੋਅ ਦੇ ਐਂਡ ਦੇ ਉੱਤੇ ਕਹਿੰਦੇ ਹੁੰਦੇ ਦੱਸ ਦਿਆ ਕਰੋ ਭਾਈ 0472-64-1674 ਇਹ ਨੰਬਰ ਹੈਗਾ ਇਹਦੇ 'ਤੇ ਨਹੀਂ ਦੱਸਣਾ facebook.com/hanjisydney ਤੇ ਦੱਸ ਦਿਉ ਉਹਦੇ 'ਤੇ ਵੀ ਨਹੀਂ ਦੱਸਣਾ info@hanji.com.au ਦੇ ਉੱਤੇ ਦੱਸ ਦਿਉ ਈਮੇਲ ਪਾ ਕੇ

0: ਔਰ ਕਿਉਂ ਇੱਕ ਮੂਡ ਤੇ ਆ ਕੇ ਮੈਨੂੰ ਲੱਗਦਾ ਹੈ ਕਿ ਤੇਰੀ ਹੋਂਦ ਨੂੰ ਬਿਆਨਣ ਲਈ ਜਿਵੇਂ ਹਮੇਸ਼ਾ ਹੀ ਕੋਈ ਕਸਰ ਬਾਕੀ ਰਹਿ ਜਾਂਦੀ ਹੈ। ਮੈਂ ਤੈਨੂੰ ਦੁਨੀਆਂ ਦੇ ਨਜ਼ਾਰਿਆਂ ਨਾਲ ਮੇਲ ਮੇਲ ਕੇ ਵੇਖਣ ਦੀ ਗਲਤੀ ਕਰ ਬੈਠਾ, ਪਰ ਤੂੰ ਤਾਂ ਆਪਣੇ ਆਪ ਵਿੱਚ ਮੌਲਿਕ ਅਲਹਿਦਾ ਤੇ ਕੁਦਰਤ ਦੀ ਸ਼ਾਨਾ ਦੀ ਸਿਰਜਣਾ ਹੈ।
1: ਹਾਂਜੀ 1600

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ।

0: ਹਾਂ ਜੀ ਓਏ ਹਾਂ ਜੀ ਹਾਂ ਜੀ
1: ਹਾਂ ਜੀ ਰੇਡੀਓ
2: ਦਿਸ ਸਟੇਸ਼ਨ ਇਜ਼ ਨਾਓ ਦੀ ਅਲਟੀਮੇਟ ਪਾਵਰ ਇਨ ਦੀ ਯੂਨੀਵਰਸ ਰੇਡੀਓ ਹਾਂ ਜੀ 16748

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ ਆਈਐਮਈ ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ। ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ।
1: ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ,
2: ਸਾਡਾ ਰੱਬ ਵਸਦਾ
1: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ। Releasing on 31st July.
3: Hi, this is Ayushman Khurana and you're listening to Radio Hanji.

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਹੈ, ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
3: ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
2: ਜਦੋਂ ਇਹ ਜੋਕਰ ਤਖਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਮਨਾ ਲੈਂਦਾ।
3: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
4: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 190, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02906316618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station. You are listening. Hanji Hanji, Hanji Hanji, Hanji Hanji, Radio Hanji. Radio Hanji, 1674 AM, 24/7 Indian Radio, Sydney ka apna Indian Radio Station. Radio
2: Hanji. Stay tuned. ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਹੈ। ਮੌਕਾ ਮਿਲਦਾ ਹੈ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
3: ਇਹ ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
2: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
3: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
4: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 180, 490, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਇਨਸਾਈਟ ਰਿਪੋਰਟ ਪ੍ਰੋਗਰਾਮ ਲੈ ਕੇ ਹੋਏ ਹਾਂ ਹਾਜ਼ਰ। ਸਾਲ 1974 ਸੀ ਔਰ ਭਾਰਤ ਦਾ ਸੂਬਾ, ਭਾਰਤ ਦੀ ਸਟੇਟ ਬਿਹਾਰ ਸੀ, ਜਿੱਥੋਂ ਇੱਕ ਪ੍ਰੋਟੈਸਟ ਸ਼ੁਰੂ ਹੁੰਦਾ ਵਿਦਿਆਰਥੀਆਂ ਦੀ ਅਗਵਾਈ ਦੇ ਵਿੱਚ। ਔਰ ਇਸ ਦੀ ਅਗਵਾਈ ਕੌਣ ਕਰ ਰਹੇ ਹੁੰਦੇ ਨੇ ਉਸ ਵਕਤ? ਸਮਾਜਵਾਦੀ ਪਾਰਟੀ ਦੇ ਜਿਹੜੇ ਲੀਡਰ ਸੀ ਔਰ ਸੁਤੰਤਰਤਾ ਸੰਘਰਸ਼ ਦੇ ਵਿੱਚ ਵੀ ਆਪਣਾ ਯੋਗਦਾਨ ਦੇਣ ਵਾਲੇ ਜੈ ਪ੍ਰਕਾਸ਼ ਨਰਾਇਣ। ਅੰਦੋਲਨ ਦਾ ਪੂਰਾ ਜਿਹੜਾ ਇੱਕ ਮਕਸਦ ਸੀ ਉਹ ਸੀ ਉਸ ਵਕਤ ਉਸ ਦੌਰ ਦੇ ਵਿੱਚ ਭਾਰਤ ਦੀ ਅੰਦਰ ਜਿਹੜਾ ਭ੍ਰਿਸ਼ਟਾਚਾਰ ਫੈਲਿਆ ਹੋਇਆ ਸੀ, ਬੇਰੁਜ਼ਗਾਰੀ ਸੀ, ਮਹਿੰਗਾਈ ਸੀ, ਉਸ ਦੇ ਖਿਲਾਫ ਆਵਾਜ਼ ਚੁੱਕਣਾ। ਉਸ ਜੇ ਪੀ ਪ੍ਰੋਟੈਸਟ ਦੇ ਵਿੱਚ ਜਿਹੜਾ ਭਾਰਤ ਦੇ ਅੰਦਰ ਉਹ ਸ਼ੁਰੂ ਹੋਇਆ ਉਹ ਗਹਿਰਾਂਦਾ ਇੰਨਾ ਗਹਿਰਾ ਹੋ ਗਿਆ ਸੀ। ਜੇ ਪੀ ਅੰਦੋਲਨ ਦੇ ਨਾਮ ਨਾਲ ਹੀ ਉਹਦਾ ਜੈ ਪ੍ਰਕਾਸ਼ ਦਾ ਸ਼ੋਰਟ ਨੇਮ ਉਹਦੇ ਨਾਲ ਹੀ ਉਹ ਤੁਰਿਆ ਸੀ ਕਿ ਉਹਨੇ ਫਿਰ 79 ਦੇ ਵਿੱਚ ਜਾ ਕੇ ਜਿਹੜਾ ਐਮਰਜੈਂਸੀ ਲਗਵਾਤੀ, ਸਰਕਾਰ ਗਿਰਾਤੀ, ਸਰਕਾਰ ਨੂੰ ਗੋਡਿਆਂ ਭਾਰਾਂ ਦੇ ਲਈ ਮਜਬੂਰ ਕਰਤਾ। ਐਮਰਜੈਂਸੀ ਲਗਵਾਤੀ ਉਹਨਾਂ ਕਰਕੇ ਨਹੀਂ ਕਹਾਂਗੇ, ਪਰ ਸਰਕਾਰ ਇੰਨਾ ਡਰ ਗਈ ਸੀ, ਇੰਨਾ ਖੌਫ ਦੇ ਵਿੱਚ ਆ ਗਈ ਸੀ ਉਸ ਅੰਦੋਲਨ ਦੀ ਵਜ੍ਹਾ 'ਤੇ ਚੜ੍ਹਦੇ। ਔਰ ਜੈ ਪ੍ਰਕਾਸ਼ ਜਿਹੜੇ ਸੀ ਉਸ ਵਕਤ ਹਿੰਦੁਸਤਾਨ ਦੇ ਸਭ ਤੋਂ ਵੱਡੇ ਲੀਡਰ ਬਣ ਚੁੱਕੇ ਸੀ, ਬਲਕਿ ਪ੍ਰਧਾਨ ਮੰਤਰੀ ਤੋਂ ਵੀ ਉੱਪਰ ਦੀ, ਇੰਦਰਾ ਗਾਂਧੀ ਤੋਂ ਵੀ ਉੱਪਰ ਦੀ ਉਹਨਾਂ ਦੀ ਸ਼ਖਸੀਅਤ ਜਾ ਚੁੱਕੀ ਸੀ। ਖੈਰ ਉਸ ਤੋਂ ਜਦੋਂ ਇਹ ਐਮਰਜੈਂਸੀ ਲੱਗੀ ਸੀ ਔਰ ਉਸੇ ਸਾਲ ਦੇ ਵਿੱਚ ਇੰਡੀਆ ਦੀ ਇੱਕ ਹੋਰ ਸਟੇਟ ਸੀ ਆਸਾਮ, ਉੱਥੇ ਆਲ ਆਸਾਮ ਸਟੂਡੈਂਟਸ ਯੂਨੀਅਨ ਦੀ ਤਰਫ ਤੋਂ ਇੱਕ ਪ੍ਰੋਟੈਸਟ ਸ਼ੁਰੂ ਕੀਤਾ ਜਾਂਦਾ ਔਰ ਲਗਭਗ ਅਗਲੇ 6 ਸਾਲ ਉਹ ਪ੍ਰੋਟੈਸਟ ਚੱਲਦਾ। ਉਹ ਵੀ ਪ੍ਰੋਟੈਸਟ ਜਿਹੜਾ ਸੀ ਉਹ ਵੀ ਲੋਕਲ ਸਟੂਡੈਂਟਸ ਨੇ ਸਟਾਰਟ ਕੀਤਾ ਸੀ ਉੱਥੋਂ ਦੇ ਕਾਲਜਾਂ ਦੇ, ਉੱਥੋਂ ਦੇ ਯੂਨੀਵਰਸਿਟੀ ਦੇ, ਆਸਾਮ ਦੇ ਵਿੱਚ। ਔਰ ਉਹ ਕਹਿ ਰਹੇ ਸੀਗੇ ਕਿ ਸਾਡੇ ਇੱਥੇ ਇੰਨੀ ਘੁਸਪੈਠ ਕੀਤੀ ਜਾ ਰਹੀ ਹੈ ਬਾਂਗਲਾਦੇਸ਼ ਤੋਂ, ਜਿਹੜੇ ਲੋਕ ਦਾਖਲ ਕੀਤੇ ਜਾ ਰਹੇ ਨੇ ਸਰਕਾਰ ਦੀ ਤਰਫ ਤੋਂ, ਜਿਹਦੇ ਚੱਲਦੇ ਆ ਆਸਾਮ ਦਾ ਜਿਹੜਾ ਕਲਚਰ ਆ ਉਹ ਖਤਮ ਹੋ ਕੇ ਰਹਿ ਗਿਆ। ਅਤੇ ਇਸੇ ਹੀ ਤਰੀਕੇ ਦੇ ਨਾਲ 90s ਦੇ ਦੌਰ ਦੇ ਵਿੱਚ ਵੀ ਇੱਕ ਪ੍ਰੋਟੈਸਟ ਹੋਇਆ ਸੀ ਜਿਹਨੂੰ ਮੰਡਲ ਕਮਿਸ਼ਨ ਦੇ ਵਿਰੁੱਧ ਸ਼ੁਰੂ ਹੋਇਆ ਇੱਕ ਅੰਦੋਲਨ ਕਿਹਾ ਜਾ ਸਕਦਾ। ਮੰਡਲ ਕਮਿਸ਼ਨ ਅਸਲ ਦੇ ਵਿੱਚ ਭਾਰਤ ਦੀ ਸਰਕਾਰ ਦੀ ਤਰਫ ਤੋਂ ਮੰਡਲ ਆਯੋਗ ਇੱਕ ਬਿਠਾਇਆ ਗਿਆ ਸੀ ਭਾਰਤ ਦੇ ਵਿੱਚ ਜਦੋਂ ਵੀ ਪੀ ਸਿੰਘ ਪ੍ਰਧਾਨ ਮੰਤਰੀ ਹੁੰਦੇ ਸੀ, ਤਾਂ ਉਹਨਾਂ ਨੇ ਓ ਬੀ ਸੀ ਕੈਟਾਗਰੀ ਦੇ ਲਈ, ਜਿਵੇਂ ਇੱਕ ਬੀ ਸੀ ਕੈਟਾਗਰੀ ਹੁੰਦੀ ਹੈ, ਇੱਕ ਐੱਸ ਸੀ ਕੈਟਾਗਰੀ ਹੁੰਦੀ ਹੈ, ਇੱਕ ਓ ਬੀ ਸੀ ਅਦਰ ਬੈਕਵਰਡ ਕਲਾਸਿਸ, ਉਹਨਾਂ ਦੇ ਵਾਸਤੇ 27% ਰਾਖਵਾਂ ਕਰਨ ਲਾਗੂ ਕਰਨ ਦੀ ਗੱਲ ਕੀਤੀ ਸੀ। ਔਰ ਇਸੇ ਦਾ ਵਿਰੋਧ ਆਮ ਵਿਦਿਆਰਥੀਆਂ ਨੇ ਭਾਰਤ ਭਰ ਦੇ ਵਿੱਚ ਕੀਤਾ ਸੀਗਾ ਔਰ ਕਿਹਾ ਸੀ ਕਿ ਇਹਦੇ ਨਾਲ ਨੌਕਰੀਆਂ ਤੋਂ ਲੈ ਕੇ ਸਿੱਖਿਆ ਤੋਂ ਲੈ ਕੇ ਹਰ ਇੱਕ ਸੈਕਟਰ ਦੇ ਵਿੱਚ ਜਦੋਂ ਰੈਜ਼ਰਵੇਸ਼ਨ ਇੰਨੀ ਜ਼ਿਆਦਾ ਵੱਧ ਜਾਏਗੀ ਤਾਂ ਮੁਕਾਬਲੇਬਾਜ਼ੀ ਘਟੇਗੀ। ਸਿਰਫ ਰੈਜ਼ਰਵੇਸ਼ਨ ਦੇ ਆਧਾਰ ਦੇ ਉੱਤੇ ਕਿਸੇ ਨੂੰ ਤਰਜੀਹ ਨਹੀਂ ਦਿੱਤੀ ਜਾਣੀ ਚਾਹੀਦੀ। ਇਹਨੂੰ ਲੈ ਕੇ ਭੁੱਖ ਹੜਤਾਲਾਂ ਹੋਈਆਂ ਸੀ, ਉਦੋਂ ਸੜਕਾਂ ਜਾਮ ਹੋ ਗਈਆਂ ਸੀ ਔਰ ਆਤਮਦਾਹ ਵੀ ਲੋਕ ਕਰਨ ਲੱਗ ਪਏ ਸੀ। ਉਹ ਅੰਦੋਲਨ ਕਾਫੀ ਜ਼ਿਆਦਾ ਜਿਹੜਾ ਇੰਟੈਂਸ ਹੋ ਚੁੱਕਿਆ ਸੀ। ਅਤੇ ਇਸ ਕਿਸਮ ਦੇ ਜਿਹੜੇ ਅੰਦੋਲਨ ਨੇ ਉਹ ਵਿਦਿਆਰਥੀਆਂ ਦੀ ਤਰਫ ਤੋਂ ਅਕਸਰ ਕੀਤੇ ਜਾਂਦੇ ਰਹੇ ਹੈਗੇ ਨੇ। ਅਤੇ ਹੁਣ ਜਿਹੜਾ ਕਾਂਗਰਸ ਜਨਤਾ ਪਾਰਟੀ ਨੂੰ, ਜਿਹਨੂੰ ਜੈਨਜ਼ੀ ਅੰਦੋਲਨ ਵੀ ਕਿਹਾ ਜਾ ਰਿਹਾ ਹੈਗਾ ਹੈ, ਉਹ ਵੀ ਕਾਫੀ ਜ਼ਿਆਦਾ ਉਸੇ ਤਰੀਕੇ ਦੇ ਨਾਲ ਜਿਵੇਂ ਜੇ ਪੀ ਅੰਦੋਲਨ ਸੀ ਜਾਂ ਜੇ ਪੀ ਪ੍ਰੋਟੈਸਟ ਸੀ, ਇਹ ਸੀ ਜੇ ਪੀ ਪ੍ਰੋਟੈਸਟ ਸੀ। ਹਾਲਾਂਕਿ ਸੀ ਫੋਰ ਕਾਂਗਰਸ ਔਰ ਉਹ ਸਾਰੀ ਕਹਾਣੀ ਤੁਹਾਨੂੰ ਪਤਾ ਹੀ ਹੈ, ਭਾਰਤੀ ਮੀਡੀਆ ਚੈਨਲਸ ਨੇ ਉਹ ਦਿਖਾ ਦਿੱਤੀ ਹੈ, ਦਰਸਾ ਦਿੱਤੀ ਹੈ। ਇਹ ਤਾਂ ਸਿਰਫ ਪ੍ਰੋਟੈਸਟ ਦੀ ਇੱਕ ਗੱਲ ਤੁਹਾਡੇ ਤੱਕ ਰੱਖੀ ਸੀ। ਅਸਲ ਦੇ ਵਿੱਚ ਅੱਜ ਜਿਸ ਵਿਸ਼ੇ ਦੇ ਉੱਤੇ ਆਪਾਂ ਗੱਲ ਕਰਨੀ ਹੈਗੀ ਉਹ ਨੀਟ ਯੂ ਜੀ ਦੀ ਪ੍ਰੀਖਿਆ ਦੇ ਬਾਰੇ ਗੱਲ ਕਰਨੀ ਹੈ। ਅਸਲ ਦੇ ਵਿੱਚ ਜਿਹੜੀਆਂ ਨੀਟ ਯੂ ਜੀ ਦੀਆਂ ਪ੍ਰੀਖਿਆਵਾਂ ਨੇ ਇਹਦੇ ਬਾਰੇ ਨਾ ਬੜਾ ਰੌਲਾ ਤੁਸੀਂ ਅਲੱਗ ਅਲੱਗ ਮੀਡੀਆ ਚੈਨਲਸ ਦੇ ਵਿੱਚ ਸੁਣ ਲਿਆ, ਪਰ ਮੈਂ ਜਿਸ ਚੀਜ਼ ਦੀ ਉਮੀਦ ਰੱਖ ਰਿਹਾ ਸੀ ਕਿ ਜਿਸ ਜਾਣਕਾਰੀ ਦੀ ਮੈਂ ਐਜ਼ ਅ ਲੇਮੈਨ, ਐਜ਼ ਐਨ ਆਡੀਅੰਸ ਮੈਂ ਉਮੀਦ ਕਰ ਰਿਹਾ ਸੀਗਾ ਕਿ ਜਾਣਕਾਰੀ ਮੈਨੂੰ ਮਿਲੂਗੀ, ਉਹ ਮੈਨੂੰ ਕਿਤੋਂ ਮਿਲੀ ਨਹੀਂ। ਸੋ ਸੋਚਿਆ ਕਿ ਰੇਡੀਓ ਦੇ ਉੱਤੇ ਖੁਦ ਮੈਂ ਹੀ ਕਿਉਂ ਨਾ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂ ਇਨਸਾਈਟ ਰਿਪੋਰਟ ਦੇ ਵਿੱਚ, ਕਿਉਂਕਿ ਬਹੁਤ ਸਾਰੇ ਲੋਕਾਂ ਤੱਕ ਉਹਦੀਆਂ ਜਵਾਬਦੇਹੀਆਂ ਉਹ ਪਹੁੰਚੀਆਂ ਨਹੀਂ ਹੋਣਗੀਆਂ ਕਿ ਅਸਲ ਦੇ ਵਿੱਚ ਇਹ ਨੀਟ ਪ੍ਰੀਖਿਆ ਹੈ ਕੀ। ਨੀਟ ਯਾਨੀ ਕਿ NEET, ਨੈਸ਼ਨਲ ਐਲੀਜੀਬਿਲਟੀ ਕਮ ਐਂਟਰੈਂਸ ਟੈਸਟ। ਇੰਡੀਆ ਦੇ ਵਿੱਚ ਜਿਹੜੇ ਵੀ ਮੈਡੀਕਲ ਕੋਰਸਿਸ ਨੇ ਉਹਨਾਂ ਦੇ ਲਈ ਇੱਕ ਐਂਟਰੈਂਸ ਪ੍ਰੀਖਿਆ ਲਈ ਜਾਂਦੀ ਹੈਗੀ ਹੈ, ਉਹਨੂੰ ਨੀਟ ਦੀ ਪ੍ਰੀਖਿਆ ਕਹਿੰਦੇ ਹੈਗੇ ਨੇ। ਔਰ ਇਹ ਕਿਵੇਂ ਇਹਦਾ ਸਰੂਪ ਬਦਲਿਆ ਉਹ ਵੀ ਤੁਹਾਨੂੰ ਦੱਸਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ। ਪਰ ਨੀਟ ਦਾ ਇਮਤਿਹਾਨ ਇੰਡੀਆ ਦੇ ਵਿੱਚ ਜੇ ਤੁਸੀਂ MBBS ਯਾਨੀ ਬੈਚਲਰ ਆਫ ਮੈਡੀਸਨ ਐਂਡ ਬੈਚਲਰ ਆਫ ਸਾਇੰਸ, ਇਹ ਅੰਡਰ ਗ੍ਰੈਜੂਏਟ ਪ੍ਰੀਖਿਆ ਹੈ। ਨੀਟ UG ਵੀ ਕਹਿ ਦਿੰਦੇ ਨੇ ਕਿਉਂਕਿ ਅੰਡਰ ਗ੍ਰੈਜੂਏਟ ਕੋਰਸਿਸ ਨੇ ਸਾਰੇ। ਅੰਡਰ ਗ੍ਰੈਜੂਏਟ ਯਾਨੀ ਕਿ 12ਵੀਂ ਤੋਂ ਬਾਅਦ ਤੁਸੀਂ
ਐਂਟਰੈਂਸ ਦਿੰਦੇ ਹੋ ਨੀਟ ਦਾ, ਨੀਟ ਦੀ ਪ੍ਰੈਪਰੇਸ਼ਨ ਕਰਦੇ ਹੋ, ਕਈ ਕਈ ਮਹੀਨਿਆਂ ਤੱਕ ਪ੍ਰੈਪਰੇਸ਼ਨ ਕੀਤੀ ਜਾਂਦੀ ਹੈ, ਫਿਰ ਉਸ ਤੋਂ ਬਾਅਦ ਇਹ ਜਾ ਕੇ ਪ੍ਰੀਖਿਆ ਦਿੱਤੀ ਜਾਂਦੀ ਹੈ। ਸੋ ਜਦੋਂ ਨੀਟ ਦੀ ਪ੍ਰੀਖਿਆ ਹੁੰਦੀ ਹੈ ਤਾਂ ਤੁਸੀਂ ਜਾਂ ਤਾਂ MBBS ਕਰਦੇ ਹੋ ਉਸ ਤੋਂ ਬਾਅਦ, ਜਾਂ ਆਪਣੀ ਰੈਂਕ ਦੇ ਅਕੋਰਡਿੰਗ BDS ਕਰਦੇ ਹੋ ਯਾਨੀ ਬੈਚਲਰ ਆਫ ਡੈਂਟਲ ਸਾਇੰਸ, ਜਾਂ BAMS ਕਰਦੇ ਹੋ ਯਾਨੀ ਬੈਚਲਰ ਆਫ ਆਯੁਰਵੈਦਿਕ ਮੈਡੀਸਨ ਸਾਇੰਸ, ਜਾਂ ਫਿਰ BHMS ਯਾਨੀ ਹੋਮਿਓਪੈਥੀ ਦੇ। ਸੋ ਇਹ ਅਲੱਗ ਅਲੱਗ ਕੋਰਸਿਸ ਹੁੰਦੇ ਹੈਗੇ ਨੇ ਔਰ ਅਲੱਗ ਅਲੱਗ ਮੈਡੀਕਲ ਕਾਲਜਿਸ 'ਚ ਤੁਸੀਂ ਐਡਮਿਸ਼ਨ ਲੈਣੀ ਹੁੰਦੀ ਹੈ। ਸਭ ਦੇ ਲਈ ਤੁਹਾਨੂੰ ਨੀਟ ਪਾਸ ਕਰਨਾ ਜ਼ਰੂਰੀ ਹੈਗਾ ਹੈ। ਇੰਡੀਆ ਦੇ ਵਿੱਚ ਕਿੰਨੇ ਕਾਲਜਿਸ ਨੇ, ਕਿੰਨੀਆਂ ਸੀਟਾਂ ਨੇ, ਉਹਦੀ ਵੀ ਤੁਹਾਨੂੰ ਅੱਜ ਸਾਰੀ ਇਨਫੋਰਮੇਸ਼ਨ ਦੇ ਦੇਣੀ ਹੈ। ਬੇਸਿਕਲੀ ਇੰਨਾ ਜ਼ਿਆਦਾ ਜਿਹੜਾ ਹੈ ਨੀਟ ਦੀ ਪ੍ਰੀਖਿਆ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਸੀਟਾਂ ਬਹੁਤ ਥੋੜ੍ਹੀਆਂ ਨੇ ਔਰ ਇਹਨੂੰ ਅੱਜ ਦੀ ਤਰੀਕ ਦੇ ਵਿੱਚ ਯਾਦ ਰੱਖਿਓ ਇਹ ਗੱਲ, ਅੱਜ ਦੀ ਤਰੀਕ ਦੇ ਵਿੱਚ ਇਹ ਪ੍ਰੀਖਿਆ NTA ਯਾਨੀ ਨੈਸ਼ਨਲ ਟੈਸਟਿੰਗ ਏਜੰਸੀ ਦੀ ਤਰਫ ਤੋਂ ਕਰਵਾਈ ਜਾਂਦੀ ਹੈ। ਕਿਵੇਂ ਹੁੰਦੀ ਹੈ ਪ੍ਰੀਖਿਆ, ਕਿਸ ਤਰੀਕੇ ਦੇ ਨਾਲ ਇਹਦੇ ਨੰਬਰਸ ਜਿਹੜੇ ਨੇ ਦੱਸੇ ਜਾਂਦੇ ਹੈਗੇ ਨੇ, ਉਹ ਸਾਰਾ ਕੁਝ ਤੁਹਾਨੂੰ ਦੱਸਾਂਗੇ, ਪਰ ਇਹਦਾ ਥੋੜ੍ਹਾ ਜਿਹਾ ਬੈਕਗਰਾਊਂਡ ਸਮਝ ਲਓ ਕਿ ਇਸ ਵਾਰ ਇਹ ਰੌਲਾ ਕਿਉਂ ਪੈ ਗਿਆ। ਹੁਣ ਇਸ ਸਾਲ 2026 ਦੇ ਵਿੱਚ 3 ਮਈ ਨੂੰ ਨੀਟ ਦਾ ਐਗਜ਼ਾਮ ਹੁੰਦਾ, ਆਲ ਇੰਡੀਆ ਦੇ ਵਿੱਚ ਹੁੰਦਾ, ਜ਼ਾਹਰ ਜਿਹੀ ਗੱਲ ਹੈ। ਪੂਰੇ ਭਾਰਤ ਦੇ ਵਿੱਚ ਜਿਹੜੇ ਬੱਚੇ ਜਿਨ੍ਹਾਂ ਨੇ 12ਵੀਂ ਤੋਂ ਬਾਅਦ 1-1 ਸਾਲ ਜਾਂ 2-2 ਸਾਲ ਆਪਣੇ ਡਰੋਪ ਕਰਕੇ ਯਾਨੀ ਜ਼ਾਹਰ ਜਿਹੀ ਗੱਲ

ਵਿੱਚ ਕੁਝ ਵੀ ਅਜੀਬ ਨਹੀਂ ਲੱਗ ਰਿਹਾ ਹੈਗਾ। ਸੋ 3 ਮਈ ਨੂੰ ਇਹ ਐਗਜ਼ਾਮ ਹੋਇਆ ਸੀ, ਉਹਦੇ ਲਈ 3 ਮਈ 2026 ਨੂੰ ਹੋਇਆ ਸੀ, ਪਰ ਪਿਛਲੇ ਕਈ ਸਾਲਾਂ ਤੋਂ ਜਾਂ ਕਈ ਮਹੀਨਿਆਂ ਤੋਂ ਜਿਹੜੇ ਦਿਨ ਰਾਤ ਬੱਚੇ ਮਿਹਨਤ ਕਰ ਰਹੇ ਸੀਗੇ ਇਸ ਪ੍ਰੀਖਿਆ ਦੇ ਲਈ, ਉਹ ਜਾਂਦੇ ਨੇ ਆਮ ਦੇ ਤਰੀਕੇ ਦੇ ਨਾਲ, ਉਹਨਾਂ ਨੂੰ ਲੱਗਦਾ ਕਿ ਹਰ ਸਾਲ ਇਹ ਪ੍ਰੀਖਿਆ ਹੁੰਦੀ ਹੈ, ਹਰ ਸਾਲ ਮਈ ਮਹੀਨੇ ਦੇ ਵਿੱਚ ਹੁੰਦੀ ਹੈ, ਔਰ ਉਹ ਜਾਂਦੇ ਨੇ ਇਹ ਸੋਚ ਕੇ ਕਿ ਇਸ ਵਾਰ ਸ਼ਾਇਦ ਉਹ ਆਪਣੀ ਲੱਕ ਅਜ਼ਮਾਣਗੇ, ਸ਼ਾਇਦ ਉਹਨਾਂ ਦਾ ਨੰਬਰ ਲੱਗ ਜਾਏਗਾ। ਜਾਂਦੇ ਨੇ ਪ੍ਰੀਖਿਆ ਦਿੰਦੇ ਨੇ, ਪ੍ਰੀਖਿਆ ਦਾ ਰਿਜ਼ਲਟ ਆਵੇ ਇਸ ਤੋਂ ਪਹਿਲਾਂ 12 ਮਈ ਨੂੰ ਪ੍ਰੀਖਿਆ ਰੱਦ ਕਰ ਦਿੱਤੀ ਜਾਂਦੀ ਹੈ। ਅਧਿਕਾਰਕ ਤੌਰ 'ਤੇ ਕਿਹਾ ਜਾਂਦਾ ਕਿ ਨੀਟ ਦਾ ਰਿਜ਼ਲਟ ਆਉਣ ਤੋਂ ਪਹਿਲਾਂ ਹੀ ਨੀਟ ਦਾ ਜਿਹੜਾ ਐਗਜ਼ਾਮ ਹੋਇਆ ਸੀ ਜਿਨ੍ਹਾਂ ਜਿਨ੍ਹਾਂ ਵਿਦਿਆਰਥੀਆਂ ਨੇ ਦਿੱਤਾ ਸੀ ਉਹ ਕੈਂਸਲ ਹੈ। ਨੋ ਮੈਟਰ ਤੁਹਾਡਾ ਰਿਜ਼ਲਟ ਕੀ ਹੈ, ਵੈਲਿਡ ਨਹੀਂ ਹੋਏਗਾ, ਜਾਂ ਰਿਜ਼ਲਟ ਤਾਂ ਹਾਇਆ ਹੀ ਨਹੀਂ, ਪਰ ਉਸ ਨੂੰ ਉਸ ਪ੍ਰੀਖਿਆ ਨੂੰ ਵੈਲਿਡ ਨਹੀਂ ਮੰਨਿਆ ਜਾਏਗਾ। ਤਾਂ ਚਾਹੇ ਤੁਸੀਂ ਕਹੋ ਕਿ ਮੈਂ ਤਾਂ ਸਾਰੇ ਦੇ ਸਾਰੇ ਕੁਐਸਚਨ ਸਹੀ ਕੀਤੇ ਸੀਗੇ, ਇੰਨਾ ਕੌਨਫੀਡੈਂਟ ਹੈ, ਫਿਰ ਕੀ ਹੋ ਗਿਆ, ਰੱਦ ਕਰਤੀ। ਸਰਕਾਰ ਹੈ, ਤੁਸੀਂ ਸਾਲ ਤੋਂ 2 ਸਾਲ ਤੋਂ ਪ੍ਰੈਪਰੇਸ਼ਨ ਕਰ ਰਹੇ ਹੋਵੋਗੇ, ਕਾਰਨ ਕੀ ਦੱਸੇ ਗਏ ਕਿ ਇਸ ਜਿਹੜਾ ਐਗਜ਼ਾਮੀਨੇਸ਼ਨ ਸੀਗਾ ਇਹਦੇ ਕੁਛ ਕੁ ਸ਼ਹਿਰਾਂ ਦੇ ਵਿੱਚ ਕੁਛ ਕੁ ਜਿਹੜੇ ਟੈਲੀਗ੍ਰਾਮ ਦੇ ਖਾਤੇ ਸੀਗੇ ਉਹਨਾਂ ਤੋਂ ਕੁਛ ਅਨਸਰਸ ਜਿਹੜੇ ਕੁਐਸਚਨਸ ਜਿਹੜੇ ਸੀਗੇ, ਅਨਸਰ ਨਹੀਂ ਕੁਐਸਚਨਸ ਜਿਹੜੇ ਸੀਗੇ ਆਲਰੇਡੀ ਲੀਕ ਕਰ ਦਿੱਤੇ ਗਏ ਸੀਗੇ, ਸਾਰੇ ਦੇ ਸਾਰੇ ਨਹੀਂ ਪਰ ਕੁਛ ਕੁ ਕੁਐਸਚਨਸ। ਐਗਜ਼ਾਮ ਦਾ ਫਾਰਮੈਟ ਕੀ ਹੁੰਦਾ ਉਹ ਵੀ ਤੁਹਾਨੂੰ ਦੱਸਾਂਗੇ ਅੱਗੇ ਚੱਲ ਕੇ। ਸੋ ਕੁਛ ਕੁਐਸਚਨ ਜਿਹੜੇ ਲੀਕ ਕਰ ਦਿੱਤੇ ਗਏ ਸੀ, ਇਸ ਕਰਕੇ ਇਸ ਪ੍ਰੀਖਿਆ ਨੂੰ ਨਹੀਂ ਕਰਵਾਇਆ ਜਾ ਸਕਦਾ। CBI ਦੀ ਜਾਂਚ ਜਿਹੜੀ ਆ ਸ਼ੁਰੂ ਕਰ ਦਿੱਤੀ ਗਈ, ਅਤੇ ਫਿਰ ਬੜਾ ਸਾਰਾ ਰੌਲਾ ਹੋਣ ਲੱਗਿਆ ਕਿ NTA ਜਿਹੜੀ ਕਿ ਨੈਸ਼ਨਲ ਟੈਸਟਿੰਗ ਏਜੰਸੀ ਹੈ ਜਿਹੜੀ ਇਸ ਐਗਜ਼ਾਮ ਨੂੰ ਕਰਵਾਉਂਦੀ ਹੈ, ਉਹ ਕਿਉਂ ਨਹੀਂ ਇਸ ਨੂੰ ਸਕਸੈਸਫੁਲੀ ਕਰਵਾ ਪਾਉਂਦੀ, ਕਿਉਂ ਨਹੀਂ ਇਸ ਕਰਕੇ ਉੱਠਿਆ। ਇਹ ਕੋਈ ਪਹਿਲੀ ਵਾਰ ਨਹੀਂ ਸੀ ਹੋਇਆ, ਬਾਰ ਬਾਰ ਹੁੰਦਾ ਰਿਹਾ ਸੀ। ਪ੍ਰੋਗਰਾਮ ਪੂਰਾ ਧਿਆਨ ਨਾਲ ਸੁਣ ਲਿਓ, ਐਂਡ ਤੱਕ ਸਾਰੀ ਕਹਾਣੀ ਕਲੀਅਰ ਹੋ ਜਾਣੀ ਹੈ। ਸੋ ਦੁਬਾਰਾ ਐਗਜ਼ਾਮ ਹੁੰਦਾ ਜਿਹੜਾ, ਉਹ ਪਹਿਲੀ ਵਾਰ ਇਸ ਸਾਲ ਦਾ ਐਗਜ਼ਾਮ ਹੋਇਆ ਸੀ 3 ਮਈ ਵਾਲਾ, ਜਿਹੜਾ 12 ਮਈ ਨੂੰ ਕੈਂਸਲ ਕਰ ਦਿੱਤਾ ਜਾਂਦਾ, ਉਹਦੀ ਬਜਾਏ ਰੀ ਐਗਜ਼ਾਮ ਕੀਤਾ ਜਾਂਦਾ। 21 ਜੂਨ ਨੂੰ ਦੁਬਾਰਾ ਐਗਜ਼ਾਮ ਹੁੰਦਾ, ਹਾਲਾਂਕਿ ਕੋਈ ਐਕਸਟਰਾ ਫੀਸ ਨਹੀਂ ਵਿਦਿਆਰਥੀਆਂ ਤੋਂ ਲਈ, ਪਰ 20 ਲੱਖ ਸਟੂਡੈਂਟਸ ਦੁਬਾਰਾ ਤੋਂ ਐਗਜ਼ਾਮ ਦਿੰਦੇ ਨੇ, 4 ਲੱਖ ਸਟੂਡੈਂਟਸ ਘੱਟ ਜਿਨ੍ਹਾਂ ਨੇ ਪਹਿਲਾਂ ਦਿੱਤਾ ਸੀ। ਉਹਦੇ ਵਿੱਚ ਬਹੁਤ ਸਾਰੇ ਨਾ ਉਮੀਦ ਵੀ ਹੋ ਜਾਂਦੇ ਨੇ, ਅਤੇ ਇਹਨਾਂ 20 ਲੱਖ ਦੇ ਵਿੱਚ 20 ਵਿਦਿਆਰਥੀ ਉਹ ਵੀ ਨੇ ਜਿਹੜੇ 24 ਲੱਖ ਦੇ ਵਿੱਚ ਉਹ ਵੀ ਨੇ ਜਿਹੜੇ ਸੁਸਾਈਡ ਕਰ ਗਏ ਸੀ। ਪਹਿਲੀ ਵਾਰ ਉਹਨਾਂ ਨੇ ਆਪਣੇ ਐਗਜ਼ਾਮ ਦੀ ਪ੍ਰੈਪਰੇਸ਼ਨ ਕੀਤੀ ਸੀ, ਸਰਕਾਰ ਨੇ ਕੈਂਸਲ ਹੀ ਕਰਤਾ, ਉਹਨਾਂ ਨੂੰ ਕੋਈ ਉਮੀਦ ਨਜ਼ਰ ਨਹੀਂ ਆਈ, ਉਹਨਾਂ ਨੇ ਇਹ ਐਗਜ਼ਾਮ ਦੇ ਲਈ ਸੁਸਾਈਡ ਹੀ ਕਰ ਲਿਆ, ਕਿਉਂਕਿ ਕਈ ਸਾਲਾਂ ਤੋਂ ਕਈ ਮਹੀਨਿਆਂ ਤੋਂ ਜਾਂ ਇਨਫੈਕਟ ਬੜੇ ਜਦੋਂ ਹਾਈ ਸਕੂਲ ਦੇ ਵਿੱਚ ਹੁੰਦੇ ਨੇ ਬੱਚੇ ਉਦੋਂ ਤੋਂ ਹੀ ਤੈਅ ਕਰ ਲੈਂਦੇ ਨੇ ਕਿ ਮੈਂ ਵੱਡਾ ਹੋ ਕੇ ਡਾਕਟਰ ਬਣੂੰ, ਔਰ ਇਸੇ ਕਰਕੇ ਫਿਰ ਉਹ ਮੈਡੀਕਲ ਸਟਰੀਮ ਦੇ ਵਿੱਚ ਜਾਂਦੇ ਨੇ, +1 +2 ਆਪਣੀ ਉਸੇ ਦੇ ਵਿੱਚ ਕਰਦੇ ਨੇ। ਅਤੇ ਉਹ ਜਿਹੜੇ 21 ਸਟੂਡੈਂਟਸ ਜਿਹੜੇ ਅੱਜ ਦੀ ਤਰੀਕ ਦੇ ਵਿੱਚ ਇਸ ਦੁਨੀਆਂ 'ਚ ਨਹੀਂ ਰਹੇ, ਉਹਨਾਂ ਦੀਆਂ ਕਹਾਣੀਆਂ ਜੰਤਰ ਮੰਤਰ ਦੇ ਉਸ ਮੰਚ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਸੀ। ਖੈਰ ਹੁਣ ਜੰਤਰ ਮੰਤਰ ਦੇ ਉੱਤੇ ਉਹ ਕਹਾਣੀਆਂ ਨਹੀਂ ਸਾਂਝੀਆਂ ਹੋ ਰਹੀਆਂ, ਪਰ ਮੈਂ ਤੁਹਾਨੂੰ ਦੱਸ ਦਿੰਦਾ। ਰੇਮਾ ਬੇਗਮ ਨਾਮ ਦੀ ਇੱਕ ਲੇਡੀ ਉੱਥੇ ਆਉਂਦੀ ਹੈ। ਰੇਮਾ ਬੇਗਮ ਬਿਹਾਰ ਦੇ ਇੱਕ ਬਹੁਤ ਦੂਰ ਦੁਰਾਡੇ ਦੇ ਪਿੰਡ, ਪਟਨਾ ਤਾਂ ਨੇੜੇ ਤੇੜੇ ਵੀ ਨਹੀਂ, ਉੱਥੋਂ ਆਪਣੀ ਬਿਮਾਰ ਮਾਂ ਦੇ ਨਾਲ ਉੱਥੇ ਪਹੁੰਚੀ ਸੀ, ਔਰ ਉਹ ਕਹਿੰਦੀ ਕਿ ਮੈਂ ਪਹਿਲੀ ਵਾਰ ਨੀਟ ਐਗਜ਼ਾਮ ਦਿੱਤਾ ਸੀਗਾ ਇਸ ਸਾਲ 3 ਮਈ ਵਾਲਾ, ਜਿਹੜਾ ਕਿ ਰੱਦ ਹੋ ਜਾਂਦਾ, ਅਤੇ ਉਸ ਤੋਂ ਬਾਅਦ ਮੇਰੀ ਮਾਂ ਜਿਹੜੀ ਸੀ ਉਹ ਸੁਪਨਾ ਦੇਖਦੀ ਰਹੀ, ਅਤੇ ਹੁਣ ਡਿਊਰਿੰਗ ਪ੍ਰੋਟੈਸਟ ਉਸ ਦੀ ਮਾਂ ਦੀ ਵੀ ਮੌਤ ਹੋ ਜਾਂਦੀ ਹੈ, ਕਿਉਂਕਿ ਉਹਦੀ ਮਾਂ ਬਿਮਾਰ ਸੀ, ਔਰ ਰੇਮਾ ਦਾ ਇਹ ਸੁਪਨਾ ਸੀ ਕਿ ਉਹ ਡਾਕਟਰ ਬਣ ਕੇ ਆਪਣੀ ਮਾਂ ਜਾਂ ਉਸੇ ਹੋਰ ਬਹੁਤ ਸਾਰੇ ਲੋਕ ਜਿਹੜੇ ਉਹਨਾਂ ਦੇ ਦੂਰ ਦੁਰਾਡੇ ਦੇ ਪਿੰਡਾਂ ਦੇ ਵਿੱਚ ਬਿਮਾਰ ਰਹਿੰਦੇ ਨੇ, ਜਿਨ੍ਹਾਂ ਤੱਕ ਸਹੀ ਇਲਾਜ ਨਹੀਂ ਪਹੁੰਚ ਪਾਉਂਦਾ, ਉਹਨਾਂ ਤੱਕ ਉਹ ਇਲਾਜ ਕਰਨ ਦੇ ਲਈ ਕਾਬਲ ਹੋ ਸਕੇ, ਉਹ ਆਪ ਡਾਕਟਰ ਬਣ ਕੇ ਉਹਨਾਂ ਪਿੰਡਾਂ ਦੇ ਵਿੱਚ ਕੰਮ ਕਰੇ। ਭਾਰਤ ਦੀ ਸੱਚਾਈ ਅੱਜ ਦੀ ਤਰੀਕ ਦੇ ਵਿੱਚ ਇਹੀ ਹੈ, ਔਰ 20 ਸਾਲ ਦੀ ਰੇਮਾ ਦੇ ਮਨ ਦੇ ਵਿੱਚ ਇਹੀ ਸੁਪਨਾ ਸੀ, ਹੁਣ ਉਹ ਆਪਣੇ ਇਸ ਸੁਪਨੇ ਨੂੰ ਜਿਉਂ ਸਕੂਗੀ। ਜਦੋਂ ਉਹਨੇ ਜਿਹੜੀ ਸ਼ਿੱਦਤ ਦੇ ਨਾਲ ਐਗਜ਼ਾਮ ਦਿੱਤਾ ਸੀ ਉਹ ਕੈਂਸਲ ਹੋ ਗਿਆ, ਉਹਦੀ ਮਾਂ ਜਿਹੜੀ ਇਹ ਸੋਚਦੀ ਰਹੀ ਸੀਗੀ ਕਿ ਉਹ ਪਾਸ ਹੋ ਜਾਏਗੀ, ਡਾਕਟਰ ਬਣੇਗੀ, ਪੜ੍ਹਾਈ ਕਰੇਗੀ, ਉਹ ਰਹਿ ਜਾਂਦੀ ਹੈ, ਉਹ ਨਹੀਂ ਹੈਗੀ, ਅਤੇ ਹੁਣ ਇਸ ਕਿਸ ਹਾਲਾਤ ਦੇ ਵਿੱਚ, ਕਿਸ ਮੈਂਟਲ ਫਰੇਮ ਦੇ ਵਿੱਚ ਰੇਮਾ ਆਪਣੀ ਪ੍ਰੈਪਰੇਸ਼ਨ ਕਰ ਸਕੇਗੀ। ਨਾ ਦਿਸ ਇਜ਼ ਜਸਟ ਵਨ ਇੰਸੀਡੈਂਟ। ਰੇਮਾ ਦੀ ਮਾਂ ਉਹਨਾਂ 21 ਵਿਦਿਆਰਥੀਆਂ ਦੇ ਵਿੱਚ ਵੀ ਸ਼ਾਮਲ ਨਹੀਂ ਹੈ ਜਿਨ੍ਹਾਂ ਨੇ ਸੁਸਾਈਡ ਕਰ ਲਿਆ, ਉਹਦੀ ਮਾਂ ਦੀ ਇੱਕ ਬਿਮਾਰੀ ਦੇ ਚੱਲਦਿਆਂ ਮੌਤ ਹੋਈ ਹੈ, ਪਰ ਉਸ ਤੋਂ ਪਹਿਲਾਂ ਰੇਮਾ ਦੇ ਫਾਦਰ ਦੀ ਵੀ ਡੈਥ ਹੋ ਗਈ ਸੀ, ਉਹ ਵੀ ਇਸ ਹਿੰਮਤ ਦੇ ਵਿੱਚ ਆਪਣਾ ਜਿਹੜਾ ਦਮ ਤੋੜ ਗਏ ਸੀ, ਰੋਜ਼ਲ ਇਸਲਾਮ, ਕਿ ਉਹਨਾਂ ਦੀ ਧੀ ਕਦੇ ਵੱਡੀ ਬਣੂਗੀ, ਕਦੇ ਉਹ ਹੋਏਗੀ, ਅਤੇ ਪੇਪਰ ਲੀਕ
ਦੀ ਖਬਰ ਸੁਣਨ ਤੋਂ ਪਹਿਲਾਂ ਹੀ ਉਹ ਚਲੇ ਗਏ ਸੀ ਔਰ ਰੇਮਾ ਨੇ ਮੀਡੀਆ ਦੇ ਵਿੱਚ

ਇਹ ਗੱਲ ਕਹੀ ਕਿ ਚੰਗਾ ਹੋਇਆ ਕਿ ਉਹਨਾਂ ਨੇ ਉਹ ਖਬਰ ਨਹੀਂ ਸੁਣੀ, ਨਹੀਂ ਤਾਂ ਉਹ ਉਸ ਵਕਤ ਜਿਸ ਕਿਸਮ ਦੇ ਨਾਲ ਟੁੱਟਦੇ ਉਹ ਮੈਂ ਨਹੀਂ ਸੀ ਦੇਖ ਸਕਦੀ। ਦੈਟਸ ਜਸਟ ਵਨ ਕੇਸ, ਇਹ ਸਿਰਫ ਇੱਕ ਕਹਾਣੀ ਹੈਗੀ ਹੈ। ਹੁਣ ਇੱਕ ਹੋਰ ਕਹਾਣੀ ਤੁਸੀਂ ਸੁਣੋ। ਇੱਕ ਹੋਰ ਕਹਾਣੀ ਇਹ ਹੈ ਕਿ ਅੱਜ ਦੀ ਤਰੀਕ ਦੇ ਵਿੱਚ ਇਹ ਜਿਹੜੇ 23-24 ਲੱਖ ਜਾਂ ਹੁਣ ਇਸ ਵਾਰ ਜਿਹੜੇ 20 ਲੱਖ ਬੱਚੇ ਬੈਠੇ ਸੀ, ਉਹਨਾਂ ਨੇ 1,37,000 ਮੈਡੀਕਲ ਸੀਟਾਂ ਦੇ ਲਈ ਕੰਟੈਸਟ ਕਰਨਾ ਸੀ। ਇਹ ਤਾਂ ਸੱਚਾਈ ਹੈਗੀ ਹੈ ਹਿੰਦੁਸਤਾਨ ਦੀ ਕਿ ਮਹਿਜ 1,37,000 ਸੀਟਾਂ ਨੇ, ਉਹਨਾਂ ਦੇ ਲਈ ਉਹ ਬੱਚੇ ਫਾਈਟ ਕਰ ਰਹੇ ਨੇ। ਉਹ 1,37,000 ਪ੍ਰਾਈਵੇਟ ਜਾਂ ਸਰਕਾਰੀ ਕਾਲਜਾਂ ਦੀਆਂ ਨੇ, ਉੱਥੇ ਨਾਂ ਦੇ ਬਰਾਬਰ ਜਦੋਂ ਤੁਹਾਡਾ ਉਹ ਰੈਂਕ ਆਉਂਦਾ, AIR ਕਹਿੰਦੇ ਆਲ ਇੰਡੀਆ ਰੈਂਕ, ਉਹ ਆਉਂਦਾ ਤਾਂ ਤੁਹਾਨੂੰ ਨਾਂ ਦੇ ਬਰਾਬਰ ਦੀ ਫੀਸ ਹੈਗੀ ਹੈ ਜਾਂ ਸਕੋਲਰਸ਼ਿਪ ਦੇ ਉੱਤੇ ਵੀ ਤੁਸੀਂ ਚਲੇ ਜਾਂਦੇ ਹੈਗੇ ਹੋ। ਨਹੀਂ ਤਾਂ ਫਿਰ ਜੇ ਤੁਹਾਡਾ ਰੈਂਕ ਨਹੀਂ ਆਉਂਦਾ, ਫਿਰ ਜਿਹੜੇ ਬਹੁਤ ਧਨਾੜ ਹੈਗੇ ਨੇ ਉਹ ਜਾਂ ਤਾਂ ਵੀਜ਼ੇ ਵੂਜ਼ੇ ਲੈ ਕੇ ਕੋਈ ਯੂਕਰੇਨ ਕਰਨ ਚਲਾ ਗਿਆ MBBS ਦੀ ਡਿਗਰੀ, ਕੋਈ ਬਾਂਗਲਾਦੇਸ਼ ਤੋਂ ਵੀ ਕਰੇ ਆਉਂਦੇ ਨੇ, ਕੋਈ ਕਿਤੋਂ ਕਰੇ ਆਉਂਦੇ ਨੇ, ਕੋਈ ਕਿਤੋਂ ਕਰੇ ਆਉਂਦੇ ਨੇ, ਉਹੋ ਜਿਹੇ ਵੀ ਫਿਰ ਡਾਕਟਰ ਹੈਗੇ ਨੇ। ਰਾਜਸਥਾਨ ਦੇ ਵਿੱਚ ਰਾਜੇਸ਼ ਕੁਮਾਰ ਨਾਮ ਦਾ ਇੱਕ ਕਿਸਾਨ ਸੀ, ਉਹਨੇ ਆਪਣੀ ਜ਼ਮੀਨ ਜਿਹਨੂੰ ਮਾਂ ਕਿਹਾ ਜਾਂਦਾ, ਪਸ਼ਤੈਨੀ ਜ਼ਮੀਨ ਵੇਚ ਕੇ 11 ਲੱਖ ਰੁਪਏ ਦਾ ਕਰਜ਼ਾ ਚੁੱਕਿਆ ਅਤੇ ਉਹਦਾ ਮੁੰਡਾ ਪ੍ਰਦੀਪ ਮੀਨਾ 3 ਸਾਲ ਨੀਟ ਦੀ ਕੋਚਿੰਗ ਹਾਸਲ ਕਰਦਾ ਰਿਹਾ ਪਲੱਸ ਟੂ ਮੈਡੀਕਲ ਕਰਨ ਤੋਂ ਬਾਅਦ। ਪਲੱਸ ਟੂ ਦੇ ਇੰਨੇ ਟਫ ਸਬਜੈਕਟ ਦੇ ਵਿੱਚ ਪ੍ਰਦੀਪ ਮੀਨਾ ਨੇ ਟੋਪ ਰੈਂਕ ਹਾਸਲ ਕੀਤਾ ਸੀਗਾ ਆਪਣੇ ਸਕੂਲ ਦੇ ਵਿੱਚ, ਆਪਣੇ ਜ਼ਿਲ੍ਹੇ ਦੇ ਵਿੱਚ। ਔਰ ਰਾਜੇਸ਼ ਕੁਮਾਰ ਕਹਿੰਦੇ ਨੇ ਕਿ 16 ਘੰਟੇ ਖੇਤਾਂ 'ਚੋਂ ਮਜ਼ਦੂਰੀ ਇਸ ਕਰਕੇ ਕਰ ਰਹੇ ਸੀ ਕਿਉਂਕਿ ਜ਼ਮੀਨ ਵੇਚ ਚੁੱਕੇ ਸੀ, ਆਪਦੀ ਜ਼ਮੀਨ ਹੈ ਨਹੀਂ ਸੀ, ਇਸ ਕਰਕੇ ਕਹਿ ਰਹੇ ਸੀਗੇ ਕਿਉਂਕਿ ਕੁਛ ਕੀ ਦਿਨ ਨੇ, ਇਹ ਜਿਹੜਾ ਹਨੇਰਾ ਇਹ ਛੱਡ ਜਾਣਾ, ਜਿੱਦਣ ਮੇਰਾ ਮੁੰਡਾ ਪ੍ਰਦੀਪ ਮੀਨਾ ਡਾਕਟਰ ਬਣ ਗਿਆ, ਮੇਰਾ ਬੁਢਾਪਿਆ ਜਿਹੜਾ ਹੈਗਾ ਉਹ ਘੱਟੋ ਘੱਟ ਆਸਾਨੀ ਦੇ ਨਾਲ ਲੰਘੂਗਾ। ਪ੍ਰੀਖਿਆ ਹੁੰਦੀ ਹੈ, 3 ਮਈ ਦਾ ਦਿਨ ਆਉਂਦਾ, ਪ੍ਰਦੀਪ ਮੀਨਾ 3 ਸਾਲ ਤਾਂ ਉਹ ਜਿਹੜੀ ਮਿਹਨਤ ਕਰ ਰਿਹਾ ਸੀਗਾ, ਬੜੀ ਮਿਹਨਤ ਦੇ ਨਾਲ ਐਗਜ਼ਾਮ ਦੇ ਕੇ ਆਉਂਦਾ, ਘਰ ਆ ਕੇ ਆਪਣੇ ਫਾਦਰ ਆਪਣੇ ਜਿਹੜਾ ਹੱਡੀ ਮਿਹਨਤ ਕਰਕੇ ਆਉਂਦਾ ਰਾਜੇਸ਼ ਕੁਮਾਰ ਨੇ, ਉਹਨਾਂ ਨੂੰ ਦੱਸਦਾ ਕਿ ਪਿਤਾ ਜੀ ਐਤਕੀ ਟੈਨਸ਼ਨ ਨਾ ਲਿਓ, ਸਾਰੇ ਰੋਣੇ ਧੋਣੇ ਚੱਕ ਦਿਆਂਗੇ, ਅਤੇ ਮੈਂ ਪੂਰੀ ਪ੍ਰੈਪਰੇਸ਼ਨ ਦੇ ਨਾਲ ਐਗਜ਼ਾਮ ਦੇ ਕੇ ਆਇਆ। ਔਰ ਗਲੇ ਲੱਗਦੇ ਨੇ ਉਹ ਆਪਣੇ ਫਾਦਰ ਦੇ ਪ੍ਰਦੀਪ ਮੀਨਾ ਕਿ ਹੁਣ ਤਾਂ ਰੱਬ ਵੀ ਮੈਨੂੰ ਡਾਕਟਰ ਬਣਨ ਤੋਂ ਰੋਕ ਨਹੀਂ ਸਕਦਾ। ਔਰ ਫਿਰ 12 ਮਈ ਦਾ ਕਲਹਿਣਾ ਦਿਨ ਆਉਂਦਾ, ਉਸ ਦਿਨ ਸਰਕਾਰ ਕਹਿੰਦੀ ਹੈ ਕਿ ਜਿਹੜੀ ਤੁਸੀਂ ਪ੍ਰੀਖਿਆ ਦੇ ਕੇ ਆਏ ਸੀ ਉਹ ਰੱਦ ਕਰ ਰਹੇ ਹਾਂ ਨਵੇਂ ਸਿਰੇ ਤੋਂ ਐਗਜ਼ਾਮ ਤੋਂ। 22 ਸਾਲ ਦਾ ਪ੍ਰਦੀਪ ਮੀਨਾ ਆਪਣੇ ਘਰ ਦੇ ਵਿੱਚ ਹੀ ਆਤਮ ਹੱਤਿਆ ਕਰ ਲੈਂਦਾ, ਔਰ ਉਹਦਾ ਮਜ਼ਦੂਰ ਪਿਓ ਜਿਹੜਾ ਇਹ ਉਡੀਕ ਕਰ ਰਿਹਾ ਸੀ ਕਿ ਮੇਰਾ ਮੁੰਡਾ ਮੇਰਾ ਹੁਣ ਬੁਢਾਪਾ ਕੱਟੂਗਾ, ਉਹ ਹੁਣ ਆਪਣੇ ਮੁੰਡੇ ਦੀ ਚਿਤਾ ਨੂੰ ਅੱਗ ਦੇ ਰਿਹਾ। ਉੱਤਰ ਪ੍ਰਦੇਸ਼ ਇੱਕ ਹੋਰ ਸਟੇਟ, ਰਾਜਸਥਾਨ ਦੇ ਨਾਲ ਦਾ ਸੂਬਾ, 21 ਸਾਲ ਦਾ ਮੁੰਡਾ ਰਿਤਿਕ ਮਿਸ਼ਰਾ ਆਪਣੇ ਪਿਤਾ ਅਨੂਪ ਕੁਮਾਰ ਮਿਸ਼ਰਾ ਦੇ ਨਾਲ ਐਗਜ਼ਾਮ ਦੇਣ ਜਾਂਦੇ ਨੇ, ਖੁਸ਼ੀ ਖੁਸ਼ੀ ਐਗਜ਼ਾਮ ਦੇ ਕੇ ਆਉਂਦੇ ਨੇ ਕਿਉਂਕਿ ਜਿੰਨੀ ਟੈਨਸ਼ਨ ਉਹਨੂੰ ਐਗਜ਼ਾਮ ਦੇਣ ਤੋਂ ਪਹਿਲਾਂ ਸੀ ਉਨੀ ਹੁਣ ਨਹੀਂ ਸੀ। ਅਨੂਪ ਮਿਸ਼ਰਾ ਨੇ ਵਾਪਸ ਆਉਂਦੇ ਹੋਏ ਆਪਣੇ ਮੁੰਡੇ ਨੂੰ ਜਦੋਂ ਐਗਜ਼ਾਮੀਨੇਸ਼ਨ ਸੈਂਟਰ ਤੋਂ ਸਕੂਟਰ ਦੇ ਉੱਤੇ ਵਾਪਸ ਆ ਰਹੇ ਸੀ ਘਰ ਨੂੰ ਤਾਂ ਪੁੱਛਿਆ ਵੀ ਕਿਵੇਂ ਗਿਆ ਪੇਪਰ, ਕਹਿੰਦਾ ਜੀ ਪਿਤਾ ਜੀ ਵੀ ਬਹੁਤ ਵਧੀਆ ਗਿਆ, ਅਤੇ ਹੁਣ ਕਹਿੰਦਾ ਮੇਰਾ ਪਲੈਨ ਇਹ ਹੈ ਕਿ ਮੈਂ ਹੁਣ ਆਪਣੇ ਦੋਸਤਾਂ ਦੇ ਨਾਲ ਕੁਛ ਕੁ ਦਿਨ ਘੁੰਮਾਂ ਫਿਰਾਂ ਅਤੇ ਫਿਰ ਜਿੱਦਣ ਰਿਜ਼ਲਟ ਆ ਗਿਆ ਉਹ ਤੋਂ ਬਾਅਦ ਫਿਰ ਮੈਂ ਪ੍ਰੈਪਰੇਸ਼ਨ ਦੇ ਵਿੱਚ ਲੱਗ ਜੂੰਗਾ ਤਾਂ ਕਿ ਅਗਲੀ ਜਿਹੜੀ ਵੀ ਪੜ੍ਹਾਈ ਜਿਹਦੇ 'ਚ ਵੀ ਮੈਂ ਜਾਣਾ ਉਹਦੇ ਲਈ ਫਿਰ ਮੈਂ ਤਿਆਰੀ ਕਰ ਸਕਾਂ ਅਤੇ ਮੈਂ ਸੈਲਫ ਸਟੱਡੀ ਦੇ ਉੱਤੇ ਜ਼ਿਆਦਾ ਧਿਆਨ ਦਊਂਗਾ ਕਿਉਂਕਿ ਕੋਚਿੰਗ ਦੇ ਉੱਤੇ ਮੈਂ ਤੁਹਾਡਾ ਬਹੁਤ ਖਰਚਾ ਕਰਵਾਤਾ। ਰਿਤਿਕ ਮਿਸ਼ਰਾ ਵੀ ਕੋਈ ਬਹੁਤ ਅਮੀਰ ਪਰਿਵਾਰ 'ਚੋਂ ਨਹੀਂ, ਅਨੂਪ ਮਿਸ਼ਰਾ ਜਿਹੜੇ ਉਹਦੇ ਫਾਦਰ ਸੀਗੇ ਮਿਡਲ ਕਲਾਸ ਜਾਂ ਲੋਅਰ ਮਿਡਲ ਕਲਾਸ 'ਚੋਂ ਕਹਿ ਸਕਦੇ ਹੋ। ਖਬਰ ਆਉਂਦੀ ਹੈ ਕਿ ਪਰਚਾ ਰੱਦ ਹੋ ਗਿਆ, ਉਹ ਤੋਂ ਅਗਲੇ ਦਿਨ ਰਿਤਿਕ ਮਿਸ਼ਰਾ ਆਪਣੀ ਜਾਨ ਲੈ ਲੈਂਦੇ ਨੇ ਅਤੇ ਅੱਜ ਦੀ ਤਰੀਕ ਦੇ ਵਿੱਚ ਅਨੂਪ ਮਿਸ਼ਰਾ ਇਸ ਧਰਨੇ ਦੇ ਵਿੱਚ ਜਾ ਕੇ ਜੰਤਰ ਮੰਤਰ 'ਤੇ ਜਿਹੜਾ ਚੱਲ ਰਿਹਾ ਸੀ ਉੱਥੇ ਉਹਨਾਂ ਜਿਹੜੇ ਭੁੱਖ ਹੜਤਾਲ 'ਤੇ ਬੈਠੇ ਸੀ ਸੋਨਮ ਵਾਗਚੁਕ ਜਾਂ ਹੋਰ ਆਇਸਾ ਦੇ ਮੈਂਬਰ ਉਹਨਾਂ ਨੂੰ ਗਲੇ ਲੱਗ ਕੇ ਬਸ ਇੰਨਾ ਕੁ ਕਹਿੰਦਾ ਥੈਂਕ ਯੂ, ਮੇਰਾ ਮੁੰਡਾ ਤੁਹਾਨੂੰ ਥੈਂਕ ਯੂ ਕਹਿ ਰਿਹਾ ਉੱਪਰੋਂ। ਇਹ ਉਹਨਾਂ ਦੀ ਕਹਾਣੀ। ਔਰ ਐਸੇ ਪਤਾ ਹੀ ਨਹੀਂ ਹੋਰ ਕਿੰਨੇ ਕੁ ਬੱਚੇ ਜਿਨ੍ਹਾਂ ਦੀਆਂ ਅਲੱਗ ਅਲੱਗ ਕਹਾਣੀਆਂ, ਜਿਨ੍ਹਾਂ ਦੇ ਮਾਂ ਪਿਓ ਅੱਗੇ ਵੀ ਨਹੀਂ ਆ ਸਕੇ, ਜਿਨ੍ਹਾਂ ਨੂੰ ਇਹ ਲੱਗਦਾ ਕਿ ਉਹਨਾਂ ਦੇ ਨਾਲ ਇੱਕ ਧੋਖਾ ਹੋਇਆ, ਇੱਕ ਵਿਸ਼ਵਾਸਘਾਤ ਹੋਇਆ, ਪੂਰੀਆਂ ਤਿਆਰੀਆਂ ਦੇ ਨਾਲ ਉਹ ਬੱਚੇ ਜਾਂਦੇ ਨੇ ਅਤੇ ਪੇਪਰ ਰੱਦ ਹੋ ਜਾਂਦੇ ਨੇ, ਔਰ ਪਹਿਲੀ ਵਾਰ ਨਹੀਂ ਹੋਇਆ, ਦਿਸ ਇਜ਼ ਨੋਟ ਦੀ ਫਸਟ ਟਾਈਮ। ਉਹਦੀ ਕਹਾਣੀ ਵੀ ਮੈਂ ਤੁਹਾਨੂੰ ਦੱਸਦਾ।
पर एक कहानी जड़ी मैं सुन के बहुत ज़्यादा हिल गया सी वो ये सी कि तमिलनाडु दी 17 साल दी एक छोटी बच्ची एस अनीता उन्हें भी एग्जाम तो बाद या परचा रद्द होने तो बाद आत्महत्या कर ली सी पर उन्हें मौत तो पहला सुप्रीम कोर्ट दे विच एक पटीशन पाई सी एक अर्जी पाई सी कि नीट दी प्रीख्या जड़ी है वो जड़े पेंडू स्टूडेंट्स ने उन्हां दे उत्ते एक बोझ पा दिंदी है मैं पता नहीं रहूँगी नहीं रहूँगी मैं सुप्रीम कोर्ट तो यह उम्मीद करती हैं कि जिहड़े देहाती इलाके दे स्टूडेंट्स ने उन्हां दे उत्ते इन्ना बोझ नहीं पऊगा हुण दो तीन चीज़ां ने अज दे इस प्रोग्राम दे विच तुहानूं दसनियां ने ओ एस अनीता दी अर्जी दी मैं गल क्यों कर रहा नंबर एक ओ बच्ची ने मरन तो पहला ही बहुत दूरदर्शी सोच मतलब क्या कमाल दा विजन रहा होना उस बच्ची दा जिहड़ी डॉक्टर बनन दी तैयारी कर रही सी पर जान देगी ते उहदा विजन इन्ना वधिया सीगा कि उन्हूं पता सी कि सरकार अगे की करन जा रही है और एग्जैक्टली जिहड़ी गल दी डिमांड उहने सुप्रीम कोर्ट च रखी है आई डोंट नो मैनूं हुण कोई आइडिया नहीं हैगा कि उहदी पटीशन ते सुप्रीम कोर्ट सुनवाई भी कर रही है कि नहीं क्योंकि सरकार तां बिल्कुल ਉਹੋ ਜਿਹਾ ਨਹੀਂ ਕਰ ਰਹੀ ਹੈਗੀ ਉਹਦੀ ਪਟੀਸ਼ਨ ਤੋਂ ਬਿਲਕੁਲ ਉਲਟ ਕਦਮ ਚੁੱਕਣ ਲੱਗੀ ਹੈ ਤੁਹਾਨੂੰ ਲੱਗ ਰਿਹਾ ਹੋਵੇਗਾ ਕਿ ਜੰਤਰ ਮੰਤਰ ਦੇ ਉੱਤੇ ਇੱਕ ਧਰਨੇ ਹੋਏ 37 ਦਿਨ ਸਟੂਡੈਂਟਸ ਧਰਨਾ ਦਿੰਦੇ ਰਹੇ ਜਿਹੜਾ ਧਰਮਿੰਦਰ ਪ੍ਰਧਾਨ ਸੀ ਉਹਦਾ ਅਸਤੀਫਾ ਲੈਣਾ ਸੀ ਉਹ ਹੋ ਗਿਆ ਧਰਨਾ ਸਕਸੈਸਫੁਲ ਖਤਮ ਕਹਾਣੀ ਨਹੀਂ ਪਲੀਜ਼ ਇਹ ਸਮਝ ਕੇ ਚੱਲਿਓ ਗੱਲ ਕਹਾਣੀ ਇੰਨੀ ਕੁ ਨਹੀਂ ਹੈਗੀ ਪਹਿਲੀ ਗੱਲ ਤਾਂ ਇਹ ਧਰਨੇ ਦੀ ਲੋੜ ਹੀ ਕਿਉਂ ਪਈ ਇਹਦੇ ਪਿੱਛੇ ਜਾਣਨਾ ਇਹਦਾ ਮਕਸਦ ਜਾਣਨਾ ਬਹੁਤ ਜ਼ਰੂਰੀ ਹੈ ਉਹਦੀ ਇੱਕ ਉਹਦਾ ਕਹਾਣੀ ਦਾ ਇੱਕ ਹਿੱਸਾ ਇਹ ਹੈ ਇਹ ਜਿਹੜੇ ਬੱਚੇ ਸੁਸਾਈਡ ਕਰ ਗਏ ਇਹ ਬੱਚੇ ਜਿਹੜੇ NTA ਯਾਨੀ ਨੈਸ਼ਨਲ ਟੈਸਟਿੰਗ ਏਜੰਸੀ ਦੇ ਗੜਬੜੀਆਂ ਦਾ ਸ਼ਿਕਾਰ ਹੋਏ ਨੇ ਇੱਕ ਇਹ ਵਜ੍ਹਾ ਹੈਗੀ ਹੈ ਦੂਜੀ ਵਜ੍ਹਾ ਇਹ ਹੈ ਕਿ ਹੁਣ ਇਸ ਤੋਂ ਬਾਅਦ ਜੋ ਵੀ ਕੁਛ ਹੋਣ ਜਾ ਰਿਹਾ ਹੈਗਾ ਜਦੋਂ ਅਨੰਦੋਲਨ ਹੋਇਆ ਸੀ ਉਹ ਤੋਂ ਬਾਅਦ ਇਹ ਗੱਲ ਹੋਈ ਸੀਗੀ ਕਿ ਲੋਕ ਆਯੁਕਤ ਬਣੂਗਾ ਭ੍ਰਿਸ਼ਟਾਚਾਰ ਦੇ ਮਾਮਲੇ ਖਤਮ ਹੋ ਜਾਣਗੇ ਮਾਮਲੇ ਖਤਮ ਹੋਏ ਭ੍ਰਿਸ਼ਟਾਚਾਰ ਖਤਮ ਹੋਇਆ ਨਹੀਂ ਸਰਕਾਰ ਬਦਲੀ ਅੰਦੋਲਨ ਸਕਸੈਸਫੁਲ ਸੀ ਆਈ ਡੋਂਟ ਨੋ ਤੁਸੀਂ ਦੱਸੋ ਜੰਤਰ ਮੰਤਰ ਵਾਲਾ ਅੰਦੋਲਨ ਦੇ ਵਿੱਚ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਹੋਇਆ ਬਟ ਉਹ ਅਸਲੀ ਮਸਲਾ ਨਹੀਂ ਹੈਗਾ ਉਹਦੇ ਵਿੱਚ ਅਸਲੀ ਮਸਲਾ ਜਾਂ ਅਸਲੀ ਮੰਗ ਜਿਹੜੀ ਸੀਗੀ ਉਹ ਇਹ ਸੀ ਕਿ ਨੀਟ ਦੀ ਪ੍ਰੀਖਿਆ ਜਿਹੜੀ ਲਈ ਜਾਂਦੀ ਹੈ ਨੀਟ ਵਰਗੀਆਂ ਹੋਰ ਜਿੰਨੀਆਂ ਵੀ ਪ੍ਰੀਖਿਆਵਾਂ NTA ਲੈਂਦੀ ਹੈ ਉਹ ਪਾਰਦਰਸ਼ੀ ਤਰੀਕੇ ਦੇ ਨਾਲ ਹੋਣ ਨਾ ਕਿ ਇਸ ਤਰ੍ਹਾਂ ਕਿ ਸਰਕਾਰ ਆਪਣਾ ਕੋਲਰ ਬਚਾ ਕੇ ਇਹਨਾਂ ਪ੍ਰੀਖਿਆਵਾਂ ਨੂੰ ਲਵੇ ਸਰਕਾਰ ਆਪਣਾ ਕੋਲਰ ਕਿਉਂ ਬਚਾ ਰਹੀ ਹੈ ਉਹਦਾ ਜਵਾਬ ਵੀ ਮੈਂ ਤੁਹਾਨੂੰ ਇਸੇ ਹੀ ਪ੍ਰੋਗਰਾਮ ਦੇ ਵਿੱਚ ਦੇਣ ਲੱਗਿਆ ਪਹਿਲਾਂ ਤਾਂ ਇਹ ਸਮਝੋ ਕਿ ਨੀਟ NTA ਦੀ ਤਰਫ ਤੋਂ NTA ਯਾਨੀ ਨੈਸ਼ਨਲ ਟੈਸਟਿੰਗ ਏਜੰਸੀ ਦੀ ਤਰਫ ਤੋਂ ਕਰਵਾਈ ਜਾਂਦੀ ਇੱਕ ਪ੍ਰੀਖਿਆ ਹੈਗੀ ਹੈ ਹੁਣ NTA ਦੀ ਤਰਫ ਤੋਂ ਜਿਹੜੀਆਂ ਪ੍ਰੀਖਿਆਵਾਂ ਕਰਵਾਈਆਂ ਜਾਂਦੀਆਂ ਨੇ ਉਹ 14 ਅਲੱਗ ਅਲੱਗ ਐਗਜ਼ਾਮੀਨੇਸ਼ਨ ਨੇ ਉਹਦੇ ਵਿੱਚ ਇੱਕ ਤਾਂ ਨੀਟ ਐਗਜ਼ਾਮ ਹੈ ਨੀਟ UG ਜਿਹਨੂੰ ਕਿਹਾ ਜਾਂਦਾ ਹੈਗਾ ਉਸ ਤੋਂ ਇਲਾਵਾ JEE ਜਿਹਦੇ 'ਚ ਇੰਜੀਨੀਅਰਿੰਗ ਜਿਹੜੇ ਬੱਚੇ ਕਰਦੇ ਨੇ ਫਿਰ CUET ਇਹ ਹੈਗਾ ਸੈਂਟਰਲ ਯੂਨੀਵਰਸਿਟੀ ਐਗਜ਼ਾਮ ਨੋਰਮਲੀ ਸੈਂਟਰਲ ਯੂਨੀਵਰਸਿਟੀਜ਼ ਦੇ ਵਿੱਚ ਐਡਮਿਸ਼ਨ ਲੈਣ ਦੇ ਵਾਸਤੇ ਫਿਰ UGC NET ਦਾ ਐਗਜ਼ਾਮ ਜਿਹਦੇ 'ਚ ਤੁਸੀਂ ਲੈਕਚਰਾਰ ਬਣਦੇ ਹੋ ਜਾਂ ਫੈਲੋਸ਼ਿਪ ਦੇ ਲਈ ਜਿਹੜਾ ਐਗਜ਼ਾਮ ਹੁੰਦਾ ਔਰ ਹੋਰ ਐਸੇ ਬਹੁਤ ਸਾਰੇ ਐਗਜ਼ਾਮ ਜਿਹੜੇ ਨੇ ਉਹ NTA ਦੀ ਤਰਫ ਤੋਂ ਕਰਵਾਏ ਜਾਂਦੇ ਹੈਗੇ ਨੇ 15 ਅਲੱਗ ਅਲੱਗ ਪ੍ਰੀਖਿਆਵਾਂ NTA ਕਰਵਾਉਂਦੀ ਹੈ ਨੀਟ ਇਜ਼ ਵਨ ਆਫ ਦੈਮ ਨੀਟ UG ਨੀਟ NTA ਦੇ ਜਿਹੜੇ ਇਸ ਵਕਤ ਡਾਇਰੈਕਟਰ ਨੇ ਅਭਿਸ਼ੇਕ ਸਿੰਘ ਅਤੇ ਚੇਅਰਮੈਨ ਪ੍ਰਦੀਪ ਕੁਮਾਰ ਜੋਸ਼ੀ ਉਹਨਾਂ ਨੇ 21 ਮਈ ਨੂੰ ਪਾਰਲੀਮੈਂਟਰੀ ਕਮੇਟੀ ਦੇ ਸਾਹਮਣੇ ਉਹ ਪੇਸ਼ ਹੁੰਦੇ ਨੇ ਜਦੋਂ ਇਹ ਪੂਰਾ ਪੇਪਰ ਲੀਕ ਵਾਲਾ ਜਿਹੜਾ ਕਾਂਡ ਹੁੰਦਾ ਉਹ ਤੋਂ ਬਾਅਦ ਆਪਣੀ ਸਫਾਈ ਦਿੰਦੇ ਨੇ ਉਹ ਕਹਿੰਦੇ ਕਿ ਉਹਨਾਂ ਤੋਂ ਜਦੋਂ ਕਮੇਟੀ ਪੁੱਛਦੀ ਹੈ ਕਿ ਦੱਸੋ ਜੀ ਕੀ ਹੋਇਆ ਉਹ ਕਹਿੰਦੇ ਕਿ CBI ਜਾਂਚ ਕਰ ਰਹੀ ਹੈਗੀ ਉਹ ਪੂਰੀ ਕੱਢ ਲਵੇ ਅਤੇ ਫਿਰ ਅਸੀਂ ਦੱਸ ਦਿੰਦੇ ਹਾਂ ਬਟ ਉਹਨਾਂ ਨੇ ਕਿਹੜੀ ਜਾਂਚ ਕੀਤੀ ਹੈ CBI ਨੇ ਮੇਰੇ ਖਿਆਲ ਦੇ ਨਾਲ ਵੱਡਾ ਮਸਲਾ ਇਹ ਹੋਣਾ ਚਾਹੀਦਾ ਹੈਗਾ ਕਿ ਨੀਟ ਦਾ ਉਹ ਪ੍ਰੀਖਿਆ ਲੀਕ ਹਾਲਾਂਕਿ ਉਸ ਦਰਮਿਆਨ ਅਸੀਂ ਵੀ ਤੁਹਾਨੂੰ ਖਬਰਾਂ ਦਿੱਤੀਆਂ ਸੀ ਕਿ ਟੈਲੀਗ੍ਰਾਮ ਜਿਹਦੇ ਉੱਤੇ ਉਹਦੇ ਕੁਛ ਆਨਸਰਸ ਜਿਹੜੇ ਨੇ ਉਹ ਲੀਕ ਹੋਏ ਨੇ ਉਹ ਟੈਲੀਗ੍ਰਾਮ ਨੂੰ ਬੈਨ ਕਰ ਦਿੱਤਾ ਗਿਆ ਇਹ ਸਰਕਾਰ ਦਾ ਇੱਕ ਕਦਮ ਸੀਗਾ ਜਿਹੜੇ ਅਲੱਗ ਅਲੱਗ ਸਟੇਟਸ ਨੇ ਔਰ ਜਿਹੜੀ ਐਸ ਅਨੀਤਾ ਜਿਹੜੀ ਉਹ 17 ਸਾਲ ਦੀ ਛੋਟੀ ਬੱਚੀ ਦੀ ਸੁਪਰੀਮ ਕੋਰਟ 'ਚ ਪਟੀਸ਼ਨ ਸੀ
ਉਹਦੇ ਵੱਲ ਥੋੜ੍ਹਾ ਜਿਹਾ ਧਿਆਨ ਦਿਓ। ਨੀਟ ਦੇ ਵਿੱਚ ਧਾਂਦਲੀ ਕੋਈ ਪਹਿਲੀ ਵਾਰ ਨਹੀਂ ਹੋਈ। ਤਮਿਲਨਾਡੂ ਤੋਂ ਜਿਹੜੇ ਹੁਣ ਮੁੱਖ ਮੰਤਰੀ ਬਣ ਕੇ ਆਏ ਨੇ, ਫਿਲਮਾਂ ਬੜੀਆਂ ਦੇਖ ਲਈਆਂ ਤੁਸੀਂ ਉਹਨਾਂ ਦੀਆਂ, ਐਂਡ ਹੀ ਆਲਸੋ ਸਪੋਕ ਅਬਾਊਟ ਇਟ, ਵਿਜੇ, ਜੋਸਫ ਵਿਜੇ, ਉਹ ਕਹਿੰਦੇ ਕਿ 12ਵੀਂ ਦੇ ਵਿੱਚ ਜਦੋਂ ਮੈਡੀਕਲ ਦਾ ਐਗਜ਼ਾਮ, 12ਵੀਂ ਦੇ ਵਿੱਚ ਮੈਡੀਕਲ ਪੜ੍ਹਦੇ ਨੇ ਬੱਚੇ, ਅਤੇ ਉਹਦੇ 'ਚ ਜਿੰਨੇ ਨੰਬਰ ਉਹਦੇ 12ਵੀਂ ਦੇ ਵਿੱਚ ਹੈਗੇ ਨੇ, ਉਹ ਕਿਉਂ ਨਹੀਂ ਇੱਕ ਪੈਮਾਨਾ ਹੋ ਸਕਦਾ ਕਿ ਉਹਨੇ ਅੱਗੇ MBBS 'ਚ ਪੜ੍ਹਨਾ ਇੱਕ ਕੀ ਕਰਨਾ, ਹੈ ਨਾ। ਜਦੋਂ ਤੁਸੀਂ ਆਪਣੇ 12ਵੀਂ ਕਰੀ ਹੈ, ਮੈਡੀਕਲ ਸਬਜੈਕਟ ਲੈ ਕੇ ਕਰੀ ਹੈ, ਤਾਂ ਇਸ ਕਰਕੇ ਕਰੀ ਹੈ ਕਿ ਕਿਉਂਕਿ ਤੁਸੀਂ ਅਗਲਾ ਕਰੀਅਰ ਜਿਹੜਾ ਉਹ ਇਹਦੇ ਵਿੱਚ ਪਰਸਿਊ ਕਰਨਾ ਚਾਹੁੰਦੇ ਹੋ। ਜਿਹੜੇ ਨਹੀਂ ਕਰਨਾ ਚਾਹੁੰਦੇ ਉਹ ਆਪਣੇ ਆਪ ਆਪਣਾ ਅੰਡਰ ਗ੍ਰੈਜੂਏਟ ਕੋਰਸ ਜਿਹੜਾ ਉਹ ਚੇਂਜ ਕਰ ਲੈਂਦੇ ਨੇ। ਸੋ ਜਿਹੜੇ ਉਹਨਾਂ ਨੂੰ ਹੋਰ 2-3-4 ਸਾਲ ਤੱਕ ਇਸ ਚੱਕਰ 'ਚ ਕਿਉਂ ਫਸਾਇਆ ਜਾਂਦਾ ਹੈ, ਇਹ ਜਿਹੜਾ ਕੋਚਿੰਗ ਇੰਸਟੀਚਿਊਟਸ ਦਾ ਇੱਕ ਜਾਲ, ਮੱਕੜ ਜਾਲ ਬਣ ਚੁੱਕਿਆ ਇੰਡੀਆ 'ਚ, ਇਹਦੇ ਵਿੱਚ ਕਿਉਂ ਧੱਕਿਆ ਜਾਂਦਾ ਕਿ 12ਵੀਂ ਮੈਡੀਕਲ ਦੇ ਨਾਲ ਕਰ ਲਈ ਤੁਸੀਂ, ਜੀ ਜਾਨ ਲਗਾ ਕੇ ਕੀਤੀ, ਡਜ਼ਨ ਮੈਟਰ ਉਹਦੇ 'ਚੋਂ ਕਿੰਨੇ ਨੰਬਰ ਸੀ, ਹੁਣ ਨੀਟ ਕਰੋ, ਹੁਣ ਨੀਟ ਦੇ ਵਿੱਚ ਤੁਹਾਡਾ ਰੈਂਕ ਆ ਗਿਆ, ਹੁਣ ਤੁਸੀਂ MBBS ਕਰੋ, ਅਤੇ ਫਿਰ MBBS ਕਰਨ ਤੋਂ ਬਾਅਦ ਫਿਰ ਤੁਸੀਂ ਪ੍ਰੈਕਟਿਸ ਕਰੋ 2-3-4 ਸਾਲ, ਫਿਰ ਤੁਸੀਂ ਡਾਕਟਰ ਬਣਨ ਦੇ ਲਈ ਤਿਆਰ ਹੋ। ਵਾਈ ਇਜ਼ ਦਿਟ ਦਿਸ ਪ੍ਰੋਸੈਸ ਐਡੀ, ਜਦੋਂ ਕਰਨੀ MBBS ਹੀ ਹੈ ਤਾਂ ਇਸ ਪ੍ਰੋਸੈਸ ਦੇ ਵਿੱਚੋਂ ਕਿਉਂ? ਕੇਰਲ ਦੇ ਮੁੱਖ ਮੰਤਰੀ ਨੇ VD ਸਤੀਸ਼ਨ, ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਜਦੋਂ ਮੈਡੀਕਲ ਜਾਂ ਇੰਜੀਨੀਅਰਿੰਗ ਕਾਲਜਾਂ 'ਚ ਦਾਖਲਾ ਹੁੰਦਾ ਤਾਂ ਜਿਹੜੀਆਂ ਅਲੱਗ ਅਲੱਗ ਸਟੇਟਾਂ ਨੇ, ਜਿਵੇਂ ਕੇਰਲ ਦੇ ਵਿੱਚੋਂ ਜਿਹੜੇ ਕੇਰਲ ਦੇ ਕਾਲਜਿਸ ਨੇ ਜਾਂ ਯੂਨੀਵਰਸਿਟੀਜ਼ ਨੇ, ਉਹ ਆਪਣਾ ਐਗਜ਼ਾਮ ਆਪ ਰੱਖ ਲੈਣ ਜੇ ਰੱਖਣਾ ਹੀ ਹੈ ਤਾਂ। ਵਾਈ NTA ਇਜ਼ ਹੋਲਡਿੰਗ ਦਿਸ ਐਗਜ਼ਾਮ? NTA ਯਾਨੀ ਕਿ ਇੱਕ ਜੇ ਐਡੀ ਵੱਡੀ ਸੰਸਥਾ ਹੈ ਜਿਹੜੀ ਪੂਰੇ ਦੇਸ਼ ਦੇ ਵਿੱਚ ਐਗਜ਼ਾਮ ਕਰਵਾਉਂਦੀ ਹੈ, ਉਹ ਕਿਉਂ? ਹੁਣ NTA ਦਾ ਜਦੋਂ ਧਰਮਿੰਦਰ ਪ੍ਰਧਾਨ ਨੇ ਅਸਤੀਫਾ ਹਾਲੇ ਨਹੀਂ ਦਿੱਤਾ ਸੀ, ਉਹਨਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਇਹਦਾ ਸੋਲਿਊਸ਼ਨ ਕੀ ਦੇਖਦੇ ਹੋ, ਦੈਨ ਹੀ ਸੇਡ ਕਿ ਇਹਨੂੰ CBT ਮੋਡ 'ਚ ਅਸੀਂ ਲੈ ਕੇ ਜਾ ਰਹੇ ਹਾਂ ਅਗਲੇ ਸਾਲ ਤੋਂ, ਯਾਨੀ ਕੰਪਿਊਟਰ ਬੇਸਡ ਟੈਸਟਿੰਗ ਸਿਸਟਮ। ਬਾਰ ਬਾਰ ਮੈਂ ਉਸ 17 ਸਾਲ ਦੀ ਛੋਟੀ ਬੱਚੀ ਦਾ ਜ਼ਿਕਰ ਕਰੂੰਗਾ, ਯਾਦ ਜ਼ਰੂਰ ਰੱਖਿਓ, ਦਿਸ ਇਜ਼ ਦੀ ਰੀਜ਼ਨ, ਦੈਟਸ ਵਾਈ ਸ਼ੀ ਸੈਡ ਕੰਪਿਊਟਰ ਬੇਸਡ ਟੈਸਟਿੰਗ ਸਿਸਟਮ। ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ, ਸਰਕਾਰ ਨੂੰ ਇਹੀ ਇੱਕ ਸੋਲਿਊਸ਼ਨ ਲੱਗਦਾ, ਬਟ ਮੈਨੂੰ ਇਹ ਲੱਗਦਾ ਕਿ ਸੋਲਿਊਸ਼ਨ ਤੋਂ ਪਹਿਲਾਂ ਸਮੱਸਿਆ ਦੀ ਜੜ ਫੜਨੀ ਜ਼ਰੂਰੀ ਹੈ। ਸਮੱਸਿਆ ਕੀ ਹੈ ਕਿ NTA ਨਾਮ ਦੀ ਜਿਹੜੀ ਇੱਕ ਸੰਸਥਾ ਹੈ, ਉਹ ਪੂਰੇ ਇੰਡੀਆ ਦੇ ਵਿੱਚ ਪ੍ਰੀਖਿਆਵਾਂ ਨਹੀਂ ਕਰਵਾ ਪਾ ਰਹੀ। ਕੀ ਇਹ ਹਮੇਸ਼ਾ ਇੱਦਾਂ ਹੁੰਦਾ ਸੀ? ਨਹੀਂ, 2017 ਤੋਂ ਪਹਿਲਾਂ ਮੋਦੀ ਸਰਕਾਰ ਦਾ ਜਿਹੜਾ ਪਹਿਲਾ ਕਾਰਜਕਾਲ ਸੀ ਉਹਦੇ 'ਚ 2017 ਤੋਂ ਪਹਿਲਾਂ ਜਿਹੜੀਆਂ ਵੀ ਹੁੰਦੀਆਂ ਸੀਗੀਆਂ ਇੰਜੀਨੀਅਰਿੰਗ ਦੀਆਂ ਪ੍ਰੀਖਿਆਵਾਂ, ਮੈਡੀਕਲ ਦੀਆਂ ਪ੍ਰੀਖਿਆਵਾਂ, ਜਾਂ ਤੁਸੀਂ MBBS ਕਰਨੀ ਹੈ ਜਾਂ ਤੁਸੀਂ BTECH ਕਰਨੀ ਹੈ ਜਾਂ ਜਿੰਨੇ ਵੀ ਭਾਰਤ ਭਰ ਦੇ ਸਰਕਾਰੀ ਕਾਲਜਾਂ ਤੋਂ ਜਾਂ ਸੈਮੀ ਗਵਰਨਮੈਂਟ ਕਾਲਜਾਂ ਤੋਂ, ਤਾਂ ਤੁਹਾਡੀ ਜਿਹੜੀ ਪ੍ਰੀਖਿਆ ਉਹ CBSE ਕਰਵਾਉਂਦੀ ਹੁੰਦੀ ਸੀ। ਹੁਣ CBSE ਤਾਂ 12ਵੀਂ ਦੀਆਂ 10ਵੀਂ ਦੀਆਂ ਪ੍ਰੀਖਿਆਵਾਂ ਵੀ ਕਰਵਾਉਂਦੀ ਹੈ, ਵਿਚ ਮੀਨਸ ਉਹਨਾਂ ਦੇ ਕੋਲ ਉਹ ਸਿਸਟਮ ਹੈਗਾ ਕਿ ਉਹ ਆਪਣੇ ਆਪਣੇ ਪੱਧਰ ਦੇ ਉੱਤੇ ਅਲੱਗ ਅਲੱਗ ਸਟੇਟਾਂ ਦੇ ਵਿੱਚ ਐਗਜ਼ਾਮ ਕਰਵਾ ਸਕਦੇ ਨੇ। ਉਹ ਅਧਿਕਾਰ CBSE ਤੋਂ ਖੋਲ੍ਹਿਆ ਗਿਆ, ਉਹ ਅਧਿਕਾਰ NTA ਨੂੰ ਦਿੱਤੇ ਗਏ। ਪਲੱਸ ਔਨ ਟੋਪ ਆਫ ਦੈਟ ਆਪਣੀਆਂ ਸਟੇਟਸ ਦੇ ਵਿੱਚ ਜਿਹੜੇ ਸਰਕਾਰੀ ਕਾਲਜ ਨੇ, ਮੰਨ ਲਓ ਪੰਜਾਬ ਦਾ ਸਰਕਾਰੀ ਕਾਲਜ ਹੈ ਕੋਈ, ਉੱਥੇ ਜੇ ਤੁਸੀਂ BDS ਕਰਨੀ ਹੈ ਤਾਂ ਉਹਦੇ ਲਈ ਜਿਹੜੀ ਪ੍ਰੀਖਿਆ ਉਹ ਪੰਜਾਬ ਸਰਕਾਰ ਕਰਵਾਊਗੀ, ਹਰਿਆਣੇ ਵਾਲੇ ਕਾਲਜ ਦੇ ਲਈ ਹਰਿਆਣੇ ਦੀ, ਮਹਾਰਾਸ਼ਟਰ ਵਾਸਤੇ ਮਹਾਰਾਸ਼ਟਰ ਦੀ, ਕਰਨਾਟਕ ਵਾਸਤੇ ਕਰਨਾਟਕ ਦੀ, ਇੱਦਾਂ ਹੁੰਦਾ ਸੀ। ਔਰ ਇਨਫੈਕਟ ਕੁਛ ਯੂਨੀਵਰਸਿਟੀਜ਼ ਵੀ ਆਪਣੇ ਲੈਵਲ ਦੇ ਉੱਤੇ ਪ੍ਰੀਖਿਆਵਾਂ ਕਰਵਾਉਂਦੀਆਂ ਸੀ, ਵਿਚ ਵਾਜ਼ ਈਜ਼ੀ ਫੋਰ ਦੈਮ, ਕਿਉਂਕਿ ਥੋੜ੍ਹੇ ਲੈਵਲ, ਛੋਟੇ ਲੈਵਲ 'ਤੇ ਕਰਨੀ, ਇੱਦਾਂ ਥੋੜ੍ਹੇ ਕਿ 24-25 ਲੱਖ ਬੱਚੇ ਆ ਕੇ ਐਂਟਰੈਂਸ ਦੇ ਰਹੇ ਨੇ, ਕੁਛ ਕੁ ਹਜ਼ਾਰ ਦਿੰਦੇ ਸੀ, ਉਹ ਯੂਨੀਵਰਸਿਟੀਆਂ ਵੀ ਕੈਪੇਬਲ ਸੀ, ਸਟੇਟ ਗੌਰਮੈਂਟਸ ਵੀ ਕੈਪੇਬਲ ਸੀ, CBSE ਵੀ ਕੈਪੇਬਲ ਸੀ, ਪਰ ਸਰਕਾਰ ਨੇ ਸਾਰੀ ਪ੍ਰੀਖਿਆ ਪ੍ਰਣਾਲੀ ਭੰਗ ਕਰਤੀ। ਉਹ ਇੱਕ ਦੇਸ਼ ਇੱਕ ਨੀਤੀ ਵਾਲਾ ਜਿਹੜਾ ਕੰਮ ਹੈ ਹਰ ਜਗ੍ਹਾ ਨਹੀਂ ਫਿੱਟ ਬੈਠਦਾ ਹੁੰਦਾ। 2017 ਦੇ ਵਿੱਚ ਸਰਕਾਰ ਨੇ NTA ਬਣਾਤੀ, NTA ਹੀ ਨੀਟ ਕਰਵਾਏਗੀ, NTA ਹੀ UGC ਦੇ ਐਗਜ਼ਾਮ ਕਰਵਾਏਗੀ, NTA ਹੀ JEE ਕਰਵਾਏਗੀ, NTA ਹੀ ਸਾਰਾ ਕੁਛ ਕਰਵਾਏਗੀ। 15 ਪ੍ਰੀਖਿਆਵਾਂ NTA ਨੂੰ ਦੇਤੀਆਂ ਔਰ ਉਦੋਂ ਤੋਂ ਹੀ ਇਹ ਲਗਾਤਾਰ ਘਿਰੇ ਹੋਏ ਹੈਗੇ ਨੇ। ਇਨਫੈਕਟ 2024 ਦੇ ਵਿੱਚ ਵੀ ਇਸੇ ਕਿਸਮ ਦੇ ਨਾਲ ਖਬਰਾਂ ਸਾਹਮਣੇ ਆਈਆਂ ਸੀ। ਸਾਲ 2024 ਦੇ ਵਿੱਚ ਜਿਹੜੇ ਐਗਜ਼ਾਮ ਹੋਏ ਸੀ ਉਹ ਤਾਂ ਤੁਸੀਂ, ਤੁਹਾਡੇ ਸੁਣ ਕੇ ਹੋਸ਼ ਪਾਖਤਾ ਹੋ ਜਾਣਗੇ। 24 ਲੱਖ ਬੱਚਿਆਂ ਨੇ ਨੀਟ ਦੇ ਲਈ ਰਜਿਸਟ੍ਰੇਸ਼ਨ ਕਰਵਾਇਆ ਸੀ। 5 ਮਈ ਨੂੰ ਉਦੋਂ ਇਹ ਐਗਜ਼ਾਮ ਹੁੰਦੇ ਨੇ, ਸਾਲ 2024 ਦੀ ਮੈਂ ਗੱਲ ਕਰ ਰਿਹਾ। 24 ਲੱਖ ਦੇ ਵਿੱਚੋਂ 23 ਲੱਖ ਬੱਚੇ ਐਗਜ਼ਾਮ ਦੇਣ ਜਾਂਦੇ ਹੈਗੇ ਨੇ, ਜਿਨ੍ਹਾਂ ਨੇ ਰਜਿਸਟ੍ਰੇਸ਼ਨ ਕਰਵਾਇਆ ਸੀ 23 ਲੱਖ ਬੱਚੇ ਐਗਜ਼ਾਮ ਦੇਣ ਪਹੁੰਚਦੇ ਨੇ। ਕਈ ਨਹੀਂ ਪਹੁੰਚੇ, ਕੋਈ ਬਿਮਾਰ ਹੋ ਗਏ, ਕੁਛ ਅਲੱਗ ਅਲੱਗ ਰੀਜ਼ਨ, ਕਈ ਐਗਜ਼ਾਮੀਨੇਸ਼ਨ ਸੈਂਟਰ 'ਚ ਲੇਟ ਪਹੁੰਚੇ, ਉਹਨਾਂ ਨੂੰ ਬਾਹਰ ਰੋਗ, ਅਲੱਗ ਅਲੱਗ, ਦੈਟ ਕੁੱਡ ਬੀ ਡਿਫਰੈਂਟ ਰੀਜ਼ਨ, ਕਈ ਮਾਈਗ੍ਰੇਟ ਕਰ ਗਏ। ਸੋ ਬਚੀ ਗਿਣਤੀ 23 ਲੱਖ। ਹੁਣ
5 मई 2024 ਨੂੰ ਨੀਟ ਦਾ ਐਗਜ਼ਾਮ ਹੁੰਦਾ ਹੈ ਔਰ 23 ਲੱਖ ਬੱਚੇ ਐਗਜ਼ਾਮ ਦਿੰਦੇ ਨੇ 14 ਜੂਨ ਨੂੰ ਰਿਜ਼ਲਟ ਅਨਾਉਂਸ ਹੋਣੇ ਸੀ ਪਰ ਐਨਟੀਏ ਨੇ 4 ਦਿਨ ਪਹਿਲਾਂ ਹੀ ਰਿਜ਼ਲਟ ਅਨਾਉਂਸ ਕਰਤੇ 10 ਜੂਨ ਨੂੰ ਨਾਉ ਦਿਸ ਕੁਡ ਬੀ ਟ੍ਰਿਕੀ ਫਾਰ ਯੂ ਔਰ ਟ੍ਰਿਗਰਿੰਗ ਫਾਰ ਯੂ ਇਹ ਜਿਹੜੀ ਖਬਰ ਮੈਂ ਹੁਣ ਤੁਹਾਨੂੰ ਦੱਸਣ ਜਾ ਰਿਹਾ 4 ਦਿਨ ਪਹਿਲਾਂ ਹੀ ਰਿਜ਼ਲਟ ਅਨਾਉਂਸ ਕਰਤਾ ਔਰ ਉਸ ਦਿਨ ਅਨਾਉਂਸ ਕੀਤਾ ਜਿਸ ਦਿਨ ਲੋਕ ਸਭਾ ਦੀਆਂ ਚੋਣਾਂ ਦੇ ਰਿਜ਼ਲਟ ਆਉਣੇ ਸੀ 2024 ਚ ਸਰਕਾਰ ਦੁਬਾਰਾ ਆਈ ਸੀ ਨਾ ਮੋਦੀ ਸਰਕਾਰ ਦਾ 3.0 ਕਾਰਜਕਾਲ ਸ਼ੁਰੂ ਹੋਇਆ ਸੀ ਇਹ ਉਹੀ ਤਰੀਕ ਸੀ ਜਦੋਂ ਨੀਟ ਦੇ 2024 ਦੇ ਵਿੱਚ ਹੋਏ ਐਗਜ਼ਾਮਸ ਦਾ ਰਿਜ਼ਲਟ ਵੀ ਆਇਆ ਸੀ ਔਰ ਜਦੋਂ ਐਗਜ਼ਾਮ ਦਾ ਰਿਜ਼ਲਟ ਆਇਆ ਤਾਂ ਲੋਕਾਂ ਦੇ ਹੋਸ਼ ਉੜ ਗਏ ਔਰ ਇਹ ਪਹਿਲੀ ਵਾਰ ਜਿਹੜਾ ਨੀਟ ਦਾ ਇੱਕ ਗੜਬੜੀ ਜਿਹੜੀ ਸਾਹਮਣੇ ਆਈ ਸੀਗੀ 2024 ਚ ਵੀ ਆਈ 25 ਚ ਵੀ ਆਈ ਆ 26 ਵਾਲੀ ਤਾਂ ਜਿਹੜੀ ਸੀਗੀ ਦੁਬਾਰਾ ਵਾਲੀ ਇਹਨੇ ਤਾਂ ਜਾਨ ਹੀ ਲੈ ਲਈ ਬੱਚਿਆਂ ਦੀ ਜਿਹੜੀ 2024 ਚ ਆਈ ਸੀਗੀ ਉਹ ਸੁਣਿਓ ਜ਼ਰਾ ਉਹ ਬੜਾ ਅਜੀਬ ਕਿੱਸਾ ਹੈ 67 ਬੱਚਿਆਂ ਨੇ ਟੌਪ ਕੀਤਾ ਸੀਗਾ 67 ਬੱਚਿਆਂ ਨੇ ਇਕੱਠਾ ਟੌਪ ਕੀਤਾ ਸੀ ਇਹ ਅੱਜ ਤੱਕ ਨਹੀਂ ਸੀ ਕਦੇ ਹੋਇਆ ਇੰਡੀਆ ਦੇ ਵਿੱਚ 2017 ਤੋਂ ਜਦੋਂ ਤੋਂ ਨੀਟ ਕਰਵਾ ਰਹੀ ਸੀਗੀ ਐਨਟੀਏ ਐਗਜ਼ਾਮ ਕਰਵਾ ਰਹੀ ਸੀ 67 ਬੱਚਿਆਂ ਨੇ ਟੌਪ ਕੀਤਾ ਇਕੱਠੇ ਹੀ ਹੁਣ ਜੇ ਤੁਹਾਨੂੰ ਇਹ ਹੈਰਾਨੀ ਦੀ ਗੱਲ ਨਹੀਂ ਲੱਗਦੀ ਵੀ ਫਿਰ ਕੀ ਹੈ ਜੇ 23 ਲੱਖ ਬੱਚਿਆਂ ਨੇ ਐਗਜ਼ਾਮ ਦਿੱਤਾ ਤਾਂ 67 ਕਰ ਗਏ ਹੋਣਗੇ ਟੌਪ ਇਹ 67 ਦੇ ਵਿੱਚ ਜਿਨ੍ਹਾਂ ਨੇ 720 ਅੰਕ ਬਣਦੇ ਨੇ 720 ਟੋਟਲ ਅੰਕ ਹੁੰਦੇ ਨੇ ਉਹਨਾਂ ਨੇ 720 ਹੀ ਹਾਸਲ ਕੀਤੇ ਯਾਨੀ 100% ਰਿਜ਼ਲਟ ਆਇਆ ਇਹ ਵੀ ਹੈਰਾਨੀ ਦੀ ਗੱਲ ਤੁਹਾਨੂੰ ਨਹੀਂ ਲੱਗ ਰਹੀ ਹੈਗੀ ਤਾਂ ਇਹਦੇ 'ਚ ਇੱਕ ਗੱਲ ਹੋਰ ਹੈਰਾਨੀ ਦੀ ਇਹ ਹੈ ਕਿ ਜਿਹੜੇ 67 ਟੋਪਰ ਸੀਗੇ ਉਹਨਾਂ 'ਚ 6 ਬੱਚੇ ਇੱਕੋ ਹੀ ਸੈਂਟਰ ਤੋਂ ਇੱਕੋ ਹੀ ਕੋਚਿੰਗ ਸੈਂਟਰ ਦੇ ਸੀਗੇ ਜਿਹੜੇ ਟੋਪਰ ਸੀ ਕੁਡ ਦੈਟ ਬੀ ਅ ਕੋਇਨਸੀਡੈਂਟ ਹਰਿਆਣਾ ਦੇ ਝੱਜਰ ਜ਼ਿਲ੍ਹੇ ਦਾ ਉਹ ਕੋਚਿੰਗ ਇੰਸਟੀਚਿਊਟ ਸੀਗਾ ਔਰ ਹੁਣ ਉਹਦੀਆਂ ਖਬਰਾਂ ਵੀ ਦੱਬ ਰਹੀਆਂ ਜਾ ਰਹੀਆਂ ਹੈਗੀਆਂ ਨੇ ਕਿ ਉਹ ਕੋਚਿੰਗ ਇੰਸਟੀਚਿਊਟਸ ਦੀ ਕਮਾਈ ਦਾ ਹਿੱਸਾ ਕਿਹਨਾਂ ਨੂੰ ਜਾਂਦਾ ਇਹ ਹੈਰਾਨ ਕਰਨ ਵਾਲੀ ਗੱਲ ਹੈਗੀ ਔਰ ਸਪੈਸ਼ਲ ਗੱਲ ਇਹ ਰਹੀ ਕਿ ਇਸ ਪ੍ਰੀਖਿਆ ਦੇ ਵਿੱਚ ਉਸ ਵਕਤ 2024 'ਚ 720 ਅੰਕ ਦੀ ਇਹ ਪ੍ਰੀਖਿਆ ਹੁੰਦੀ ਹੈ ਕਿਸੇ ਦੇ 718 ਨੰਬਰ ਆਏ ਨੇ ਕਿਸੇ ਦੇ 719 ਹੁਣ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਐਨਟੀਏ ਹੁੰਦਾ ਕੀ ਹੈ ਐਨਟੀਏ ਕਿਵੇਂ ਲਿਆ ਜਾਂਦਾ ਇਹ ਹੁਣ ਸੁਣੋ ਤੁਸੀਂ ਜੇ ਤੁਹਾਨੂੰ ਪੂਰੀ ਜਾਣਕਾਰੀ ਨਹੀਂ ਹੈਗੀ ਐਨਟੀਏ ਦੇ ਪੇਪਰ ਦੇ ਬਾਰੇ ਮੈਂ ਤੁਹਾਨੂੰ ਐਨਟੀਏ ਦੇ ਬਾਰੇ ਥੋੜ੍ਹਾ ਜਿਹਾ ਮਾਫ ਕਰਨਾ ਸੋਰੀ ਨੀਟ ਦੇ ਬਾਰੇ ਥੋੜ੍ਹਾ ਜਿਹਾ ਸਮਝਾ ਦਿੰਦਾ ਕਿ ਨੀਟ ਹੁੰਦਾ ਕਿਵੇਂ ਧਿਆਨ ਨਾਲ ਸੁਣਿਓ ਤੁਹਾਡੇ ਆਪਣੇ ਆਪ ਹੋਸ਼ ਜਿਹੜੇ ਹੈਗੇ ਨੇ ਉਹ ਤੁਹਾਨੂੰ ਲੱਗੂਗਾ ਕਿ ਯਾਰ ਇਹ ਕਿਸ ਕਿਸਮ ਦੀ ਧਾਂਦਲੀ ਜਿਹੜੀ ਆ ਹੁਣ ਤੱਕ ਚੱਲ ਰਹੀ ਸੀਗੀ ਸੋ ਇਹ ਪ੍ਰੀਖਿਆ ਜਿਹੜੀ ਹੁੰਦੀ ਹੈ ਇਹ ਆਫਲਾਈਨ ਮੋਡ 'ਚ ਹੁੰਦੀ ਹੈ ਨੋਟ ਇਨ ਦੀ ਸੀ ਬੀ ਟੀ ਮੋਡ ਜਿਹਨੂੰ ਸਰਕਾਰ ਹੁਣ ਕੰਪਿਊਟਰ ਬੇਸ ਟੈਸਟਿੰਗ ਕਰਵਾਉਣਾ ਚਾਹੁੰਦੀ ਹੈ ਹੁਣ ਤੱਕ ਇੰਡੀਆ ਦੇ ਵਿੱਚ ਜਿੰਨੇ ਵੀ ਨੀਟ ਦੇ ਐਗਜ਼ਾਮ ਹੋਏ ਨੇ ਜਿੰਨੇ ਵੀ ਕਾਲਜ ਚਾਹੇ 2017 ਤੋਂ ਪਹਿਲਾਂ ਚਾਹੇ 2017 ਤੋਂ ਬਾਅਦ 2026 ਤੱਕ ਉਹ ਪੈੱਨ ਐਂਡ ਪੇਪਰ ਮੋਡ 'ਚ ਹੋਏ ਨੇ ਯਾਨੀ ਤੁਸੀਂ ਆਪਣਾ ਐਗਜ਼ਾਮੀਨੇਸ਼ਨ ਸੈਂਟਰ 'ਚ ਜਾਓ ਰਜਿਸਟ੍ਰੇਸ਼ਨ ਕਰਾਓ ਆਪਣਾ ਤੁਹਾਡਾ ਨੰਬਰ ਆਏਗਾ ਉਸ ਨੰਬਰ ਦੇ ਉੱਤੇ ਆਪਣੇ ਐਗਜ਼ਾਮੀਨੇਸ਼ਨ ਸੈਂਟਰ 'ਚ ਜਾਓ ਉੱਥੇ ਜਾ ਕੇ ਆਪਣਾ ਐਗਜ਼ਾਮ ਦੇਵੋ ਪੈੱਨ ਅਤੇ ਪੇਪਰ ਤੁਹਾਨੂੰ ਉਹ ਦਿੱਤਾ ਜਾਊਗਾ ਉਹ ਐੱਮ ਆਰ ਸ਼ੀਟ ਹੁੰਦੀ ਹੈ ਉਹ ਦਿੱਤਾ ਜਾਊਗਾ 3 ਘੰਟੇ ਦਾ ਐਗਜ਼ਾਮ ਹੋਊਗਾ 180 ਮਿੰਟ ਦਾ ਔਰ ਇਹ ਐਗਜ਼ਾਮੀਨੇਸ਼ਨ ਜਿਹੜਾ ਇਹਦੀ ਹੁਣ ਬੀਜੇਪੀ ਸਰਕਾਰ ਨੇ ਇਹਦੀਆਂ ਲੈਂਗੁਏਜਿਸ ਵੀ ਚੇਂਜ ਕਰਤੀਆਂ ਸੀ ਜਿਹਦੇ 'ਤੇ ਵੀ ਇਤਰਾਜ਼ ਹੋਏ ਸੀ ਉਹ ਇੱਕ ਅਲੱਗ ਬਹਿਸ ਦਾ ਵਿਸ਼ਾ ਕਿ ਇਹ ਪੰਜਾਬੀ 'ਚ ਵੀ ਹੋ ਜਾਂਦੇ ਨੇ ਹਿੰਦੀ 'ਚ ਵੀ 13 ਅਲੱਗ ਅਲੱਗ ਲੈਂਗੁਏਜਿਸ 'ਚ ਹੁੰਦੇ ਨੇ ਇੰਗਲਿਸ਼ ਤੋਂ ਇਲਾਵਾ ਸੋ ਮੈਡੀਕਲ ਦੀ ਪੜ੍ਹਾਈ ਇਹਨਾਂ ਭਾਸ਼ਾਵਾਂ ਦੇ ਵਿੱਚ ਪੜ੍ਹਨੀ ਬਹੁਤ ਮੁਸ਼ਕਿਲ ਹੈਗੀ ਉਹ ਨਹੀਂ ਪੋਸੀਬਲ ਹੈਗੀ ਤਾਂ ਨੀਟ ਦਾ ਐਗਜ਼ਾਮ ਇਹਨਾਂ ਭਾਸ਼ਾਵਾਂ ਦੇ ਵਿੱਚ ਕਿਉਂ ਕਰਤਾ ਸੋ ਐਨੀਵੇਜ਼ ਉਹਦਾ ਸਰਕਾਰ ਦਾ ਤਰਕ ਇਹ ਸੀ ਕਿ ਪੇਂਡੂ ਵਿਦਿਆਰਥੀਆਂ ਤੱਕ ਰੀਚ ਪੋਸੀਬਲ ਪਹੁੰਚਾਉਣੀ ਹੈ ਉਹਦੇ 'ਚ ਨਹੀਂ ਆਪਾਂ ਪੈਂਦੇ ਸੋ NCERT ਦਾ ਜਿਹੜਾ +1 ਅਤੇ +2 ਦਾ ਸਿਲੇਬਸ ਹੈ ਉਹਦੇ 'ਚੋਂ ਹੀ ਕੁਸ਼ਚਨ ਹੁੰਦੇ ਨੇ ਮੈਡੀਕਲ ਦੇ 180 ਕੁਸ਼ਚਨ ਹੁੰਦੇ ਨੇ ਮਲਟੀਪਲ ਚੋਇਸ ਹੁੰਦੇ ਨੇ MCQ ਜਿਹਨਾਂ ਨੂੰ ਕਹਿੰਦੇ ਆ ਔਰ ਇਹ ਸਬਜੈਕਟ ਵਾਈਜ਼ ਡਿਸਟ੍ਰੀਬਿਊਸ਼ਨ ਇੱਦਾਂ ਹੈ ਕਿ 45 ਕੁਸ਼ਚਨ ਜਿਹੜੇ ਨੇ ਉਹ ਫਿਜ਼ਿਕਸ ਦੇ ਹੋਣਗੇ 45 ਕੈਮਿਸਟਰੀ ਦੇ ਹੋਣਗੇ ਅਤੇ 90 ਕੁਸ਼ਚਨ ਬਾਇਓਲੋਜੀ ਹੁੰਦੀ ਹੈ ਬੋਟਨੀ ਅਤੇ ਜ਼ੂਲੋਜੀ ਨੂੰ ਮਿਲਾ ਕੇ ਆਪਾਂ ਸਾਰਿਆਂ ਨੇ ਪੜ੍ਹਿਆ ਹੋਇਆ ਜੀਵ ਵਿਗਿਆਨ ਬਾਇਓਲੋਜੀ ਸੋ ਟੋਟਲ ਇਸ ਤਰੀਕੇ ਦੇ ਨਾਲ ਇਹ ਕੁਸ਼ਚਨਸ ਦਾ ਸੈਟਅਪ ਜਿਹੜਾ ਉਹ ਤਿਆਰ ਕੀਤਾ ਜਾਂਦਾ ਹਰ ਸਹੀ ਜਵਾਬ ਦੇ ਲਈ 4 ਅੰਕ ਮਿਲਦੇ ਨੇ 4 ਪੁਆਇੰਟਸ ਹਰ ਗਲਤ ਜਵਾਬ ਦੇ ਲਈ ਨੀਟ ਐਗਜ਼ਾਮੀਨੇਸ਼ਨ 'ਚ -1 ਅੰਕ ਮਿਲਦਾ ਸੋ ਔਰ ਜੇ ਤੁਸੀਂ ਕੋਈ ਕੁਸ਼ਚਨ ਛੱਡਤਾ ਇਸ ਕਰਕੇ ਕਿ ਨੈਗੇਟਿਵ ਮਾਰਕਿੰਗ ਨਾ ਹੋ ਜਾਵੇ ਤਾਂ ਉਹਦਾ ਕੋਈ ਅੰਕ ਨਹੀਂ ਮਿਲਣਾ ਉਹਦਾ 0 ਹੋਊਗਾ ਸੋ ਬੈਟਰ ਹੈ ਨੀਟ ਦੀ ਐਗਜ਼ਾਮੀਨੇਸ਼ਨ ਦੇ ਵਾਸਤੇ ਕਿਹਾ ਜਾਂਦਾ ਜਿੰਨੇ ਵੀ ਕੋਚਿੰਗ ਇੰਸਟੀਚਿਊਟ ਕਿ ਜੇ ਤੁਹਾਨੂੰ ਜਵਾਬ ਨਹੀਂ ਪਤਾ ਤਾਂ ਰਹਿਣ ਦਿਓ ਛੱਡ ਦਿਓ ਸਿਰਫ ਉਹੀ ਕੌਨਫੀਡੈਂਟ ਬੱਚੇ ਹੀ ਉਹਨੂੰ ਅਟੈਂਪਟ ਕਰਨਗੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਹਾਂ ਮੈਂ ਠੀਕ ਕਰ ਰਿਹਾ
ਹੁਣ ਇਹ ਜਿਹੜੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਕਿ ਇਹ ਹੋ ਕਿਵੇਂ ਗਿਆ ਕਿ ਕੁਛ ਬੱਚਿਆਂ ਦੇ ਅੰਕ 718 ਜਾਂ 719 ਕਿਵੇਂ ਆ ਗਏ 2024 'ਚ ਜਦੋਂ ਲੋਕ ਸਭਾ ਚੋਣਾਂ ਹੋਈਆਂ ਸੀ, ਜਦੋਂ ਮੋਦੀ ਸਰਕਾਰ ਦੁਬਾਰਾ ਚੁਣ ਕੇ ਆਈ ਸੀ ਅਤੇ ਉਦੋਂ ਵੀ ਕਿਸੇ ਨੇ ਜਵਾਬਦੇਹੀ ਨਹੀਂ ਲਈ। ਉਹ ਧਿਆਨ ਨਾਲ ਸੁਣਿਓ, ਹਰ ਸਹੀ ਜਵਾਬ ਦੇ 4 ਅੰਕ ਮਿਲਣੇ ਨੇ, ਹਰ ਗਲਤ ਜਵਾਬ ਦੇ -1 ਅਤੇ ਛੱਡੇ ਹੋਏ ਦੇ 0। ਸੋ ਮੰਨ ਲਓ ਜਿਹਨੇ ਟੌਪ ਕੀਤਾ ਉਹਨੇ 720 ਅੰਕ ਨੇ ਟੋਟਲ, ਉਹਨੇ ਸਾਰੇ 180 ਦੇ 180 ਸਹੀ ਹੱਲ ਕੀਤੇ ਹੋਣਗੇ, ਸੋ ਉਹਨੂੰ 720 ਅੰਕ ਮਿਲੇ ਹੋਣਗੇ, ਇਹ ਤਾਂ 100% ਰਿਜ਼ਲਟ ਹੋਇਆ। 718 ਦਾ ਕੀ ਮਤਲਬ ਹੋਇਆ? ਮੰਨ ਲਓ ਮੇਰਾ ਇੱਕ ਕੁਐਸਚਨ ਗਲਤ ਹੋ ਗਿਆ ਤਾਂ ਇਹਦਾ ਮਤਲਬ ਆਲਰੇਡੀ ਉਹਦੇ 4 ਨੰਬਰ ਤਾਂ ਉਹ ਗਏ, 716 ਰਹਿ ਗਏ, ਪਲੱਸ ਉਹਦਾ ਗਲਤ ਦਾ -1 ਕੱਟਣਾ ਚਾਹੀਦਾ, ਯਾਨੀ 715 ਰਹਿਣੇ ਚਾਹੀਦੇ ਨੇ ਨੰਬਰ। 718 ਦੇ 719 ਨੰਬਰ ਕਿਵੇਂ ਆ ਸਕਦੇ ਨੇ ਨੀਟ 'ਚ? ਦੈਟ ਹੈਪਨਡ ਇਨ 2024 ਇਨ ਨੀਟ ਐਗਜ਼ਾਮਸ। ਇਹਦੀ ਰਿਜ਼ਲਟਸ ਦੇ ਉੱਤੇ ਜਿਹੜਾ ਸੀ ਉਹ ਬਹੁਤ ਸਾਰੀ ਗੱਲ ਹੋਣ ਲੱਗ ਪਈ ਸੀ। ਹੁਣ ਆਲ ਇੰਡੀਆ ਰੈਂਕਿੰਗ ਜਿਹੜੀ ਹੈਗੀ ਹੈ ਉਹਦੇ ਅਕੋਰਡਿੰਗ ਕੌਂਸਲਿੰਗ ਹੁੰਦੀ ਹੈ, MCC ਜਿਹਨੂੰ ਮੈਡੀਕਲ ਕੌਂਸਲਿੰਗ ਕਮੇਟੀ ਕਹਿੰਦੇ ਨੇ, ਉਹ ਕਮੇਟੀ ਕਿਹੜੀ ਕੀ ਕਹਿੰਦੀ ਹੈ ਕਿ 15% ਤੁਸੀਂ ਦੇਸ਼ ਦੇ ਸਰਕਾਰੀ ਕਾਲਜਾਂ 'ਚ ਦਾਖਲਾ ਲੈਣਾ, 85% ਸਟੇਟ ਦਾ ਕੋਟਾ ਹੁੰਦਾ, ਜਿਵੇਂ ਪੰਜਾਬ ਦੇ ਵਿੱਚ BFUHS ਹੈ, ਉਹ ਹੈ ਆਪਣੇ 85% ਬੱਚੇ ਜਿਹੜੇ ਨੇ ਆਪਣੀ ਆਪਣੀ ਸਟੇਟ ਦੇ ਵਿੱਚ ਜਾ ਸਕਦੇ ਨੇ। ਤੁਹਾਡਾ ਕਿੰਨਾ ਰੈਂਕ ਹੈ, ਆਲ ਇੰਡੀਆ ਰੈਂਕ ਹੈ, ਉਹਦੇ ਅਕੋਰਡਿੰਗ ਤੁਸੀਂ ਚੂਜ਼ ਕਰ ਸਕਦੇ ਹੋ ਵੀ ਮੈਂ MBBS 'ਚ ਜਾਣਾ, ਮੈਂ BDS 'ਚ ਜਾਣਾ, ਉਹ ਤੁਹਾਡੀ ਮਰਜ਼ੀ ਹੁੰਦੀ ਹੈ। ਫਿਰ ਉਹ ਤੋਂ ਬਾਅਦ ਸੀਟ ਅਲਾਟਮੈਂਟ ਹੁੰਦੀ ਹੈ, ਨੀਟ ਦੇ ਰੈਂਕ ਦੇ ਅਕੋਰਡਿੰਗ ਤੁਹਾਨੂੰ ਉਸ ਕਾਲਜ 'ਚ ਐਡਮਿਸ਼ਨ ਮਿਲੂਗੀ ਨਹੀਂ ਮਿਲੇਗੀ, ਇਹ ਸੀਟ ਅਲਾਟਮੈਂਟ ਤੈਅ ਕਰਦੀ ਹੈ। ਇਹ ਤਾਂ ਸਾਰਾ ਤਰੀਕਾ ਹੋ ਗਿਆ। ਹੁਣ ਇਹ ਜਿਹੜੀ ਕਹਾਣੀ ਸਾਹਮਣੇ ਆਈ ਹੈ 2024 ਦੇ ਵਿੱਚ ਲੀਕ, ਉਦੋਂ ਵੀ ਹੋਇਆ ਸੀ ਨੀਟ ਦਾ ਪੇਪਰ, ਉਦੋਂ ਵੀ ਬਿਹਾਰ ਦੇ ਵਿੱਚ FIR ਦਰਜ ਹੋਈਆਂ ਸੀ, 13 ਲੋਕ ਗ੍ਰਿਫਤਾਰ ਹੋਏ ਸੀ, ਬਟ ਦੈਟਸ ਇਟ, ਉਸ ਤੋਂ ਅੱਗੇ ਕੁਛ ਵੀ ਨਹੀਂ। ਜਿਹੜੇ ਮੰਨ ਲਓ ਮੈਂ ਤਿਆਰੀ ਕਰ ਰਿਹਾ, ਮੈਂ ਇਸ ਐਗਜ਼ਾਮ ਦੀ ਰੱਜ ਕੇ ਤਿਆਰੀ ਕੀਤੀ ਹੈ ਔਰ ਬਿਲਕੁਲ ਜੈਨੂਨਲੀ ਮੈਂ ਐਗਜ਼ਾਮ ਦਿੱਤਾ ਅਤੇ ਮੇਰੇ 700 ਨੰਬਰ ਆਏ ਨੇ ਜਾਂ 690 ਨੰਬਰ ਆਏ ਨੇ, ਅਤੇ ਮੇਰੇ ਬਰਾਬਰ ਕੋਈ ਬੱਚਾ ਧਾਂਦਲੀ ਦੇ ਨਾਲ 718 ਨੰਬਰ ਲੈ ਜਾਂਦਾ ਵਿਚ ਇਜ਼ ਨੋਟ ਈਵਨ ਪੋਸੀਬਲ, ਉਹ ਮੇਰੇ ਤੋਂ ਪਹਿਲਾਂ ਜਾ ਕੇ ਕਾਲਜ ਚੁਣ ਲੂਗਾ ਅਤੇ ਮੇਰੀ ਜਿਹੜੀ ਸੀਟ ਹੋਊਗੀ ਉਹ ਖਾ ਗਿਆ, ਇੱਕ ਅਨਡਿਜ਼ਰਵਿੰਗ ਬੱਚਾ ਖਾ ਗਿਆ। ਔਰ ਇਹਨਾਂ ਇਹਦੇ ਪਿੱਛੇ ਜ਼ਿੰਮੇਵਾਰ ਕੌਣ ਹੈ? ਕੀ ਐਜੂਕੇਸ਼ਨ ਮਿਨਿਸਟਰ ਨਹੀਂ ਹੈਗਾ? ਕੀ ਇਸ ਪੂਰਾ ਦਾ ਪੂਰਾ ਸਿਸਟਮ ਨਹੀਂ ਹੈਗਾ? ਇਹਦੇ ਬਾਰੇ ਹੰਗਾਮੇ ਪਹਿਲਾਂ ਵੀ ਹੁੰਦੇ ਰਹੇ ਨੇ, ਪਰ ਸੁਣੇ ਕੌਣ? ਜਵਾਬਦੇਹੀ ਕਿਹਦੀ ਹੈਗੀ ਹੈ? ਇਹ ਜਿਹੜਾ ਵੱਡਾ ਸਵਾਲ ਪੈਦਾ ਹੁੰਦਾ ਅਤੇ ਹੁਣ ਪੰਜਾਬ ਦੀ ਜਵਾਬਦੇਹੀ ਕੀ ਹੈ ਇਹ ਮੈਂ ਤੁਹਾਨੂੰ ਦੱਸਦਾ। ਇਸ ਵਾਰ ਜਿਹੜੀ ਉਹ ਰੱਦ ਹੋਈ ਪ੍ਰੀਖਿਆ ਸੀ ਉਹਦਾ ਜਦੋਂ ਦੁਬਾਰਾ ਰਿਜ਼ਲਟ ਆਇਆ ਤਾਂ ਜਿਹੜਾ ਟੌਪ ਸਕੋਰ ਸੀਗਾ ਉਹ 99.99% ਸੀ, ਯਾਨੀ ਉਹ ਬੱਚੇ ਨੇ ਇੱਕ ਸਵਾਲ ਆਪਣਾ ਗਲਤ ਕੀਤਾ ਸੀ, ਸੋ ਉਹਦੇ 5 ਨੰਬਰ ਕੱਟ ਗਏ। 720 'ਚੋਂ 715 ਵਾਲਾ ਜਿਹੜਾ ਸੀ ਟੌਪਰ ਸੀ, ਵੇਅਰ ਇਜ਼ ਦੈਟ ਟੌਪਰ ਫਰੋਮ? ਪੰਜਾਬ ਤੋਂ ਆਰਿਅਨ ਗੁਪਤਾ। ਵੇਅਰ ਇਜ਼ ਦੀ ਸੈਕਿੰਡ ਟੌਪਰ? ਇੱਕ ਹੋਰ ਬੱਚੇ ਦੇ 715 ਆਏ ਸੀ, ਪ੍ਰੰਸ਼ੂਲ ਬਾਂਸਲ, ਹਰਿਆਣਾ। ਉਹ ਦੋ ਸਟੇਟਾਂ ਪੰਜਾਬ ਅਤੇ ਹਰਿਆਣਾ ਜਿਹੜੀਆਂ ਕਿਸਾਨੀ ਅੰਦੋਲਨ ਦੇ ਵਿੱਚ ਸਿਖਰ 'ਤੇ ਸੀ, ਅਤੇ ਹੁਣ ਡਾਕਟਰ ਬਣਾਉਣ ਦੇ ਵਿੱਚ ਉਹ ਪਿੱਛੇ ਕਿਵੇਂ ਰਹਿ ਜਾਣ? ਇਹ ਕਿਵੇਂ ਹੋ ਸਕਦਾ ਕਿ ਪੰਜਾਬ ਨੂੰ ਡਾਕਟਰਾਂ ਦੀ ਲੋੜ ਨਹੀਂ ਹੈਗੀ? ਇਹ ਕਿਵੇਂ ਹੋ ਸਕਦਾ ਕਿ ਤੁਹਾਨੂੰ ਡਾਕਟਰ ਦੀ ਲੋੜ ਨਹੀਂ ਹੈਗੀ ਔਰ ਪੜ੍ਹੇ ਲਿਖੇ ਡਾਕਟਰ ਦੀ ਲੋੜ ਨਹੀਂ ਹੈਗੀ? ਸਵਾਲ ਸਿਰਫ ਨੀਟ ਦੀ ਗੜਬੜੀ ਦੇ ਉੱਤੇ ਨਹੀਂ ਹੈ, ਸਵਾਲ ਸਿਰਫ ਉਹ ਬੱਚਿਆਂ ਦੀਆਂ ਸੁਸਾਈਡਸ ਦੇ ਉੱਤੇ ਨਹੀਂ ਹੈ, ਸਵਾਲ ਇਸ ਪੂਰੇ ਐਗਜ਼ਾਮੀਨੇਸ਼ਨ ਪੈਟਰਨ ਦੇ ਉੱਤੇ ਹੈ। ਐਸ ਅਨੀਤਾ ਦੀ ਜਿਹੜੀ ਐਪਲੀਕੇਸ਼ਨ, ਉਸ 17 ਸਾਲ ਦੀ ਛੋਟੀ ਬੱਚੀ ਦੀ ਐਪਲੀਕੇਸ਼ਨ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਉਹ ਪਾ ਕੇ ਗਈ ਸੀ, ਉਹਦੇ ਬਾਰੇ ਗੱਲ ਕਰਨੀ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਸਰਕਾਰ ਹੁਣ ਇਹਦੇ ਲਈ ਕੰਪਿਊਟਰ ਬੇਸਡ ਟੈਸਟਿੰਗ ਸਿਸਟਮ ਲਿਆਉਣਾ ਚਾਹੁੰਦੀ ਹੈ ਔਰ ਕੰਪਿਊਟਰ ਬੇਸਡ ਟੈਸਟਿੰਗ ਸਿਸਟਮ ਕੀ ਸਫਲ ਰਹੂਗਾ? ਪਹਿਲੀ ਗੱਲ ਤਾਂ ਕਿ ਪਿੰਡਾਂ ਦੇ ਵਿੱਚ ਜਿਨ੍ਹਾਂ ਬੱਚਿਆਂ ਤੱਕ ਸਹੀ ਗੈਜਟਸ ਨਹੀਂ ਪਹੁੰਚ ਪਾਉਂਦੇ, ਪਿੰਡਾਂ ਦੇ ਵਿੱਚ ਉਹ ਬੱਚਿਆਂ ਤੱਕ ਜਿਹੜੇ ਪੂਰਾ ਜਿਹੜਾ ਸਿਸਟਮ ਹੀ ਉਪਲਬਧ ਨਹੀਂ ਹੈ, ਜਿਹੜੇ ਉਸ ਐਗਜ਼ਾਮੀਨੇਸ਼ਨ ਪੈਟਰਨ 'ਚ ਆਪਣੇ ਆਪ ਨੂੰ ਫਿੱਟੀ ਮਹਿਸੂਸ ਨਹੀਂ ਕਰਦੇ। OMR ਸ਼ੀਟ ਦੇ ਲਈ ਉਹਨਾਂ ਨੇ ਪ੍ਰੈਪਰੇਸ਼ਨ ਕੀਤੀ ਹੈ ਔਰ ਉਹਨਾਂ ਨੂੰ ਜੇ ਹੁਣ ਤੁਸੀਂ ਅਚਾਨਕ ਇਹ ਕਹਿ ਦੋਗੇ ਕਿ ਤੁਸੀਂ ਕੰਪਿਊਟਰ ਤੋਂ ਇਹ ਟੈਸਟ ਦੇਣਾ, ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਫਿਜ਼ੀਕਲ ਟੈਸਟ ਹੁੰਦੇ ਨੇ, ਜਿਹੜੇ ਪੈੱਨ ਐਂਡ ਪੇਪਰ ਮੋਡ ਦੇ ਵਿੱਚ ਯਾਨੀ ਆਫਲਾਈਨ ਮੋਡ ਦੇ ਵਿੱਚ ਐਗਜ਼ਾਮ ਹੁੰਦੇ ਨੇ, ਉਹ 'ਚ ਜੇ ਕਿਤੇ ਧਾਂਦਲੀ ਹੁੰਦੀ ਹੈ ਜਿਵੇਂ ਇਸ ਵਾਰ ਹੋਈ ਹੈ, ਉਹ ਫੜਨੀ ਬੜੀ ਆਸਾਨ ਹੈਗੀ ਹੈ। ਕੰਪਿਊਟਰ ਦੇ ਉੱਤੇ ਜਿਹੜੀਆਂ ਧਾਂਦਲੀਆਂ ਹੋਣਗੀਆਂ ਉਹਨੂੰ ਕੌਣ ਫੜੂਗਾ, ਕਿਵੇਂ ਫੜਿਆ ਜਾਊਗਾ? ਅਤੇ ਫਿਰ ਇਹ ਜਿਹੜਾ ਕੋਚਿੰਗ ਇੰਸਟੀਟਿਊਸ਼ਨ ਦਾ ਧੰਦਾ ਹੈਗਾ ਇਹ ਤਾਂ ਹੋਰ ਜ਼ਿਆਦਾ ਪ੍ਰਫੁੱਲਤ ਹੋਊਗਾ।
ਕੋਈ ਕੋਚਿੰਗ ਇੰਸਟੀਟਿਊਸ਼ਨ MBBS ਦੇ ਵਾਸਤੇ ਨੀਟ ਐਗਜ਼ਾਮ ਦੀ ਪ੍ਰੈਪਰੇਸ਼ਨ ਦੇ ਲਈ ਤੁਹਾਡੇ ਤੋਂ 50,000 ਰੁਪਈਆ ਲੈਂਦਾ ਹੈ, 1,00,000 ਰੁਪਈਆ ਲੈਂਦਾ ਹੈ ਕਿ ਆਓ ਤੁਹਾਨੂੰ ਐਂਟਰੈਂਸ ਐਗਜ਼ਾਮ ਦੀ ਤਿਆਰੀ ਕਰਵਾਵਾਂਗੇ, ਅਤੇ ਸਰਕਾਰ ਨੇ ਕੰਪਿਊਟਰ ਬੇਸਡ ਟੈਸਟਿੰਗ ਸਿਸਟਮ ਲਿਆਤਾ, ਅਤੇ ਇੰਸਟੀਚਿਊਟ ਕਹਿੰਦਾ ਹੈ ਕਿ 2,00,000 ਉੱਪਰ ਹੋਰ ਦੇਵੋ, ਤੁਹਾਡਾ ਟੈਸਟ ਵੀ ਕਲੀਅਰ ਕਰਵਾ ਦਾਂਗੇ। ਸਰਕਾਰ ਫੜ ਲੂਗੀ? ਨਹੀਂ ਫੜੂਗੀ। ਵਜ੍ਹਾ, ਕਿਉਂਕਿ ਉਹ ਜਿਹੜਾ 2,00,000 ਉੱਪਰ ਲਿਆ ਗਿਆ ਉਹ ਕਿਹਨੂੰ ਕਿਹਨੂੰ ਜਾਣਾ ਹੈ ਸਾਰੇ ਜਾਣਦੇ ਹਾਂ ਅਸੀਂ। ਆਫਲਾਈਨ ਸਿਸਟਮ ਦੇ ਵਿੱਚ ਇੰਨੀਆਂ ਗੜਬੜੀਆਂ ਪੋਸੀਬਲ ਨਹੀਂ ਹੈਗੀਆਂ। ਸਵਾਲ ਇਹ ਪੈਦਾ ਹੁੰਦਾ ਹੈ ਕਿ ਇੰਡੀਆ ਜਿਹੜਾ ਦਾਅਵਾ ਕਰਦਾ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਲੋਕਤੰਤਰੀ ਇਕਾਈ ਹੈ, ਇਲੈਕਸ਼ਨਸ ਕਰਵਾ ਰਹੇ ਨੇ ਐਡੇ ਵੱਡੇ ਪੱਧਰ ਦੇ ਉੱਤੇ, ਐਗਜ਼ਾਮੀਨੇਸ਼ਨਸ ਨਹੀਂ ਕਰਵਾ ਪਾ ਰਹੇ। ਚਾਈਨਾ ਇੰਡੀਆ ਦੇ ਬਰਾਬਰ ਹੀ ਆਬਾਦੀ ਵਾਲਾ ਮੁਲਕ ਹੈ, ਕੋਈ ਜ਼ਿਆਦਾ ਫਰਕ ਨਹੀਂ ਹੈਗਾ, ਕੁਛ ਕੁ ਕਰੋੜ ਦਾ ਹੋਏਗਾ, 140 ਕਰੋੜ 140 ਕਰੋੜ ਦੋਹਾਂ ਦੇਸ਼ਾਂ ਦੀ ਆਬਾਦੀ ਹੈ, ਇੰਡੀਆ ਦੀ ਥੋੜ੍ਹੀ ਵੱਧ ਹੈਗੀ ਹੈ। ਚਾਈਨਾ ਦੇ ਵਿੱਚ ਸਭ ਤੋਂ ਟੌਪ ਦੀ ਐਗਜ਼ਾਮੀਨੇਸ਼ਨ, ਸਭ ਤੋਂ ਹਾਰਡ ਐਗਜ਼ਾਮੀਨੇਸ਼ਨ ਉੱਥੇ ਦੀ ਗਾਓਕਾਓ ਹੁੰਦੀ ਹੈ। ਗਾਓਕਾਓ ਦੇ ਜਿਹੜਾ ਤਰੀਕੇ ਹੈਗੇ ਨੇ ਉਹਦੇ ਲਈ ਚਾਈਨਾ ਨੇ ਪਿਛਲੇ ਕੁਛ ਸਮੇਂ ਦੇ ਵਿੱਚ, ਔਰ ਇਹ ਆਫਲਾਈਨ ਹੁੰਦੀ ਹੈ, ਚਾਈਨਾ ਕਦੇ ਵੀ ਉਹਨਾਂ ਨੂੰ ਆਨਲਾਈਨ ਨਹੀਂ ਕਰਵਾਏਗਾ। ਔਰ ਉਹਦੇ ਵਿੱਚ ਚਾਈਨਾ ਨੇ ਹਾਈ ਸਕੂਲ ਦੇ ਬੱਚੇ ਹੁੰਦੇ ਨੇ, ਸਾਰੇ ਸੈਕੰਡਰੀ ਸਕੂਲ ਦੇ ਬੱਚੇ ਹੁੰਦੇ ਨੇ ਜਿਹੜੇ ਐਗਜ਼ਾਮ ਦੇਣ ਜਾਂਦੇ ਨੇ। ਚੀਟਿੰਗ ਨੂੰ ਰੋਕਣ ਦੇ ਲਈ ਚਾਈਨਾ ਨੇ ਵਾਇਰਲੈਸ ਕਮਿਊਨੀਕੇਸ਼ਨ ਡਿਵਾਈਸ ਲਗਾਤੇ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ, ਕਿ ਇਹ ਜਿਹੜੇ ਡਿਵਾਈਸ ਹੈਗੇ ਨੇ ਤੁਹਾਡੀ ਸਮਾਰਟ ਵਾਚ, ਜੇ ਤੁਸੀਂ ਫੋਨ ਅੰਦਰ, ਵੈਸੇ ਤਾਂ ਅਲਾਊਡ ਹੀ ਨਹੀਂ ਹੈਗੇ, ਜੇ ਤੁਸੀਂ ਸਮਾਰਟ ਚਸ਼ਮੇ ਵੀ ਇਸਤੇਮਾਲ ਕਰ ਰਹੇ ਹੋ, ਤੁਹਾਡਾ ਡਿਵਾਈਸ ਫੜ ਲਏਗਾ, ਟੂੰ ਟੂੰ ਟੂੰ ਕਰੇਗਾ ਅਤੇ ਤੁਹਾਨੂੰ ਉੱਥੋਂ ਹੀ ਬਾਹਰ ਕਰ ਦੇਗਾ। ਡਜ਼ਨਟ ਮੈਟਰ, ਤੁਸੀਂ ਉਦੋਂ ਇਹ ਨਹੀਂ ਕਹਿ ਸਕਦੇ ਕਿ ਮੈਂ ਲਾ ਦਿੰਦਾ, ਐਗਜ਼ਾਮੀਨੇਸ਼ਨ 'ਚੋਂ ਹੀ ਬੈਨ ਹੋ ਗਏ ਹੋ ਤੁਸੀਂ। ਜਿਹੜਾ ਚੀਟਿੰਗ ਕੋਡ ਹੈਗਾ ਉਹ ਬੱਚਿਆਂ ਨੂੰ ਤਾ ਉਮਰ ਬੈਨ ਕਰ ਦਿੰਦਾ ਹੈਗਾ ਕਿ ਹੁਣ ਤੁਸੀਂ ਗਾਓਕਾਓ ਦੇ ਲਈ ਜਾ ਨਹੀਂ ਸਕਦੇ। ਇਸ ਸਾਲ ਮਈ ਮਹੀਨੇ ਦੇ ਵਿੱਚ ਇੰਡੀਆ ਨੇ ਨੀਟ ਕਰਵਾਏ ਸੀ, ਕੈਂਸਲ ਕੀਤੇ, ਦੁਬਾਰਾ ਕਰਵਾਏ। ਚਾਈਨਾ ਨੇ ਜੂਨ ਮਹੀਨੇ ਦੇ ਵਿੱਚ ਗਾਓਕਾਓ ਕਰਵਾਇਆ ਸੀ, 7,900 ਪ੍ਰੀਖਿਆ ਕੇਂਦਰ ਸੀ, ਔਰ 4,00,000 ਤੋਂ ਜ਼ਿਆਦਾ ਜਿਹੜੇ ਅਲੱਗ ਅਲੱਗ ਕਮਰੇ ਬਣੇ ਹੋਏ ਸੀਗੇ ਪੂਰੇ ਚਾਈਨਾ ਦੇ ਵਿੱਚ। ਹਰ ਇੱਕ ਕਮਰੇ ਦੇ ਬਾਹਰ ਇਸ ਕਿਸਮ ਦਾ ਐਂਟੀ ਚੀਟਿੰਗ ਸਿਸਟਮ ਜਿਹੜਾ ਤੈਨਾਤ ਰੱਖਿਆ ਗਿਆ ਸੀਗਾ, ਔਰ 1 ਕਰੋੜ ਤੋਂ ਜ਼ਿਆਦਾ ਬੱਚਿਆਂ ਨੇ ਉੱਥੇ, 1 ਕਰੋੜ ਤੋਂ ਜ਼ਿਆਦਾ ਹਰ ਸਾਲ ਹੀ ਦਿੰਦੇ ਨੇ, ਐਤਕੀ 1,30,00,000 ਬੱਚਿਆਂ ਨੇ ਉੱਥੇ ਐਗਜ਼ਾਮ ਦਿੱਤਾ ਹੈਗਾ। ਇੰਡੀਆ ਦੇ 24,00,000 ਬੱਚੇ ਆਫਲਾਈਨ ਮੋਡ 'ਚ ਐਗਜ਼ਾਮ ਦੇ ਕੇ ਆਏ ਨੇ, 20,00,000 ਦੇ ਕੇ ਆਏ ਨੇ। ਚਾਈਨਾ 'ਚ 1,25,000 ਤੋਂ ਜ਼ਿਆਦਾ ਹਰ ਸਾਲ ਦਿੰਦੇ ਨੇ, ਔਰ ਹਰ ਸਾਲ ਬਕਾਇਦਾ ਗਾਓਕਾਓ ਜਿਹੜਾ ਹੈਗਾ ਬਗੈਰ ਚੀਟਿੰਗ ਤੋਂ ਹੁੰਦਾ। ਕਰੋਗੇ ਮੁਕਾਬਲਾ? ਦਉਂਗੇ ਜਵਾਬ ਉਹਨਾਂ ਬੱਚਿਆਂ ਦਾ ਜਿਹੜੇ ਸੁਸਾਈਡ ਕਰ ਗਏ ਨੇ, ਜਿਹੜੇ ਸਾਰਾ ਸਾਰਾ ਸਾਲ ਪ੍ਰੈਪਰੇਸ਼ਨ ਕਰਦੇ ਸੀ, ਜੰਤਰ ਮੰਤਰ ਦੇ ਉੱਤੇ ਹੋਏ ਧਰਨੇ ਦੀ ਅਹਿਮੀਅਤ ਘੱਟ ਨਹੀਂ ਹੈਗੀ, ਬਸ ਇਹ ਸਮਝਣਾ ਜ਼ਰੂਰੀ ਹੈ ਕਿ ਉਹਦੇ ਪਿੱਛੇ ਦੀ ਰੈਲੇਵੈਂਸ ਕੀ ਸੀ। ਸ਼ੋਅ ਇਸ ਕਰਕੇ ਕੀਤਾ ਸੀ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਸ਼ਾਇਦ ਇਹ ਇੱਕ ਇਟਸ ਜਸਟ ਐਨ ਅਨਦਰ ਐਗਜ਼ਾਮ, ਜੇ ਤੁਹਾਡੇ ਪਰਿਵਾਰ ਦੇ ਵਿੱਚੋਂ ਕੋਈ ਬੱਚਾ ਇਸ ਦੀ ਪ੍ਰੈਪਰੇਸ਼ਨ ਕਰ ਰਿਹਾ ਹੁੰਦਾ ਅਤੇ ਉਹਦੀਆਂ ਅੱਖਾਂ ਦੇ ਥੱਲੇ ਆਏ ਕਾਲੇ ਟੋਏ ਜਿਹੜੇ ਤੁਸੀਂ ਦੇਖੇ ਹੋਏ ਹੁੰਦੇ, ਜਾਂ ਉਸ ਜਿਸ ਡਿਪਰੈਸ਼ਨ ਦੇ ਵਿੱਚੋਂ ਹੁਣ ਗੁਜ਼ਰ ਰਿਹਾ ਉਹ ਦੇਖਿਆ ਹੋਇਆ ਹੁੰਦਾ, ਤਾਂ ਸ਼ਾਇਦ ਤੁਸੀਂ ਇਹ ਗੱਲਾਂ ਨਾ ਕਰਦੇ। ਪਰ ਮੈਨੂੰ ਇਹ ਲੱਗ ਰਿਹਾ ਸੀ ਪਿਛਲੇ ਹਫ਼ਤੇ ਮੈਂ ਨਹੀਂ ਸੀ ਕੀਤਾ ਇਹ ਐਪੀਸੋਡ, ਕਿਉਂਕਿ ਦੋ ਇਸ਼ੂ ਸੀਗੇ, ਇੱਕ ਆਸਟ੍ਰੇਲੀਆ ਵਾਲਾ, ਇੱਕ ਇੰਡੀਆ ਵਾਲਾ। ਮੈਂ ਸੋਚਿਆ ਕਿ ਚਲੋ ਛੱਡ ਦਿੰਦਾ, ਬਟ ਹਾਲੇ ਵੀ ਬਹੁਤ ਸਾਰੇ ਲੋਕਾਂ ਦੀਆਂ ਗਲਤ ਫਹਿਮੀਆਂ ਇਸ ਐਗਜ਼ਾਮੀਨੇਸ਼ਨ ਦੇ ਨਾਲ ਜੁੜੀਆਂ ਹੋਈਆਂ ਨੇ। ਧਰਨਾ ਸਕਸੈਸਫੁਲ ਸੀ ਨਹੀਂ ਸੀ, ਡਜ਼ਨਟ ਮੈਟਰ। ਆਮ ਆਦਮੀ ਪਾਰਟੀ ਕਰਵਾ ਰਹੀ ਸੀ, ਕਾਂਗਰਸ ਕਰਵਾ ਰਹੀ ਸੀ, ਸਿਆਸਤ ਸੀ ਉਹਦੇ ਵਿੱਚ, ਇਟ ਡਜ਼ਨਟ ਮੈਟਰ ਐਟ ਆਲ। ਆਈ ਡੋਂਟ ਈਵਨ ਕੇਅਰ, ਨੋ ਬਡੀ ਸ਼ੁੱਡ ਕੇਅਰ। ਉਹ ਸਿਆਸਤ ਦੇ ਇੱਕ ਤਰੀਕੇ ਹੈਗੇ ਨੇ, ਉਹ ਆਪਣੀਆਂ ਕੌਨਸਪੀਰੇਸੀਜ਼ ਹੈਗੀਆਂ ਨੇ, ਸਰਕਾਰ ਗਲਤ ਹੈ, ਵਿਰੋਧੀ ਧਿਰ ਗਲਤ ਹੈ, ਉਹ 'ਚ ਕਿਹਦੇ ਨਾਅਰੇ ਲੱਗੇ, ਹਿੰਦੂ ਦੇ ਧਰਮ ਦੇ ਨਾਅਰੇ ਲੱਗੇ, ਇਸਲਾਮਿਕ ਧਰਮ ਦੇ। ਇਟ ਡਜ਼ਨਟ ਮੈਟਰ ਐਟ ਆਲ, ਟਰੱਸਟ ਮੀ। ਦ ਥਿੰਗ ਵਿਚ ਮੈਟਰਸ ਦੀ ਮੋਸਟ ਇਜ਼ ਦ ਫਿਊਚਰ ਆਫ ਦਿਸ ਜਨਰੇਸ਼ਨ, ਇਸ ਪੀੜ੍ਹੀ ਦਾ ਭਵਿੱਖ ਕੀ ਹੋਊਗਾ, ਕੀ ਉਹਨਾਂ ਦਾ ਇੰਡੀਆ ਦੇ ਐਗਜ਼ਾਮੀਨੇਸ਼ਨ ਸਿਸਟਮਸ ਦੇ ਵਿੱਚ ਭਰੋਸਾ ਬਣੂਗਾ, ਕੀ ਉਹ ਉੱਦਾਂ ਹੀ ਤਿਆਰੀ ਕਰ ਸਕਣਗੇ, ਕੀ ਅਸੀਂ ਐਸੇ ਡਾਕਟਰ ਤੋਂ ਤੁਸੀਂ ਆਪਣਾ ਇਲਾਜ ਕਰਵਾਉਣਾ ਪਸੰਦ ਕਰੋਗੇ ਜੇ ਭਵਿੱਖ ਦੇ ਵਿੱਚ ਤੁਸੀਂ ਆਪਰੇਸ਼ਨ ਥੀਏਟਰ ਦੇ ਵਿੱਚ ਬੈਠੇ ਹੋਏ, ਜਿਹੜਾ ਉਹ 718 ਨੰਬਰ ਲੈ ਕੇ ਆਇਆ ਹੋਇਆ, ਐਸੇ ਡਾਕਟਰ ਤੋਂ ਆਪਰੇਸ਼ਨ ਸੱਚੀ ਸੱਚੀ ਦੱਸਿਓ, ਜਾਂ ਆਪਣੇ ਪੇਰੈਂਟਸ ਦਾ ਆਪਰੇਸ਼ਨ ਕਰਵਾ ਲਉਂਗੇ ਤੁਸੀਂ? ਇਹ ਜਿਹੜੀ ਧਾਂਦਲੀ ਹੈਗੀ ਹੈ, ਅਸਲ ਦੇ ਵਿੱਚ ਇਹ ਧਾਂਦਲੀ ਦੇ ਖਿਲਾਫ ਆਵਾਜ਼ ਉੱਠਣੀ ਚਾਹੀਦੀ ਹੈਗੀ, ਔਰ ਉੱਠੀ ਵੀ ਹੈ ਥੋੜ੍ਹੀ ਕਾਫੀ ਹੱਦ ਤੱਕ, ਪਰ
ਮੈਨੂੰ ਲੱਗਦਾ ਨਹੀਂ ਕਿ ਬਹੁਤ ਸਾਰੇ ਲੋਕ ਕਿਹੜੇ ਜਿਹੜੇ ਕਹਿ ਰਹੇ ਨੇ ਕਿ ਇਹ ਧਰਨਾ ਸਫਲ ਹੋ ਗਿਆ, ਆਈ ਡੋਂਟ ਥਿੰਕ ਸੋ ਇਹ ਸਫਲ ਹੋਇਆ, ਸਫਲ ਨਹੀਂ ਹੋਇਆ, ਦੂਰ ਦੂਰ ਤੱਕ ਸਫਲ ਨਹੀਂ ਹੋਇਆ। ਧਰਮਿੰਦਰ ਪ੍ਰਧਾਨ ਨੂੰ ਹਟਾ ਕੇ ਅਕਾਊਂਟੇਬਿਲਟੀ ਸਰਕਾਰ ਦੀ ਤੈਅ ਨਹੀਂ ਹੋਈ, ਹਾਲੇ ਵੀ ਸਰਕਾਰ ਦੇ ਕੋਲ ਜਿਹੜੀ ਪਲੈਨਿੰਗ ਹੈਗੀ ਹੈ, ਇੱਕ ਹਾਈ ਪਾਵਰ ਟਾਸਕ ਫੋਰਸ ਬਣਾਤੀ ਹੈ, CBT 'ਚ ਲੈ ਜਾਂਗੇ, ਕੰਪਿਊਟਰ ਬੇਸਡ ਟੈਸਟਿੰਗ ਸਿਸਟਮ ਹੋਵੇਗਾ, ਇਹਦੇ 'ਚ ਅਲੱਗ ਅਲੱਗ ਬੰਦੇ ਓਬਜ਼ਰਵ ਕਰਨਗੇ, ਸੁਪਰਵੀਜ਼ਨ ਕਰਨਗੇ, ਬਲਾ ਬਲਾ ਬਲਾ ਬਲਾ ਬਲਾ, ਨਥਿੰਗ। 2023 ਤੋਂ ਸਬਕ ਲਿਆ? ਨਹੀਂ। 24 ਤੋਂ ਲਿਆ? ਨਹੀਂ। 26 ਤੋਂ ਲਿਆ? ਨਹੀਂ। ਅੱਗੇ ਲੈ ਲਉਂਗੇ ਸਬਕ? ਆਈ ਡੋਂਟ ਥਿੰਕ ਸੋ। ਮੈਂ ਤਾਂ ਨਹੀਂ ਗਰੰਟੀ ਚੱਕਦਾ। ਖੈਰ, ਅੱਜ ਦੇ ਇਨਸਾਈਟ ਰਿਪੋਰਟ ਦੇ ਵਿੱਚ ਅੱਜ ਦੇ ਦਿਨ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।

0: ਨੈਣੋ ਜੀ ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ,
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ, 186, 189, 492, 492 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: ਹਾਂਜੀ 1674 AM।

0: लग गया ना पता फिर केड़ा रेडियो बजदा। हांजी हांजी हांजी हांजी
1: हांजी हांजी रेडियो हांजी रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन।
2: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
4: She likes to drop it low.

0: ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇੱਧਰ ਉੱਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿੱਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
3: You are listening.
4: Haji Haji, Haji Haji, Haji Haji, Radio Haji.
3: Radio Haji, 1674 AM, 24/7 Indian Radio, Sydney ka apna Indian radio station.
4: Radio Haji.
3: Stay tuned.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au

0: 6시 솔라소 쥐하타리야
1: अच्छा सुनना एक गल दस सच्ची सच्ची दसेंगा

ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਆਸ ਕਰਦੇ ਹਾਂ ਕਿ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ ਚੜ੍ਹਦੀ ਕਲਾ 'ਚ ਹੋਵੋਗੇ ਚਿਹਰੇ 'ਤੇ ਹੋਵੇਗੀ ਮੁਸਕਰਾਹਟ ਸਵੇਰੇ ਸਵੇਰੇ ਦਾ ਸਮਾਂ ਚਿਹਰੇ 'ਤੇ ਇਹ ਖੁਸ਼ੀ ਜ਼ਰੂਰ ਰੱਖਿਆ ਕਰੋ ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਹ ਮੁਸਕਰਾਹਟ ਆਪਣੇ ਚਿਹਰੇ ਦੇ ਉੱਤੇ ਸਜਾ ਕੇ ਰੱਖਿਓ ਕਿਉਂਕਿ ਇਸੇ ਮੁਸਕਰਾਹਟ ਦੇ ਕਰਕੇ ਤੁਹਾਨੂੰ ਹੋਰ ਖੁਸ਼ੀਆਂ ਮਿਲਣੀਆਂ ਤੁਹਾਡਾ ਦਿਨ ਵਧੀਆ ਜਾਣਾ ਜੋ ਪਹਿਲਾ ਬੋਝ ਹੈ ਉਹ ਇਸੇ ਨੇ ਹਲਕਾ ਕਰਨਾ ਅਤੇ ਇਹ ਸਭ ਤੋਂ ਆਸਾਨ ਤਰੀਕਾ ਮੰਨਿਆ ਗਿਆ ਸਵੇਰੇ ਸਵੇਰੇ ਐਕਸਰਸਾਈਜ਼ ਦਾ ਆਪਣੇ ਆਪ ਨੂੰ ਠੀਕ ਕਰਨ ਦਾ ਆਪਣੇ ਦਿਮਾਗ ਨੂੰ ਠੰਡਕ ਪਹੁੰਚਾਉਣ ਦਾ ਉਸ ਰੱਬ ਦਾ ਸ਼ੁਕਰਾਨਾ ਕਰਨ ਦਾ ਆਪਣਾ ਅਤੇ ਆਸ ਪਾਸ ਜਿਹੜੇ ਵੀ ਲੋਕ ਨੇ ਤੁਹਾਡੇ ਉਹਨਾਂ ਨੂੰ ਨੇਕ ਦਿਲ ਹੋਣ ਦਾ ਅਹਿਸਾਸ ਕਰਵਾਉਣ ਦਾ ਇਹ ਬੜਾ ਵਧੀਆ ਇੱਕ ਸਸਤਾ ਜਿਹਾ ਹਥਿਆਰ ਹੈ ਇਹਨੂੰ ਜ਼ਰੂਰ ਵਰਤ ਲਿਆ ਕਰੋ ਨਹੀਂ ਤਾਂ ਕਹਿੰਦੇ ਨੇ ਜਿਹੜੀ ਚੀਜ਼ ਆਪਾਂ ਨਹੀਂ ਵਰਤਦੇ ਉਹ ਹੌਲੀ ਹੌਲੀ ਸਾਡੇ ਕੋਲੋਂ ਚਲੀ ਜਾਂਦੀ ਹੈ ਉਹ ਦੇਣ ਵਾਲਾ ਦਾਤਾ ਉਹ ਸਾਡੇ ਕੋਲੋਂ ਉਹ ਚੀਜ਼ਾਂ ਵਾਪਸ ਲੈ ਲੈਂਦਾ ਜਿਹੜੀਆਂ ਆਪਾਂ ਵਰਤਦੇ ਨਹੀਂ ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ ਮਾਂ ਅਕਸਰ ਹੀ ਦੱਸਿਆ ਕਰਦੀ ਸੀ ਪੁੱਤ ਕਿਸੇ ਵੇਲੇ ਅਸੀਂ ਦਾਤੇ ਹੋਇਆ ਕਰਦੇ ਸੀ ਆ ਵੇਖ ਹਾਲਾਤਾਂ ਨੇ ਹੁਣ ਮੰਗਤੇ ਬਣਾ ਦਿੱਤਾ ਪਰ ਮੈਨੂੰ ਬਹੁਤੀ ਸਮਝ ਨਹੀਂ ਸੀ ਲੱਗਦੀ ਮਾਂ ਕਹਿੰਦੀ ਕੀ ਆ ਇੱਕ ਦਿਨ ਮਾਂ ਨੇ ਦਿਹਾੜੀ ਲਾਉਣ ਗਏ ਬਾਪ ਤੋਂ ਚੋਰੀ ਚੇਤਾਵਨੀ ਦਿੱਤੀ ਪਿਓ ਨੂੰ ਨਾ ਦੱਸੀ ਇੰਨਾ ਕਹਿ ਕੇ ਹੱਥ ਦੇ ਉੱਤੇ ਜਵਾਨੀ ਰੱਖ ਦਿੱਤੀ ਆਖਣ ਲੱਗੀ ਫਲੂਦੇ ਵਾਲੀ ਕੁਲਫੀ ਖਾ ਲਈ ਅਤੇ ਨਾਲੇ ਗੱਲ ਸੁਣ ਵਾਪਸ ਪਰਤਦਿਆਂ ਨਿੱਕੇ ਭਰਾ ਲਈ ਵੀ ਕੁਛ ਲੈਂਦਾ ਆਵੇਂ ਭਲੇ ਜ਼ਮਾਨੇ ਸੀ ਕਦਰ ਸੀ ਜਵਾਨੀ ਦੀ ਪਰ ਨਿੱਕਾ ਤਾਂ ਖੇੜੇ ਹੀ ਪੈ ਗਿਆ ਮੈਂ ਤਾਂ ਨਾਲ ਹੀ ਜਾਣਾ ਮੈਂ ਵੀ ਮੱਸਿਆ ਵੇਖਣੀ ਆ ਮੈਂ ਵੀ ਵੀਰ ਦੇ ਨਾਲ ਹੀ ਜਾਊਂ ਬਸ ਫਿਰ ਕੀ ਸੀ ਲੈ ਕੇ ਜਾਣਾ ਹੀ ਪਿਆ ਨਿੱਕਾ ਜੋ ਹੋਇਆ ਨਿੱਕਿਆਂ ਦੀ ਜਿੱਦ ਬੜੀ ਭੈੜੀ ਹੁੰਦੀ ਇਹ ਰੋਂਦੇ ਵੇਖੇ ਵੀ ਨਹੀਂ ਜਾਂਦੇ ਬਦੋ ਬਦੀ ਟਾਂਗੇ ਦੇ ਵਿੱਚ ਆਣ ਬੈਠਾ ਮਾਂ ਪਿੱਛੋਂ ਆਵਾਜ਼ਾਂ ਮਾਰਦੀ ਰਹੀ ਵੇ ਨਿੱਕਿਆ ਵੇ ਨਾ ਜਾ ਵੇ ਵੀਰ ਵੱਡਾ ਕਈ ਗੱਲਾਂ ਦੇ ਵਿੱਚ ਹੀ ਰਹਿ ਗਈਆਂ ਹੁਣ ਉਹ ਕੋਲ ਬੈਠਾ ਥੋੜ੍ਹੀ ਦੇਰ ਬਾਅਦ ਰੋਣੋਂ ਚੁੱਪ ਕਰ ਗਿਆ ਗੱਲਾਂ 'ਤੇ ਤਾਂ ਚਾਹੇ ਗਲੇਡੂ ਹੱਲੇ ਜੰਮੇ ਸੀ ਪਰ ਬੜੀ ਅਜੀਬ ਜਿਹੀ ਖੁਸ਼ੀ ਸੀ ਉਹਦੇ ਚਿਹਰੇ ਉੱਤੇ ਸ਼ਾਇਦ ਕਦੀ ਕਿਸੇ ਨੂੰ ਇੱਦਾਂ ਤੁਸੀਂ ਵੇਖਿਆ ਹੋਵੇ ਰੋਣ ਤੋਂ ਬਾਅਦ ਜਿਹੜੀ ਖੁਸ਼ ਹੋਣ ਵਾਲੀ ਸੂਰਤ ਹੈ ਬੜੀ ਪਿਆਰੀ ਲੱਗਦੀ ਹੈ ਪਰ ਮੈਨੂੰ ਉਹਦੇ ਉੱਤੇ ਗੁੱਸਾ ਆ ਰਿਹਾ ਸੀ ਸ਼ਾਇਦ ਮੈਂ ਇਕੱਲਾ ਜਾਣਾ ਚਾਹੁੰਦਾ ਸੀ ਮੈਂ ਕਿਹਾ ਵੀ ਚੱਲ ਹੇਠਾਂ ਉੱਤਰ ਤੂੰ ਮਾਂ ਕੋਲ ਰਹਿ ਪਰ ਉਹਦੇ 'ਤੇ ਕੋਈ ਅਸਰ ਨਾ ਹੋਇਆ ਮਸਿਆ ਪਹੁੰਚ ਸਭ ਤੋਂ ਪਹਿਲਾਂ ਖਡੌਲਿਆਂ ਵਾਲੀ ਦੁਕਾਨ ਵੱਲ ਨੂੰ ਭੱਜਾ ਇੱਕ ਚੀਜ਼ ਤਾਂ ਤੈਅ ਸੀ ਇਹ ਪਤੰਦਰ ਇਸੇ ਕਰਕੇ ਭੱਜ ਕੇ ਟਾਂਗੇ 'ਚ ਬੈਠਾ ਸੀ ਖਡੌਣਿਆਂ ਵਾਲੀ ਦੁਕਾਨ ਦੇ ਉੱਤੇ ਉਸ ਚਾਬੀਆਰੀ ਕਾਰ ਨੂੰ ਹੱਥ ਪਾਇਆ ਜਿਹੜੀ ਅਠਿਆਨੀ ਦੀ ਸੀ ਅਤੇ ਮੇਰੇ ਕੋਲ ਸੀ ਜਵਾਨੀ ਬਾਂਹ ਫੜ ਕੇ ਨਿੱਕੇ ਨੂੰ ਅੱਗੇ ਤੋਰ ਲਿਆ ਆਖਿਆ ਨਿੱਕਿਆ ਮਹਿੰਗੀ ਆ ਓਏ ਸਾਡੇ ਕੋਲ ਪੈਸੇ ਘੱਟ ਨੇ ਉੱਧਰੋਂ ਕੱਢਿਆ ਅਤੇ ਅੱਗੇ ਪੰਘੂੜੇ ਆ ਗਏ ਪੁੱਛਿਆ ਤਾਂ ਕਹਿੰਦੇ 10 ਪੈਸੇ ਇੱਕ ਝੂਟੇ ਦੇ ਸੋਚਿਆ ਜੇ ਇੱਥੇ ਖਰਚ ਲਏ ਤਾਂ ਵਾਪਸ ਟਾਂਗੇ ਜੋਗੇ ਨਹੀਂ ਬਚਣੇ
ਨਿੱਕੇ ਨੂੰ ਫਿਰ ਬਹਾਨਾ ਲਾਇਆ। ਉਹ ਵਿਚਾਰਾ ਫਿਰ ਆਖੇ ਲੱਗ ਕੇ ਅੱਗੇ ਤੁਰ ਗਿਆ। ਪਰ ਮੇਲਾ ਸੀ, ਮੇਲੇ 'ਚ ਕਿੱਥੋਂ ਅਤੇ ਕਿਹੜੀ ਗੱਲ ਤੋਂ ਕਿੰਨਾ ਕਿੰਨਾ ਬਚਾਇਆ ਜਾਵੇ। ਹੁਣ ਅੱਗੇ ਹਲਵਾਈ ਵਾਲੀ ਦੁਕਾਨ ਆ ਗਈ, ਰੰਗ ਬਿਰੰਗੀਆਂ ਚੀਜ਼ਾਂ ਪਈਆਂ ਅਤੇ ਵੇਸਣ ਉਹਦੀ ਕਮਜ਼ੋਰੀ। ਆਖਿਆ ਕੁਛ ਨਹੀਂ, ਕਦੀ ਵੇਸਣ ਵੱਲ ਵੇਖੇ ਕਦੀ ਮੇਰੇ ਮੂੰਹ ਵੱਲ। ਭਾਅ ਪੁੱਛਿਆ ਤਾਂ ਚਾਰ ਆਨੇ ਦੀਆਂ ਚਾਰ ਟੁਕੜੀਆਂ। ਹਿਸਾਬ ਕਿਤਾਬ ਲਾਇਆ ਅਤੇ ਉੱਥੋਂ ਵੀ ਉਹਦਾ ਧਿਆਨ ਦੂਸਰੇ ਪਾਸੇ ਖਿਸਕਾਉਣ ਦੀ ਕੋਸ਼ਿਸ਼ ਕੀਤੀ। ਇਹ ਚਵਾਨੀ ਅੱਜ ਮੱਸਿਆ ਵੇਖਣ ਦੇ ਲਈ ਪੂਰੀ ਨਹੀਂ ਸੀ ਪੈ ਰਹੀ। ਇਹਨੇ ਨੂੰ ਕੀ ਵੇਖਦਾ ਕਿ ਇੱਕ ਮੰਗਤਾ ਹੱਥ ਅੱਡ ਕੇ ਸਾਡੇ ਵੱਲ ਵੇਖ ਰਿਹਾ। ਹੱਥ ਵਿੱਚ ਪੜੀ ਚਵਾਨੀ ਮੈਂ ਘੁੱਟ ਕੇ ਮੁੱਠੀ 'ਚ ਫੜ ਲਈ ਅਤੇ ਛੇਤੀ ਦੇ ਨਾਲ ਉਸ ਮੰਗਤੇ ਤੋਂ ਅੱਗੇ ਲੰਘ ਗਿਆ। ਮਨ ਦੇ ਵਿੱਚ ਆਇਆ, ਅਜਿਹੇ ਮੇਲਿਆਂ ਦੇ ਵਿੱਚ ਇਹ ਨਿਆਣੇ ਚੁੱਕ ਲੈਂਦੇ ਨੇ। ਮੁੜ ਕੇ ਵੇਖਿਆ ਤਾਂ ਉਹ ਹਾਲੇ ਵੀ ਸਾਡੇ ਵੱਲ ਵੇਖ ਰਿਹਾ ਸੀ। ਸੱਚ ਜਾਣੋ ਤਾਂ ਮੈਂ ਕਾਫੀ ਡਰ ਗਿਆ ਸੀ। ਬੜੀਆਂ ਕਹਾਣੀਆਂ ਸੁਣੀਆਂ ਇੱਦਾਂ ਦੀਆਂ, ਮੇਲਿਆਂ ਦੇ ਵਿੱਚੋਂ ਇਹ ਨਿਆਣੇ ਬੋਰੀਆਂ 'ਚ ਪਾ ਕੇ ਲੈ ਜਾਂਦੇ ਨੇ। ਹੁਣ ਤਾਂ ਬਿਲਕੁਲ ਹੀ ਨਾ ਜੀ ਕਰੇ ਨਿੱਕੇ ਦਾ ਮੈਂ ਹੱਥ ਛੱਡਾਂ। ਚੰਗੀ ਤਰ੍ਹਾਂ ਸਮਝਾਇਆ ਓਏ, ਮੈਨੂੰ ਪੁੱਛੇ ਬਿਨਾਂ ਕਿਤੇ ਨਹੀਂ ਜਾਣਾ, ਮੇਰਾ ਹੱਥ ਨਹੀਂ ਹੋਵੇ ਛੱਡਣਾ, ਭੀੜ ਬੜੀ ਹੈ। ਡਰ ਜਿਹਾ ਬਹਿ ਗਿਆ। ਉਹ ਮੰਗਤੇ ਦੀ ਸੂਰਤ ਹੁਣ ਅੱਖਾਂ ਅੱਗੇ ਘੁੰਮੀ ਜਾਵੇ। ਫਿਰ ਤੁਰ ਕੇ ਥੋੜ੍ਹਾ ਥੱਕ ਵੀ ਗਏ ਸਾਂ ਦੋਵੇਂ ਭਰਾ। ਸੋਚਿਆ ਥੋੜ੍ਹੀ ਦੇਰ ਬਹਿ ਕੇ ਇੱਕ ਰੁੱਖ ਦੀ ਛਾਂ ਮਾਣ ਲੈਂਦੇ ਹਾਂ। ਪਾਸੇ ਜਿਹਨੂੰ ਹੋ ਇੱਕ ਰੁੱਖ ਦੀ ਛਾਵੇਂ ਜਾਮ ਬੈਠੇ। ਨਿੱਕਾ ਆਖ ਰਿਹਾ ਸੀ, ਵੀਰੇ ਮੈਨੂੰ ਭੁੱਖ ਲੱਗੀ ਹੈ ਯਾਰ, ਮੈਨੂੰ ਕੁਛ ਤਾਂ ਖਵਾ ਦੇ। ਨਿੱਕੇ ਪਾਣੀ ਪੀ ਲੈ, ਪਾਣੀ ਪੀ ਲੈ ਯਾਰ, ਸ਼ਾਮ ਹੋਣ ਵਾਲੀ ਹੈ। ਪੱਕੀ ਗੱਲ ਰਹੀ, ਜਾਂਦਿਆਂ ਤੈਨੂੰ ਮੈਂ ਫਲੂਦਾ ਖਵਾਊਂਗਾ, ਥੋੜ੍ਹਾ ਸਸਤਾ ਹੋ ਲੈਂਦੇ। ਮੈਨੂੰ ਪਤਾ ਮੇਲਿਆਂ ਦੇ ਉੱਤੇ ਜਾਣ ਲੱਗੇ ਥੋੜ੍ਹਾ ਸਸਤਾ ਵੇਚਦੇ ਹੁੰਦੇ ਆ। ਥੋੜ੍ਹੀ ਦੇਰ ਦੇ ਲਈ ਤਾਂ ਟਲਿਆ, ਪਰ ਹੁਣ ਉਹ ਉੱਚੀ ਉੱਚੀ ਰੋਣ ਲੱਗ ਪਿਆ। ਵੀਰੇ ਮੇਰੇ ਕੋਲ ਹੋਰ ਭੁੱਖ ਨਹੀਂ ਜਰੀ ਜਾਂਦੀ, ਮੈਨੂੰ ਸੱਚੀ ਬੜੀ ਭੁੱਖ ਲੱਗੀ ਆ। ਉਹਦੇ ਰੋਣ ਅੱਗੇ ਮੇਰੀਆਂ ਸਾਰੀਆਂ ਘੜੀਆਂ ਯੋਜਨਾਵਾਂ ਰੇਤ ਦੀ ਢੇਰੀ ਵਾਂਗ ਡਿੱਗ ਪਈਆਂ। ਹਾਲੇ ਸੋਚ ਹੀ ਰਿਹਾ ਸੀ ਕਿ ਇਹਨੂੰ ਹੁਣ ਕਿੱਦਾਂ ਵਰਲਾਵਾਂ, ਇੰਨੇ ਨੂੰ ਪਿੱਛੋਂ ਆ ਕੇ ਕਿਸੇ ਨੇ ਮੋਢੇ ਤੋਂ ਹਲੂਣਾ ਮਾਰਿਆ। ਘੁੰਮ ਕੇ ਵੇਖਿਆ ਤਾਂ ਉਹ ਹੱਥ ਮੰਗਤੇ ਦਾ ਸੀ। ਮਨ ਹੋਰ ਡਰ ਗਿਆ, ਇਹ ਤਾਂ ਪਿੱਛੇ ਹੀ ਆ ਗਿਆ, ਇਹਨੇ ਜ਼ਰੂਰ ਆਪਣੇ ਝੋਲੇ ਦੇ ਵਿੱਚ ਬੋਰੀ ਵੀ ਰੱਖੀ ਹੋਣੀ ਆ। ਹੋਰ ਕੁਛ ਸੁੱਝਾ ਨਹੀਂ, ਨਿੱਕੇ ਨੂੰ ਲੈ ਕੇ ਉੱਥੋਂ ਭੱਜਣ ਲੱਗਾ। ਭੱਜਦੇ ਭੱਜਦੇ ਦੀ ਉਹਨੇ ਬਾਂਹ ਫੜ ਲਈ। ਪੁੱਤਰੋ ਡਰਦੇ ਕਿਉਂ ਜੇ, ਮੇਰੇ ਤੋਂ ਕਿਉਂ ਡਰਦੇ ਜੇ, ਮੇਰੇ ਵੀ ਦੋ ਬੱਚੇ ਨੇ ਯਾਰ, ਮੈਨੂੰ ਵੀ ਹਾਲਾਤਾਂ ਨੇ ਮੰਗਣ ਲਾਇਆ। ਮੈਂ ਉਦਾਂ ਦਾ ਨਹੀਂ ਜੋ ਤੁਸੀਂ ਸਮਝ ਰਹੇ ਹੋ। ਮੇਰਾ ਹੱਥ ਆਪਣੇ ਹੱਥ ਦੇ ਵਿੱਚ ਫੜਿਆ ਅਤੇ ਆਪਣੀ ਮੁੱਠੀ ਦੇ ਵਿੱਚ ਘੁੱਟੇ ਕੁਛ ਪੈਸੇ ਮੇਰੀ ਤਲੀ ਦੇ ਉੱਤੇ ਰੱਖ ਦਿੱਤੇ। ਕੁਛ ਨਹੀਂ ਬੋਲਿਆ, ਕੁਛ ਨਹੀਂ ਦੱਸਿਆ ਅਤੇ ਵਾਹ ਦਾ ਹੋਈ ਦੂਰ ਮੇਲੇ ਦੇ ਵਿੱਚ ਖੋ ਗਿਆ। ਉਹ ਨਹੀਂ ਸੀ ਚਾਹੁੰਦਾ ਕਿ ਅਸੀਂ ਹੋਰ ਡਰੀਏ। ਤਲੀ ਦੇ ਉੱਤੇ ਰੱਖੇ ਪੈਸੇ, ਕਦੀ ਉਹਨਾਂ ਵੱਲ ਧਿਆਨ ਮਾਰਾਂ ਅਤੇ ਕਦੀ ਭੀੜ ਦੇ ਵਿੱਚੋਂ ਮੰਗਤੇ ਨੂੰ ਲੱਭਣ ਦੀ ਕੋਸ਼ਿਸ਼ ਕਰਾਂ। ਪਰ ਹੁਣ ਉਹ ਦੇਖਣੋਂ ਹਟ ਗਿਆ ਸੀ, ਭੀੜ ਦੇ ਵਿੱਚ ਦੂਰ ਚਲਾ ਗਿਆ ਸੀ। ਪਰ ਇਸ ਤੋਂ ਬਾਅਦ ਅਸੀਂ ਬੜੀਆਂ ਚੀਜ਼ਾਂ ਖਾਧੀਆਂ। ਸਭ ਤੋਂ ਪਹਿਲਾਂ ਤਾਂ ਨਿੱਕੇ ਨੂੰ ਢਿੱਡ ਭਰ ਕੇ ਸਭ ਕੁਛ ਖਵਾਇਆ, ਖਿਡੌਣੇ ਵੀ ਲਏ, ਵੇਸਣ ਵੀ ਖਾਧਾ, ਝੂਟੇ ਵੀ ਲਏ। ਉਹ ਸਾਰਾ ਕੁਛ ਕੀਤਾ ਜੋ ਮੇਰਾ ਨਿੱਕਾ ਵੀਰ ਚਾਹੁੰਦਾ ਸੀ।
ਪਹਿਲਾਂ ਤਾਂ ਸਿਰਫ ਉਹਨੂੰ ਖਾਣ ਵੱਲ ਧਿਆਨ ਸੀ, ਪਰ ਫਿਰ ਫਲੂਦੇ ਵਾਲੀ ਕੁਲਫੀ ਖਾਂਦਾ ਵਾਰ ਵਾਰ ਪੁੱਛੀ ਜਾਂਦਾ ਸੀ, ਵੀਰੇ ਉਹ ਕੌਣ ਸੀ, ਵੀਰੋ ਕੌਣ ਸੀ ਜਿਹਨੇ ਸਾਨੂੰ ਪੈਸੇ ਦਿੱਤੇ ਨੇ? ਮੇਰੇ ਕੋਲ ਇਹਦਾ ਕੋਈ ਪੁਖਤਾ ਜਵਾਬ ਨਹੀਂ ਸੀ। ਅਖੀਰ ਆਖਣਾ ਹੀ ਪਿਆ ਨਿੱਕਿਆ, ਉਹ ਮੰਗਤੇ ਤੋਂ ਦਾਤਾ ਬਣਿਆ ਇੱਕ ਰੱਬ ਸੀ ਓਏ, ਮੰਗਤੇ ਤੋਂ ਦਾਤਾ ਬਣਿਆ ਰੱਬ। ਨਿੱਕੇ ਨੇ ਅੱਗੋਂ ਸਵਾਲ ਪੁੱਛਿਆ, ਵੀਰੇ ਉਹੀ ਰੱਬ ਜਿਸਨੇ ਸਾਡੇ ਮਾਂ ਬਾਪ ਨੂੰ ਦਾਤੇ ਤੋਂ ਮੰਗਤਾ ਬਣਾਇਆ? ਉਹ ਮਾਂ ਆਖਦੀ ਹੁੰਦੀ ਹੈ ਨਾ, ਅਸੀਂ ਵੀ ਕਦੀ ਦਾਤੇ ਸੀ, ਕੀ ਇਹ ਉਹੀ ਰੱਬ ਸੀ? ਪਰ ਉਹਦੀ ਇਸ ਗੱਲ ਦਾ ਜਵਾਬ ਨਹੀਂ ਸੀ ਮੇਰੇ ਕੋਲ। ਇਸ ਗੱਲ ਦੇ ਉੱਤੇ ਚੁੱਪੀ ਵੱਟਣੀ ਪਈ। ਪਰ ਇੱਕ ਰੱਬ ਹੋਰ ਵੇਖਿਆ ਅੱਜ ਘਰ ਪਰਤਦਿਆਂ। ਵਾਪਸੀ ਤੇ ਟਾਂਗੇ ਦੇ ਉੱਤੇ ਬਹਿ ਕੇ ਜਦੋਂ ਘਰ ਪਹੁੰਚੇ, ਪਿੰਡ ਲਿਆ ਕੇ ਜਦੋਂ ਫਿਰਨੀ ਤੇ ਟਾਂਗੇ ਵਾਲੇ ਨੇ ਉਤਾਰਿਆ, ਮੈਂ ਪੁੱਛਿਆ ਕਿੰਨੇ ਪੈਸੇ? ਕਹਿਣ ਲੱਗਾ, ਉਹ ਤਾਥੋਂ ਕਾਸ ਦੇ ਪੈਸੇ ਲੈਣੇ ਪੁੱਤਰੋ, ਜਾਓ ਖੇਡੋ ਮਲੋ, ਜਦੋਂ ਵੱਡੇ ਹੋ ਗਏ ਉਦੋਂ ਦੇ ਦਿਓ ਯਾਰ। ਇਹ ਇੱਕ ਹੋਰ ਰੱਬ ਵੇਖਿਆ ਘਰ ਵਾਪਸ ਪਰਤਦਿਆਂ। ਕਹਾਣੀ ਲਿਖੀ ਸੀ ਹਰਪ੍ਰੀਤ ਸਿੰਘ ਜਵੰਦਾ ਹੋਰਾਂ ਨੇ, ਅਤੇ ਸਾਡੇ ਤੱਕ ਪਹੁੰਚਾਈ ਸੀ ਸੁਖਵਿੰਦਰ ਸਿੰਘ ਪਰਵਾਲ ਹੋਰਾਂ ਨੇ। ਇੱਦਾਂ ਦੇ ਪਤਾ ਨਹੀਂ ਕਿੰਨੇ ਰੱਬ ਸਾਨੂੰ ਰੋਜ਼ਾਨਾ ਹੀ ਮਿਲਦੇ ਨੇ। ਕਈ ਵਾਰੀ ਸਾਡੀਆਂ ਵੇਖਣ ਵਾਲੀਆਂ ਅੱਖਾਂ ਹੁੰਦੀਆਂ, ਅਤੇ ਕਈ ਵਾਰੀ ਆਪਾਂ ਐਵੇਂ ਅਣਗੌਲੇ ਕਰ ਛੱਡਦੇ ਹਾਂ। ਕਈ ਵਾਰੀ ਸਾਡਾ ਮਨ ਨਹੀਂ ਮੰਨਦਾ, ਨਹੀਂ ਇਹ ਤਾਂ ਆਮ ਜਿਹਾ ਬੰਦਾ, ਇੱਦਾਂ ਦਾ ਥੋੜ੍ਹੀ ਰੱਬ ਹੋ ਸਕਦਾ, ਕਿਉਂਕਿ ਅਸੀਂ ਰੱਬ ਦੇ ਅੱਖ ਸਾਪੋ ਆਪਣੇ ਘੜੇ ਆ। ਆਪਣੀਆਂ ਆਪਣੀਆਂ ਸੋਚਾਂ ਦੇ ਵਿੱਚ ਵੱਖ ਵੱਖ ਤਰ੍ਹਾਂ ਦੇ ਰੱਬ ਦੇ ਆਕਾਰ ਆਪਾਂ ਘੜੇ, ਪਰ ਰੱਬ ਇੱਥੇ ਹੀ ਪਲ ਪਲ ਤੁਹਾਡੇ ਨਾਲ ਆ, ਤੁਹਾਡੇ ਅੰਦਰ ਵੀ ਆ, ਜੋ ਤੁਹਾਡੇ ਆਸ ਪਾਸ ਵਿਚਰ ਰਿਹਾ ਉਹਦੇ ਅੰਦਰ ਵੀ ਆ। ਹਰ ਇੱਕ ਸ਼ੈ ਜਿਹੜੀ ਤੁਸੀਂ ਵੇਖ ਪਾ ਰਹੇ ਹੋ ਜਾਂ ਤੁਹਾਡੀਆਂ ਅੱਖਾਂ ਨਹੀਂ ਵੀ ਵੇਖ ਪਾ ਰਹੀਆਂ, ਉਹਦੇ ਵਿੱਚ ਵੀ ਰੱਬ ਹੈ। ਗੱਲ ਸਿਰਫ ਮਹਿਸੂਸ ਕਰਨ ਦੀ ਆ ਕਿਹੜੀ ਚੀਜ਼ ਨੂੰ ਤੁਸੀਂ ਰੱਬ ਮੰਨਦੇ। ਜਦੋਂ ਲੱਭਣ 'ਤੇ ਆਓ ਤਾਂ ਹਰ ਇੱਕ ਸ਼ੈ ਦੇ ਵਿੱਚੋਂ ਤੁਹਾਨੂੰ ਦਿਖ ਪਊਗਾ। ਅੰਨੇ ਹੋ ਜਾਓ ਅਤੇ ਸਾਹਮਣੇ ਖਲੋਤਾ ਨਹੀਂ ਦਿਖਣਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ
2: ਉਹ ਜੋ ਹੁਕਮ ਮੇਰੀ ਸਰਕਾਰ
1: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
2: ਆਹੋ ਜੀ ਆਹੋ
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
3: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਹੈ ਮੌਕਾ ਮਿਲਦਾ ਹੈ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ
4: ਸਿਰਫ ਫਿਲਮੀ ਨਹੀਂ ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ ਦ ਗ੍ਰੇਟ ਪੰਜਾਬ ਰੋਬਰੀ
3: ਜਦੋਂ ਇਹ ਜੋਕਰ ਤਖਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ ਉਹ ਪੂਰੇ ਰਾਜ ਨੂੰ ਸਰਕਸ ਮਨਾ ਲੈਂਦਾ ਹੈ
4: ਸਟਾਰਿੰਗ ਰਾਜ ਕੁੰਦਰਾ ਪਾਇਲ ਰਾਜਪੂਤ ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ
0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
5: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
5: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
1: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ
2: ਉਹ ਜੋ ਹੁਕਮ ਮੇਰੀ ਸਰਕਾਰ
1: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
2: ਆਹੋ ਜੀ ਆਹੋ
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ

0: ਲੋ ਲਵਾ ਦੀਏ ਫਿਰ ਤੁਹਾਡਾ ਵੀਜ਼ਾ, ਤੁਸੀਂ ਕਹੋ ਇੱਕ ਦੋ ਤਿੰਨ ਛਕ ਲਾ ਗਾ ਬੂਮ ਬੂਮ ਤੇ ਵੀਜ਼ਾ ਤੁਹਾਡਾ ਲੱਗ ਗਿਆ ਆ ਠਾ ਕਰਕੇ। ਬੰਸਲ ਇਮੀਗ੍ਰੇਸ਼ਨ .com.au ਇਹ ਵੈਬਸਾਈਟ ਪਤਾ ਹੈਗਾ, ਪਰ ਅੱਜ ਦੀ ਤਰੀਕ ਦੇ ਵਿੱਚ ਸਾਡੇ ਨਾਲ ਇਮੀਟੋਕ ਪ੍ਰੋਗਰਾਮ ਦੇ ਵਿੱਚ ਹੁਣ ਅਗਲੇ ਕੁਛ ਦੇਰ ਦੇ ਲਈ ਵਿਪੁਲ ਜੀ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਮੌਜੂਦ ਹੋਣਗੇ। ਸੋ ਜਿਹੜੇ ਵੀ ਤੁਸੀਂ ਸਵਾਲ ਪੁੱਛ ਲਏ ਹੈਗੇ ਨੇ ਤੇ ਜਿਹੜੇ ਵੀ ਤੁਸੀਂ ਵੀਜ਼ੇ ਲਵਾਉਣੇ ਨੇ ਉਹ ਤੁਸੀਂ ਹੁਣ ਇਸ ਚੱਲਦੇ ਪ੍ਰੋਗਰਾਮ ਦੇ ਵਿੱਚ ਪੁੱਛ ਸਕਦੇ ਹੋ, ਕਰ ਸਕਦੇ ਹੋ ਗੱਲਬਾਤ। ਵਿਪੁਲ ਜੀ ਕੀ ਹਾਲ ਚਾਲ ਨੇ? ਵੈਲਕਮ ਸਰ।
1: ਬਹੁਤ ਵਧੀਆ ਭਾਈ, ਤੁਸੀਂ ਦੱਸੋ ਜੀ?
0: ਆਲ ਗੁੱਡ, ਬਹੁਤ ਵਧੀਆ ਜੀ। ਸਾਡਾ ਥੋੜਾ ਜਿਹਾ ਛੋਟਾ ਜਿਹਾ ਇਹ ਪਰ ਬੜਾ ਕਾਰਗਰ ਜਿਹਾ ਸ਼ੋਅ ਹੁੰਦਾ, ਉਹ ਦਵਾਈ ਦੀ ਤਰ੍ਹਾਂ ਕੰਮ ਕਰਦਾ ਵੀ ਐ ਪੁੜੀ ਜੀ ਬਣਾ ਕੇ ਦੇਣੀ ਹੈ ਤੇ ਸਭ ਦਾ ਕੰਮ ਸੈੱਟ ਜਿਹਾ ਕਰਦੇ ਨੇ।
1: ਚਲੋ
0: ਪਹਿਲਾਂ ਤਾਂ ACT ਵਾਲਾ ਰੋਗ ਦੂਰ ਕਰਿਓ ਜਰਾ, ਕੀ ਅਪਡੇਟ ਹੈਗੀ ਹੈ ਹੁਣ?
1: ਕੈਨਬਰਾ ਤੋਂ ਅਪਡੇਟ ਆਈ ਹੈ ਜੀ, ਉਹਨਾਂ ਨੇ ਕਾਫੀ ਜਿਹੜਾ ਉਹਨਾਂ ਨੇ ਆਪਣਾ ਪੋਰਟਲ ਹੈ, ਪੋਰਟਲ ਦੇ ਵਿੱਚ ਕਾਫੀ ਚੇਂਜਿਸ ਲੈ ਕੇ ਆਏ ਨੇ, ਤਾਂ ਉਹਨਾਂ ਨੇ ਜਿਹੜੀਆਂ ਰੀਸੈਂਟ ਅਪਡੇਟਸ ਦਿੱਤੀਆਂ ਐਸ ਪਰ ਦੈਟ ਅਪਡੇਟ ਉਹਨਾਂ ਕੋਲੇ ਟੋਟਲ ਜਿਹੜੀਆਂ ਸੀਟਾਂ ਸੀ ਉਹਦੇ ਵਿੱਚ ਉਹਨਾਂ ਨੇ 1600 ਐਪਲੀਕੇਸ਼ਨ ਅਪਰੂਵ ਕੀਤੀ ਹੈ ਤੇ 229 ਐਪਲੀਕੇਸ਼ਨ ਰਿਫਿਊਜ਼ ਕੀਤੀ ਹੈ, ਤੇ ਜਿਹੜਾ ਉਹਨਾਂ ਦਾ ਐਲੋਕੇਸ਼ਨ ਦਾ ਕੋਟਾ ਜੋ ਕੰਪਲੀਟਲੀ ਹੁਣ ਐਗਜ਼ੌਸਟ ਹੋ ਚੁੱਕਿਆ ਹੈ।
0: ਅੱਛਾ ਚਲੋ,
1: ਤੇ ਹਾਂਜੀ ਤੇ ਉਹ ਆਪਣਾ ਨਿਊ ਪੋਰਟਲ ਵੀ ਲੈ ਕੇ ਆ ਰਹੇ ਨੇ ਤਾਂ ਜੋ ਨੈਕਸਟ ਫਾਈਨੈਂਸ਼ੀਅਲ ਈਅਰ ਦੇ ਵਿੱਚ ਜਿਹੜੇ ਵੀ ਐਪਲੀਕੈਂਟ ਹੁਣ ਨਿਊ ਐਪਲੀਕੇਸ਼ਨ ਅਪਲਾਈ ਕਰਨਗੇ ਤਾਂ ਉਹਨਾਂ ਨੇ ਨਿਊ ਪੋਰਟਲ ਦੇ ਜਿਹੜੀਆਂ ਵੀ ਰਿਕੁਆਇਰਮੈਂਟਸ ਨੇ ਉਹਨਾਂ ਨੂੰ ਫੋਲੋ ਕਰਦੇ ਹੋਏ ਅਪਲਾਈ ਕਰਨੀਆਂ ਪੈਣਗੀਆਂ, ਤਾਂ ਇਹਨਾਂ ਨੇ ਉਹਦੇ ਵਿੱਚ ਮਲਟੀ ਫੈਕਟਰ ਅਥੈਂਟੀਕੇਸ਼ਨ ਲੈ ਕੇ ਆਏ ਨੇ। ਇਹਦੇ ਨਾਲ ਨਾਲ ਉਹਨਾਂ ਨੇ ਜਿਹੜੀ ਡਿਪਾਰਟਮੈਂਟ ਦੀ ਫੀਸ ਆਪਣੀ ਨੋਮੀਨੇਸ਼ਨ ਦੀ ਫੀਸ ਹੈ ਉਹ ਵੀ ਇਨਕਰੀਜ਼ ਕਰ ਦਿੱਤੀ ਹੈ। ਇਹ ਜਿਹੜੀ ਇਨਕਰੀਜ਼ ਆਇਆ ਜੀ 14 ਸਾਲਾਂ ਬਾਅਦ ਕੈਨਬਰਾ ਸਟੇਟ ਨੇ ਆਪਣੀ ਫੀਸ ਦੇ ਵਿੱਚ ਇਜਾਫਾ ਕੀਤਾ ਜੀ।
0: ਵਾਹ ਕਿਆ ਬਾਤ ਹੈ, ਕਿੰਨੀਆਂ ਕੁ ਫੀਸਾਂ ਫੂਸਾਂ ਕੋਈ ਆਈਡੀਆ? ਕਿੰਨਾ
1: ਪਹਿਲਾਂ ਕੀ ਸੀਗਾ ਜਦੋਂ ਆਪਾਂ ਕੈਨਬਰਾ ਮੈਟ੍ਰਿਕਸ ਅਪਲਾਈ ਕਰਦੇ ਸੀ ਉਹ ਕੰਪਲੀਟਲੀ ਫ੍ਰੀ ਆਫ ਕੋਸਟ ਹੁੰਦਾ ਸੀ, ਹੁਣ ਕੈਨਬਰਾ ਮੈਟ੍ਰਿਕਸ ਅਪਲਾਈ ਕਰਨ ਵਾਸਤੇ ਐਪਲੀਕੈਂਟ ਨੂੰ ਮਿਨੀਮਮ $25 ਪੇ ਕਰਨੇ ਪੈਣੇ ਆ ਐਂਡ ਨੋਮੀਨੇਸ਼ਨ ਵਾਸਤੇ $325 ਐਂਡ ਜੇਕਰ ਉਹ ਅੱਗੇ ਮੈਟ੍ਰਿਕਸ ਪਲੱਸ ਨੋਮੀਨੇਸ਼ਨ ਦੋਨੋਂ ਅਪਲਾਈ ਕਰਦੇ ਨੇ ਇਕੱਠੇ ਦਾ $350 ਜੀ।
0: ਬੱਲੇ ਬੱਲੇ, 25 ਦੇ ਨਾਲ ਕੋਈ ਖਾਸ ਪਿਆਰ ਹੈਗਾ ਆਸਟ੍ਰੇਲੀਆ ਦਾ? ਮੈਨੂੰ ਪਿਛਲੇ ਕਿਸੇ ਨੇ ਪੁੱਛਿਆ ਇੰਡੀਆ ਤੋਂ, ਕਹਿੰਦੇ ਯਾਰ ਉਹ $25 ਦੇ ਕੇ ਜਿਹੜੀ ਆਸਟ੍ਰੇਲੀਆ ਦਾ ਵੀਜ਼ਾ ਮਿਲਦਾ ਉਹ ਕਿਹੜਾ ਹੁੰਦਾ? ਲਾਟਰੀ ਵੀਜ਼ੇ ਦੀ ਗੱਲ ਹੋ
1: ਰਹੀ
0: ਸੀ। ਚਲੋ ਠੀਕ ਹੈ, ਅੱਛਾ ਮੈਟ੍ਰਿਕ ਹਾਂਜੀ
1: $25 ਸੀ, ਸਿਰਫ ਲਾਟਰੀ ਭਰੇਗਾ ਵੀਜ਼ਾ ਨਹੀਂ ਮਿਲ ਰਿਹਾ ਜੀ।
0: ਉਹ ਇਹੋ ਜਿਹੀ ਲਾਟਰੀ ਹੈ ਜਿਹੜੀ ਨਿਕਲਦੀ ਨਹੀਂ।
1: ਹਾਂਜੀ,
0: ਮੈਟ੍ਰਿਕਸ ਦੇ ਰੂਲਸ ਫਿਰ ਹੁਣ ਇਹ ਪਰਮਾਨੈਂਟ ਨੇ ਵਿਪਲ ਜੀ ਕਿ?
1: ਹਾਂਜੀ ਪਰਮਾਨੈਂਟ ਨੇ, ਤਾਂ ਇਨ ਫਿਊਚਰ ਦੇ ਵਿੱਚ ਇਹਨਾਂ ਨੂੰ ਫੋਲੋ ਕਰਨਾ ਪਊਗਾ। ਪਹਿਲਾਂ ਕੀ ਹੁੰਦਾ ਸੀਗਾ ਜਦੋਂ ਕੋਈ ਵੀ ਕੈਨਬਰਾ ਮੈਟ੍ਰਿਕਸ ਅਪਲਾਈ ਹੁੰਦਾ ਸੀਗਾ ਤਾਂ ਉਹ 6 ਮੰਥ ਦੀ ਡਿਊਰੇਸ਼ਨ ਹੁੰਦੀ ਸੀ, ਤੇ ਹੁਣ ਇਹਨਾਂ ਨੇ ਕੀ ਕੀਤਾ ਕਿ ਉਹ ਵੈਲਿਡ 6 ਮੰਥ ਵਾਸਤੇ ਹੈ ਕੈਨਬਰਾ ਮੈਟ੍ਰਿਕਸ, ਬਟ ਜੇਕਰ ਤੁਸੀਂ 6 ਮੰਥ ਤੋਂ ਪਹਿਲਾਂ ਉਹਦੇ ਵਿੱਚ ਕੋਈ ਵੀ ਚੇਂਜਿਸ ਕਰ ਦਿੰਦੇ ਹੋ ਤਾਂ ਉਹ ਮੈਟ੍ਰਿਕਸ ਦੀ ਜਿਹੜੀ ਤੁਹਾਡੀ ਐਪਲੀਕੇਸ਼ਨ ਹੈ ਅਨਦਰ ਲਾਈਕ ਫੇਰ ਦੁਆਰਾ ਫਿਰ 6 ਮੰਥ ਦੀ ਜਿਹੜੀ ਐਕਸਪਾਇਰੀ ਐਕਸਟੈਂਡ ਹੋ ਜੂਗੀ। ਉਹਦੇ ਵਿੱਚ ਤੁਸੀਂ ਕੋਈ ਵੀ ਜੋ ਜੇਕਰ ਐਪਲੀਕੇਸ਼ਨ ਦੇ ਵਿੱਚ ਐਡਿਟ ਕਰਨਾ ਚਾਹੁੰਦੇ ਹੋ ਫ੍ਰੀ ਆਫ ਕੋਸਟ ਹੈ ਜੇ ਐਗਜ਼ਿਸਟਿੰਗ ਐਪਲੀਕੇਸ਼ਨ ਦੇ ਵਿੱਚ ਕਰਦੇ ਹੋ, ਪਰ ਤੁਹਾਡੀ ਜਿਹੜੀ ਸਬਮਿਸ਼ਨ ਡੇਟਾ ਚੇਂਜ ਹੋ ਜੂਗੀ ਤੇ ਇਟ ਮੀਨਸ ਸਮਝਣਗੇ ਕਿ ਜਿਹੜੀ ਤੁਹਾਡੇ ਐਪਲੀਕੇਸ਼ਨ ਅਪਲਾਈ ਕੀਤੀ ਹੈ ਦੁਬਾਰਾ ਅਪਲਾਈ ਕੀਤੀ ਹੈ ਜੀ।
0: ਹਾਂ, ਫਰਜ਼ ਕਰੋ ਕਿ ਮੇਰੇ ਅੱਜ ਦੀ ਡੇਟ ਦੇ ਵਿੱਚ ਬੈਂਡ ਘੱਟ ਹੈ ਤੇ ਮੈਂ ਆਪਣਾ ਸਕੋਰ ਅਪ ਕਰਨ ਦੇ ਲਈ ਮੈਟ੍ਰਿਕਸ ਅੱਗੇ ਜਾਣ ਦੇ ਲਈ ਵੱਧ ਥੋੜਾ ਸਕੋਰ ਲੈ ਲੈਣਾ ਤੇ ਮੈਂ ਜੇ ਉਹਨੂੰ ਅਪਡੇਟ ਕਰਤਾ ਤੇ ਮੇਰੀ ਫੇਰ ਉਹ ਜਿਹੜੀ ਜੇ 3 ਮਹੀਨੇ ਪਹਿਲਾਂ ਲਗਾਈ ਸੀ ਤੇ ਮੇਰੀ ਫੇਰ 0 ਤੋਂ ਕਾਊਂਟਿੰਗ ਸ਼ੁਰੂ ਹੋਈ,
1: 0 ਤੋਂ ਕਾਊਂਟ ਹੋਣੇ ਸਟਾਰਟ ਹੋ ਜਾਣੇ ਹੈ ਜੀ। ਤਾਂ ਇਟ ਮੀਨਸ ਬੱਚਿਆਂ ਨੂੰ ਧਿਆਨ ਦੇਣਾ ਪੈਣਾ ਕਿ ਜੇਕਰ ਉਹ ਕੈਨਬਰਾ ਮੈਟ੍ਰਿਕਸ ਅਪਲਾਈ ਕਰ ਰਹੇ ਨੇ ਤਾਂ ਉਹਨਾਂ ਦੀ ਜਿਹੜੀ ਐਪਲੀਕੇਸ਼ਨ ਹੈ ਐਕੂਰੇਟ ਹੋਵੇ ਤੇ ਅਪ ਟੂ ਡੇਟ ਹੋਵੇ ਤਾਂ ਜੋ ਉਹਨਾਂ ਨੂੰ ਵਾਰ ਵਾਰ ਐਡਿਟਸ ਨਾ ਕਰਨੀਆਂ ਪੈਣ।
0: ਠੀਕ ਹੈ ਠੀਕ ਹੈ, ਤੇ ਜਿਹੜੀਆਂ ਆਲਰੇਡੀ ਚੱਲਦੀਆਂ ਨੇ ਐਗਜ਼ਿਸਟਿੰਗ ਸਬਮਿਸ਼ਨਸ ਹੈਗੀਆਂ ਨੇ ਜਿਹੜਾ ਇਹ ਨਵਾਂ ਸਿਸਟਮ ਕਦੋਂ ਤੋਂ ਤੁਸੀਂ ਕਹਿ ਰਹੇ ਸੀ? 27 ਜੁਲਾਈ
1: ਨਵਾਂ ਸਿਸਟਮ ਹੈ। ਹਾਂਜੀ 27 ਜੁਲਾਈ ਤੋਂ ਜੀ।
0: ਉਹਦੇ ਤੋਂ ਪਹਿਲਾਂ ਜਿਹਨਾਂ ਦੀਆਂ ਪੁਰਾਣੀਆਂ ਲੱਗੀਆਂ ਹੋਈਆਂ ਉਹ ਕਰ ਸਕਦੇ ਨੇ?
1: ਆਟੋਮੈਟਿਕ ਟ੍ਰਾਂਸਫਰ ਹੋ ਜਾਣਗੀਆਂ ਜੀ ਉਹ।
0: ਅੱਛਾ ਚੱਲ,
1: ਹਾਂਜੀ ਬੇਸਿਕਲੀ ਉਹ ਐਡਿਟ ਨਹੀਂ ਹੋ ਸਕਦੀਆਂ ਪਰ ਵਿਡਰੋ ਕਰ ਸਕਦੇ ਨੇ ਬੇਸਿਕਲੀ, ਉਹਦੇ ਵਿੱਚ ਉਹਨਾਂ ਨੂੰ ਐਡਿਟ ਦਾ ਕੋਈ ਵੀ ਆਪਸ਼ਨ ਨਹੀਂ ਮਿਲੂਗਾ ਐਗਜ਼ਿਸਟਿੰਗ ਐਪਲੀਕੇਸ਼ਨ ਨੂੰ।
0: ਓਕੇ ਠੀਕ ਹੋ ਗਿਆ, ਤੇ ਇਧਰ ਵਿਕਟੋਰੀਆ ਵਾਲੇ ਪਾਸੇ ਦੀ ਕੀ ਖਬਰ ਸੂਚਨਾ?
1: ਜਿਹੜੀ ਵਿਕਟੋਰੀਆ ਦੇਖੋ ਉਹਨਾਂ ਨੇ ਕੋਈ ਅਜੇ ਕੋਈ ਜ਼ਿਆਦਾ ਚੇਂਜਸ ਨਹੀਂ ਕੀਤਾ, ਜਿੱਦਾਂ ਕਿ ਵਿਕਟੋਰੀਆ ਸਟੇਟ ਆਲਰੇਡੀ ਕਲੋਜ਼ ਹੈ ਪਰ ਫਰੋਮ 1st of July ਜਿਹੜਾ ਗ੍ਰੇਟ ਸਾਊਥ ਕੋਸਟ ਡਮ ਹੈ ਉਹਨਾਂ ਨੇ ਆਪਣੀ ਜਿਹੜੀ ਨੋਮੀਨੇਸ਼ਨ ਦੀ ਫੀਸ ਹੈ ਉਹਨਾਂ ਦੇ ਵਿੱਚ ਚੇਂਜਸ ਕੀਤੀਆਂ ਨੇ। ਜੇਕਰ ਬਿਜ਼ਨਸ ਦੀ ਟਰਨਓਵਰ ਅੰਡਰ 10 million ਹੈ ਤਾਂ ਨੋਮੀਨੇਸ਼ਨ ਦੀ ਫੀਸ ਹੋਊਗੀ ਜੀ $850, ਜੇਕਰ ਟਰਨਓਵਰ 10 million ਪਲੱਸ ਹੈ ਐਂਡ ਨੋਮੀਨੇਸ਼ਨ ਦੀ ਫੀਸ ਜਿਹੜੀ ਹੋਊਗੀ ਜੀ ਉਹ ਹੋਊਗੀ $1000 ਜੀ।
0: ਇਹ ਈਚ ਈਅਰ ਮਤਲਬ ਜੇ 3 ਸਾਲ ਲਈ ਹੈ 4 ਸਾਲ ਲਈ ਤਾਂ ਈਚ ਈਅਰ
1: ਨਹੀਂ ਜਾਂ ਨੋਮੀਨੇਸ਼ਨ ਦੀ ਫੀਸ ਹੈ ਜੀ
0: ਅੱਛਾ ਸਿਰਫ ਨੋਮੀਨੇਸ਼ਨ ਦੀ ਓਕੇ ਠੀਕ ਹੋ ਗਿਆ
1: ਸਿਰਫ ਨੋਮੀਨੇ ਜਿਹੜੀ ਉਸ ਲੈਵੀ ਹੁੰਦੀ ਜੋ ਡਿਫਰੈਂਟ ਹੋ ਈਚ ਈਅਰ ਦੇ ਅਕੋਰਡਿੰਗ ਚੱਲੂਗੀ ਜੀ
0: ਓਕੇ ਇਹ ਕਿਹੜਾ ਰੀਜਨ ਪੈ ਜਾਂਦਾ ਹੈ ਆਪਣਾ ਵਿਪਲ ਜੀ ਗ੍ਰੇਟ ਸਾਊਥ ਕੋਸਟ ਕਿਹੜਾ ਆ ਗਿਆ
1: ਆਈ ਥਿੰਕ ਬਾਰਾਮੂਲ ਦੇ ਵਿੱਚ ਆਊਗਾ ਜੀ
0: ਓਕੇ ਓਕੇ ਠੀਕ ਹੋ ਗਿਆ ਨਾਰਦਰਨ ਟੈਰੀਟਰੀ ਦੇ ਵਿੱਚ ਕੀ ਅਪਡੇਟ ਹੈ
1: ਨਾਰਦਰਨ ਟੈਰੀਟਰੀ
0: ਲੱਗ ਗਿਆ ਇਹ ਸਟੇਟ ਸਾਰੇ ਹੀ ਉਧਰ ਨੂੰ ਜਾਣ ਲੱਗ ਪਏ ਹੁਣ
1: ਹਾਂਜੀ ਹੁਣ ਇਹ ਹੋ ਰਿਹਾ ਕਿ ਜਿਨ੍ਹਾਂ ਨੂੰ ਕਿਸੇ ਵੀ ਸਟੇਟ ਦੇ ਵਿੱਚੋਂ ਪੀਆਰ ਨਹੀਂ ਮਿਲਦੀ ਫਿਰ ਉਹ ਸੋਚਦੇ ਕਿ
0: ਉਹਨਾਂ ਨੂੰ ਯਾਦ ਆ ਜਾਂਦਾ ਅੱਛਾ ਐਂਟੀ ਵੀ ਆਸਟ੍ਰੇਲੀਆ ਦਾ ਹੀ ਹਿੱਸਾ
1: ਹਾਂਜੀ
0: ਓਕੇ
1: ਐਂਟੀ ਦੇਖੋ ਇਹਨਾਂ ਕੋਲ ਸੀਟਾਂ ਹਮੇਸ਼ਾ ਬਹੁਤ ਘੱਟ ਹੁੰਦੀਆਂ ਨੇ ਪਰ ਇੱਕ ਲਾਈਕ ਜਿਵੇਂ ਕਹਿੰਦੇ ਦਰਦ ਦੀ ਦਵਾ ਹੈ ਕਿ ਜਿਨ੍ਹਾਂ ਨੂੰ ਨਹੀਂ ਕੋਈ ਪੀ ਆਰ ਮਿਲਦੀ ਉਹ ਐਂਟੀ ਵਿੱਚ ਜਾ ਕੇ ਪੀ ਆਰ ਹੋ ਜਾਂਦੇ ਨੇ ਕਿਉਂਕਿ ਇਹਨਾਂ ਦੀ ਰਿਕੁਆਇਰਮੈਂਟ ਹੁੰਦੀ ਹੈ ਕਿ ਜੇਕਰ ਤੁਸੀਂ ਐਂਟੀ ਦੇ ਵਿੱਚ ਰਹਿ ਰਹੇ ਹੋ ਕਮਿਟਮੈਂਟ ਦਿਖਾ ਰਹੇ ਹੋ ਤਾਂ ਜਲਦੀ ਪੀ ਆਰ ਦੇ ਦਿੰਦੇ ਨੇ ਤਾਂ ਇਹਨਾਂ ਦੀ ਲਾਸਟ ਫਾਈਨੈਂਸ਼ੀਅਲ ਈਅਰ ਦੀ ਜਿਹੜੀਆਂ ਸੀਟਾਂ ਸੀਗੀ ਜੀ ਉਹ ਆਲਰੇਡੀ ਐਗਜ਼ੌਸਟ ਹੋ ਚੁੱਕੀਆਂ ਨੇ ਤੇ ਜਦੋਂ ਵੀ ਇਹਨਾਂ ਕੋਲ ਨੈਕਸਟ ਫਾਈਨੈਂਸ਼ੀਅਲ ਈਅਰ ਵਾਸਤੇ ਸੀਟਸ ਐਲੋਕੇਸ਼ਨ ਹੋ ਗਈ ਉਸ ਤੋਂ ਬਾਅਦ ਇਹ ਓਪਨ ਹੋ ਜਾਣਗੇ ਜੀ
0: ਸੋ ਜਸਟ ਟੂ ਕਨਫਰਮ ਹਾਲੇ 2026-27 ਦੀਆਂ ਸੀਟਾਂ ਦੀ ਆਪਾਂ ਗੱਲ ਨਹੀਂ ਕਰ ਰਹੇ 2025-26 ਦੀ ਗੱਲ ਕਰ ਰਹੇ
1: ਹਾਂਜੀ ਹਾਂਜੀ ਉਹ ਐਗਜ਼ੌਸਟ ਨੇ ਜੀ
0: ਠੀਕ ਹੈ ਇੱਕ ਕੁਛ ਇਹ ਵੀ ਕਹਿੰਦੇ ਚੇਂਜ ਹੋ ਰਹੇ ਸੀਗੇ ਕੋਈ ਰੀਜਨਲ ਪਲੈਨਿੰਗ ਲੈਵਲ ਤੇ ਸਰਕਾਰ ਬਹੁਤ ਜ਼ਿਆਦਾ ਹੁਣ ਜਿਹੜਾ ਰੀਜਨ ਦੇ ਵੱਲ ਧੱਕਣਾ ਚਾਹੁੰਦੀ ਹੈਗੀ ਹੈ ਤੇ ਉਹਨੂੰ ਲੈ ਕੇ ਚੇਂਜ ਹੋਏ ਨੇ ਕਿਉਂਕਿ ਸਭ ਤੋਂ ਵੱਧ ਤਾਂ ਰੀਜਨਲ ਦੇ ਉੱਤੇ 491 ਹੀ ਇੰਪੈਕਟ ਪੈਂਦਾ ਕੀ ਚੇਂਜਿਸ ਹੈਗੇ ਨੇ
1: ਉਹਦੇ ਵਿੱਚ ਦੇਖੋ ਜਦੋਂ ਡਿਪਾਰਟਮੈਂਟ ਨੇ ਪਲੈਨਿੰਗ ਲੈਵਲਸ ਅਨਾਊਂਸ ਕੀਤੇ ਸੀ ਉਦੋਂ ਕਾਫੀ ਹਰੇਕ ਨੂੰ ਕਨਫਿਊਜ਼ਨ ਹੋ ਰਹੀ ਸੀ ਕਿ ਜਿਹੜੇ ਪਲੈਨਿੰਗ ਲੈਵਲਸ ਆਏ ਨੇ ਇਹਦੇ ਵਿੱਚ 191 ਕਾਊਂਟ ਕੀਤਾ ਗਿਆ ਜਾਂ 491 ਨੂੰ ਦੀਆਂ ਸੀਟਾਂ ਰਿਡਿਊਸ ਕੀਤੀਆਂ ਗਈਆਂ ਨੇ ਤਾਂ ਇਹ ਇਹਨਾਂ ਚੀਜ਼ਾਂ ਨੂੰ ਲੈ ਕੇ ਕਾਫੀ ਕਨਫਿਊਜ਼ਨ ਚੱਲ ਰਹੀ ਸੀ ਬੇਸਿਕਲੀ ਜਿਹੜੀ ਜੇਕਰ ਆਪਾਂ ENS ਵੀਜ਼ਾ ਦੀ ਗੱਲ ਕਰੀਏ ਜੀ ENS ਵੀਜ਼ਾ ਪਲੈਨਿੰਗ ਲੈਵਲ ਦੇ ਵਿੱਚ ਉਹਨਾਂ ਨੇ 58,040 ਸੀਟਾਂ ਦਿੱਤੀਆਂ ਨੇ ਜੀ ENS ਨੂੰ
0: ਠੀਕ ਹੈ
1: ਤੇ ਜਿਹੜੀਆਂ 191 ਦੀ ਸੀਟਾਂ ਜਨਰਲੀ ਕਾਊਂਟ ਨਹੀਂ ਹੁੰਦੀਆਂ ਕਿਉਂਕਿ ਜਦੋਂ ਇੱਕ 491 ਜਾਂ 494 ਵੀਜ਼ਾ ਗ੍ਰਾਂਟ ਹੋ ਜਾਂਦਾ ਜੀ ਤਾਂ ਆਟੋਮੈਟਿਕਲੀ 191 ਦੀ ਵੀ ਇੱਕ ਸੀਟ ਉਦੋਂ ਐਲੋਕੇਟ ਹੋ ਜਾਂਦੀ ਹੈ ਜੀ ਤਾਂ ਮਲਟੀਪਲ ਐਲੋਕੇਟ ਨਹੀਂ ਕਾਊਂਟ ਹੁੰਦੀ
0: ਸੋ ਜਿਨ੍ਹਾਂ ਨੂੰ 491 ਮਿਲਿਆ ਹੈ ਜਾਂ 494 ਮਿਲਿਆ ਉਹਨਾਂ ਨੂੰ 191 ਮਿਲਣਾ ਹੀ ਮਿਲਣਾ ਹੈ ਮਤਲਬ ਇਹ ਆਟੋਮੈਟਿਕਲੀ ਉਹ ਆਊਟ ਕਰੀ ਬੈਠੇ ਨੇ ਅੰਟਿਲ ਔਰ ਅਨਲੈਸ ਉਹ ਆਪ ਹੀ ਕੋਈ ਆਪਣੀ ਗਲਤੀ ਨਾ ਕਰਕੇ ਆਊਟ ਹੋ ਜਾਣ ਬਟ ਡਿਪਾਰਟਮੈਂਟ ਨੇ ਫਿਰ ਵੀ ਸਪੌਟ ਉਹ ਕਾਊਂਟ ਕਰਨੇ ਹੀ ਕਰਨੇ ਨੇ
1: ਹਾਂਜੀ ਹਾਂਜੀ ਈਵਨ ਦੋ ਚਾਹੇ ਕਿਸੇ ਐਪਲੀਕੈਂਟ ਕੋਲੇ ਸਪੋਜ਼ ਕਰੋ ਜੀ ਉਹ ਕਪਲ ਸੀ ਤੇ ਬਾਅਦ ਚ ਉਹਨਾਂ ਕੋਲੇ ਚਾਇਲਡ ਹੁੰਦਾ ਹੈ ਨਾ
0: ਜੀ
1: ਤੇ ਨਿਊ ਫੈਮਿਲੀ ਮੈਂਬਰ ਉਹ 191 ਦੀ ਐਪਲੀਕੇਸ਼ਨ ਦੇ ਵਿੱਚ ਐਡ ਕਰਦੇ ਨੇ ਤੇ ਇਹਦਾ ਮਤਲਬ ਇਹ ਨਹੀਂ ਹੈਗਾ ਕਿ 191 ਦੀ ਅਡੀਸ਼ਨਲ ਸੀਟ ਖਤਮ ਹੋ ਗਈ ਤਾਂ ਸੇਮ ਹੀ ਹੁੰਦੀ ਹੈ ਜੀ
0: ਓਕੇ ਸੋ ਇਹ 191 ਤਾਂ ਚਲੋ ਮਤਲਬ ਥੋੜੀ ਜਿਹੀ ਮਿਹਨਤ ਬੜੀ ਉਹ ਮਿਹਨਤਾਂ ਦੇ ਨਾਲ ਮਿਲਦਾ ਹੈਗਾ 491 ਬੜਾ ਲਟਕਾ ਲਟਕਾ ਕੇ ਤਰਸਾ ਤਰਸਾ ਕੇ ਗਰੰਟੀ ਦੇ ਨਾਲ ਮਿਲਦਾ
1: ਹਾਂਜੀ ਈਵਨ ਦੋ 191 ਦੇ ਪ੍ਰੋਸੈਸਿੰਗ ਟਾਈਮ ਨੂੰ ਲੈ ਕੇ ਵੀ ਕਾਫੀ ਬੱਚੇ ਬਹੁਤ ਵਰੀਡ ਸੀ ਕਿ 191 ਦਾ ਪ੍ਰੋਸੈਸਿੰਗ ਟਾਈਮ ਬਹੁਤ ਜ਼ਿਆਦਾ ਵੱਧ ਗਿਆ ਜਿੱਦਾਂ ਕਿ ਪਾਸਟ ਦੇ ਵਿੱਚ ਅਰਾਊਂਡ 12-13 ਮਹੀਨਿਆਂ ਦਾ ਟਾਈਮ ਟਾਈਮ ਲੱਗ ਰਿਹਾ ਸੀਗਾ ਵੀਜ਼ਾ ਗ੍ਰਾਂਟ ਹੋਣ ਦੇ ਵਿੱਚ ਪਰ ਹੁਣ ਡਿਪਾਰਟਮੈਂਟ ਨੇ ਫਾਈਨਲੀ ਫਾਸਟ ਟ੍ਰੈਕ ਕੀਤੀ ਹੈ ਜੀ ਇਹ ਐਪਲੀਕੇਸ਼ਨ ਤੇ ਹੁਣ ਮੈਜੋਰਿਟੀ ਆਫ ਦੀ ਐਪਲੀਕੇਸ਼ਨ 8-9 ਮਹੀਨਿਆਂ ਦੇ ਵਿੱਚ ਪ੍ਰੋਸੈਸ ਹੋ ਰਹੀ ਹੈ ਜੇ ਅੱਜ ਦੀ ਗੱਲ ਕਰੀਏ ਇਸ ਟਾਈਮ ਡਿਪਾਰਟਮੈਂਟ ਆਲਰੇਡੀ ਫਰਵਰੀ 2026 ਦੀ ਐਪਲੀਕੇਸ਼ਨ ਪ੍ਰੋਸੈਸ ਕਰ ਰਿਹਾ ਜੀ
0: ਫਰਵਰੀ 2026 ਵਾਹ ਫਿਰ ਤਾਂ ਬਹੁਤ ਕੁਇਕ ਚੱਲ ਰਿਹਾ ਜੀ ਕਾਫੀ ਤਾਂ 8-9 ਮਹੀਨਿਆਂ ਦਾ ਵੀ ਨਹੀਂ ਰਹਿ ਗਿਆ
1: ਤਾਂ ਇਹਨਾਂ ਨੇ ਆਲਰੇਡੀ ਜਿਹੜੀਆਂ ਐਪਲੀਕੇਸ਼ਨ ਫਰਵਰੀ ਚ ਲੱਗੀਆਂ ਸੀ ਜੋ ਉਹਨਾਂ ਤੋਂ ਡਾਕੂਮੈਂਟ ਮੰਗਨੇ ਸਟਾਰਟ ਕਰਤੇ
0: ਵਾਹ ਨਾਈਸ ਚਲੋ ਸ਼ੁਕਰ ਹੈ ਕਿਸੇ ਪਾਸੇ ਤਾਂ ਉਹਨਾਂ ਦੀ ਸੁਣਵਾਈ ਹੋਈ ਹੈਗੀ ਕੁਝ ਕੁ ਸਵਾਲਾਂ ਦੇ ਵੱਲ ਆ ਜਾਂਦੇ ਹਾਂ ਕਿਉਂਕਿ ਥੋੜਾ ਹੀ ਸਮਾਂ ਆਪਣੇ ਕੋਲ ਵਿਪਲ ਜੀ ਬਚਦਾ ਹੈਗੇ 407 ਜਿਹੜੇ ਵੀਜ਼ਾ ਐਪਲੀਕੈਂਟਸ ਹੈਗੇ ਨੇ ਕੁਐਸਚਨ ਹੈਗਾ 407 ਐਪਲੀਕੈਂਟਸ ਗੈਟਿੰਗ ਬਲਕ ਰਿਫਿਊਜ਼ਲ ਦੀਸ ਡੇਜ਼ ਕੀ ਰੀਜ਼ਨ ਕੀ ਹੈਗਾ ਹੈ ਕਿ 407 ਟ੍ਰੇਨਿੰਗ ਵੀਜ਼ਾ ਜਿਹੜਾ ਹੈਗਾ ਉਹ ਉਹਨਾਂ ਅੱਜ ਦੀ ਤਰੀਕ ਦੇ ਵਿੱਚ ਕਾਮਯਾਬ ਨਹੀਂ ਜਾਂ ਡਿਪਾਰਟਮੈਂਟ ਨੂੰ ਆਪਣੇ ਹੀ ਵੀਜ਼ਾ ਤੇ ਭਰੋਸਾ ਨਹੀਂ ਜਾਂ ਡਿਪਾਰਟਮੈਂਟ ਦੇ ਸਾਹਮਣੇ ਪਰਦੇ ਚੁੱਕੇ ਗਏ ਹੈਗੇ ਨੇ
1: ਡੈਫੀਨੇਟਲੀ ਡਿਪਾਰਟਮੈਂਟ ਦੇ ਸਾਹਮਣੇ ਰੀਅਲ ਪਿਕਚਰ ਆ ਚੁੱਕੀ ਹੈ ਕਿ ਹਰ ਇੱਕ ਬੱਚਾ ਟਾਈਮ ਬਾਏ ਕਰਨ ਵਾਸਤੇ 407 ਦੀ ਐਪਲੀਕੇਸ਼ਨ ਅਪਲਾਈ ਕਰ ਰਹੇ ਸੀ ਕਿਉਂਕਿ ਜੇਕਰ ਆਪਾਂ ਲਾਈਕ 2 ਸਾਲ ਪਹਿਲਾਂ ਦੀ ਗੱਲ ਕਰੀਏ ਜੀ ਕਦੇ ਵੀ ਕਿਸੇ ਵੀ ਐਪਲੀਕੈਂਟ ਨੇ ਬਹੁਤ ਰੇਅਰ ਹੀ ਹੁੰਦਾ ਸੀ ਜਿਹਨੇ 407 ਦੀ ਐਪਲੀਕੇਸ਼ਨ ਅਪਲਾਈ ਕੀਤੇ ਹੋਏ ਐਂਡ ਪਾਸਟ ਦੇ ਵਿੱਚ ਲਾਸਟ 2 ਸਾਲਾਂ ਤੋਂ ਜਿਹੜੇ ਵੀ ਐਪਲੀਕੈਂਟ ਦਾ 4-5 ਵੀਜ਼ਾ ਐਕਸਪਾਇਰ ਹੋ ਰਿਹਾ ਸੀ ਹੀ ਵਾਸ ਗੋਇੰਗ ਫੋਰ 407 ਐਪਲੀਕੇਸ਼ਨ ਜਿਹਦੇ ਕਰਕੇ ਇੰਨੀ ਜ਼ਿਆਦਾ ਐਪਲੀਕੇਸ਼ਨ ਪੈ ਗਈ ਸੀ ਕਿ ਡਿਪਾਰਟਮੈਂਟ ਖੁਦ ਕਨਫਿਊਜ਼ ਹੋ ਗਿਆ ਸੀ ਕਿ ਜਿਹੜੀ ਲਾਈਕ ਕਿਉਂਕਿ ਇਸ ਡਿਪਾਰਟਮੈਂਟ ਦੇ ਵਿੱਚ ਜ਼ਿਆਦਾ ਉਹਨਾਂ ਨੇ ਕੇਸ ਆਫਿਸਰਸ ਵੀ ਨਹੀਂ ਰੱਖੇ ਹੋਏ ਸੀ, ਤਾਂ ਆਟੋਮੈਟਿਕਲੀ ਦੈਟਸ ਦਾ ਰੀਜ਼ਨ ਕਿ ਉਹਨਾਂ ਨੇ 407 ਵੀਜ਼ੇ ਚ ਕਾਫੀ ਚੇਂਜਿਸ ਲੈ ਕੇ ਆਏ, ਜਿਹਦੇ ਕਰਕੇ ਬੱਚੇ ਹੁਣ ਫਰਦਰ ਇਹ ਐਪਲੀਕੇਸ਼ਨ ਅਪਲਾਈ ਨਹੀਂ ਕਰ ਸਕਦੇ। ਐਂਡ ਹੁਣ ਇਹਨਾਂ ਨੇ ਇਹਦਾ ਕਰੈਕਡਾਊਨ ਵੀ ਸਟਾਰਟ ਕਰਤਾ ਜੀ, ਤਾਂ ਡੇਲੀ ਬੇਸਿਸ ਤੇ ਲਾਈਕ I would say 100 plus applications are refused karke bhej rahe hain taan jo jaldi to jaldi aa visa khatam kita ja sake।
0: Right, acha kuch videos vi chaldiyan ne Vipul ji, mera thoda jaha sawal lamba ho sakda hai, eh hai ki ik ta TikTok Insta te ajkal video chaldiyan ki 407 walyan te baad lag jani hai, section 48 lag jane ki eh acha jehde ਕੇਸ ਸਟੱਡੀ ਆਪਾਂ ਲੈ ਕੇ ਚੱਲਦੇ ਹਾਂ। ਫੋਰ ਐਗਜ਼ਾਮਪਲ ਇੱਕ ਬੱਚਾ ਜਿਹਦੀ TRV ਮੁੱਕ ਗਈ, ਉਹਨੇ ਫਿਰ ਵੀਜ਼ਾ ਐਕਸਟੈਂਡ ਕਰਵਾਉਣ ਲਈ 407 ਲਿਆ, ਤਾਂ ਕੀ ਇਹਦਾ ਮਤਲਬ ਉਹ ਹੁਣ ਜਦੋਂ ਆਪਣੀ PR ਅਪਲਾਈ ਕਰੇਗਾ ਉਹਨੂੰ ਇਹ ਬਾਹਰ ਇੰਪੈਕਟ ਕਰੇਗੀ? ਪਹਿਲਾਂ ਤਾਂ ਇਹ ਦੱਸਿਓ ਕਿ ਬਾਹਰ ਹੈਗੀ ਹੈ, ਲੱਗ ਰਹੀ ਹੈ ਵਾਕਈ, ਅਤੇ ਜੇ ਲੱਗ ਰਹੀ ਹੈ ਤਾਂ ਕਿਹੜੀ ਵਜ੍ਹਾ ਕਰਕੇ ਲੱਗ ਰਹੀ ਹੈ, ਅਤੇ ਜੇ ਲੱਗ ਗਈ ਹੈ ਤਾਂ ਫਿਰ ਇਹਦਾ ਤੋੜ ਕੀ ਹੈ?
1: ਓਕੇ ਜੀ, ਦੇਖੋ ਬਈ ਸੈਕਸ਼ਨ 48 ਬਾਰ ਉਸ ਐਪਲੀਕੈਂਟ ਦੇ ਉੱਪਰ ਲੱਗਦਾ ਹੁੰਦਾ ਜਿਹਦਾ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਹੋਏ ਕੋਈ ਨਾ ਕੋਈ ਵੀਜ਼ਾ ਰਿਫਿਊਜ਼ ਹੋ ਜਾਂਦਾ। ਠੀਕ ਹੈ ਜੀ, ਹੁਣ ਸਪੋਜ਼ ਕਰੋ ਕਿਸੇ ਐਪਲੀਕੈਂਟ ਦੀ 407 ਦੀ ਨੋਮੀਨੇਸ਼ਨ ਰਿਫਿਊਜ਼ ਹੋਈ ਹੈ, ਤਾਂ ਨੋਮੀਨੇਸ਼ਨ ਰਿਫਿਊਜ਼ਲ ਨਾਲ ਸੈਕਸ਼ਨ 48 ਬਾਰ ਨਹੀਂ ਲੱਗਦਾ। ਸੈਕਸ਼ਨ 48 ਬਾਰ ਉਦੋਂ ਲੱਗੂਗਾ ਜਦੋਂ ਐਪਲੀਕੈਂਟ ਦਾ ਵੀਜ਼ਾ ਵੀ ਰਿਫਿਊਜ਼ ਹੋ ਜਾਂਦਾ ਹੈ।
0: ਓਕੇ,
1: ਹਜੇ ਜਿਹੜੀ ਜ਼ਿਆਦਾਤਰ ਐਪਲੀਕੈਂਟਸ ਨੂੰ ਈਮੇਲਸ ਆ ਰਹੀਆਂ 407 ਨੋਮੀਨੇਸ਼ਨ ਦੀ ਰਿਫਿਊਜ਼ਲ ਆ ਰਹੀ ਹੈ, ਤੇ ਵੀਜ਼ਾ ਦੇ ਉੱਪਰ ਉਹਨਾਂ ਨੂੰ ਨੈਚੁਰਲ ਜਸਟਿਸ ਰਿਸੀਵ ਹੋ ਰਹੇ ਨੇ। ਜੇਕਰ ਉਹ ਐਪਲੀਕੈਂਟ 28 ਦਿਨ ਜਾਂ ਫਿਰ ਆਪਣੇ ਐਜ਼ ਪਰ ਦਾ ਰਿਕੁਆਇਰਮੈਂਟ ਪਹਿਲਾਂ ਕੋਈ ਵੀ ਅੱਗੇ ਇੰਪਲੋਇਰ ਸਪੋਂਸਰ ਵੀਜ਼ਾ ਅਪਲਾਈ ਕਰ ਦਿੰਦਾ ਤੇ 407 ਵਿਦਡਰੋ ਕਰ ਲੈਂਦਾ, ਦੈਨ ਦੇ ਵਿਲ ਨੋਟ ਸਬਜੈਕਟ ਟੂ ਸੈਕਸ਼ਨ 48 ਬਾਹਰ, ਤਾਂ ਉਹ ਆਸਟ੍ਰੇਲੀਆ ਦੇ ਵਿੱਚ ਹੀ ਰਹਿੰਦੇ ਹੋਏ ਆਪਣਾ ਵੀਜ਼ਾ ਅਪਲਾਈ ਕਰ ਸਕਣਗੇ।

0: ਇਨ 491 ਐਂਡ 190 ਨੂੰ ਸੈਕਸ਼ਨ 48 ਬਾਰ ਇੰਪੈਕਟ ਨਹੀਂ ਕਰਦਾ ਕਿਉਂਕਿ ਇਹ ਵੀਜ਼ੇ ਓਨਸ਼ੋਰ ਹੀ ਅਪਲਾਈ ਹੋ ਜਾਣਗੇ ਜੀ, ਇਹਨਾਂ ਦੇ ਉੱਤੇ ਸੈਕਸ਼ਨ 48 ਬਾਰ ਅਪਲਾਈ ਨਹੀਂ ਹੁੰਦਾ। ਬਟ ਜੇਕਰ ਐਪਲੀਕੈਂਟ 482 ਜਾਂ 186 ਅਪਲਾਈ ਕਰਨਾ ਚਾਹੁੰਦਾ ਆਹ ਇੰਪੈਕਟ ਹੋਣਗੇ। ਇਹਨਾਂ ਵੀਜ਼ਾ ਨੂੰ ਅਪਲਾਈ ਕਰਨ ਵਾਸਤੇ ਬੱਚੇ ਨੂੰ ਕੰਟਰੀ ਆਊਟ ਕਰਨਾ ਪੈਣਾ ਜੀ ਇੱਕ ਦਿਨ ਵਾਸਤੇ, ਉਹ ਕੰਟਰੀ ਆਊਟ ਕਰ ਸਕਦੇ ਵੀਜ਼ਾ ਅਪਲਾਈ ਕਰਨ ਤੋਂ ਬਾਅਦ ਵਾਪਿਸ ਆ ਸਕਦੇ ਜੀ।
1: ਓਕੇ, ਰਮਨ ਇੱਕ ਸਵਾਲ ਪੁੱਛ ਰਹੇ ਨੇ ਸਾਡੇ ਕੋਲ, ਫਿਰ ਉਸ ਤੋਂ ਬਾਅਦ ਸਵਾਲਾਂ ਦੇ ਵੱਲ ਹੋਰ ਜਾਂਦੇ ਹੈਗੇ ਫਟਾਫਟ। ਕਿ ਇਹ ਕਹਿ ਰਹੇ ਨੇ, ਕਹਿੰਦੇ ਕਿ ਮੇਰਾ ਫੰਡ ਫਾਈਨੈਂਸ ਕਰਕੇ ਜਿਹੜਾ ਇਮੀਗ੍ਰੇਸ਼ਨ ਨੇ ਲੈਟਰ ਭੇਜਦੀ ਸੀ, ਕਰੰਟ ਸਟੱਡੀ ਮੇਰੀ ਚੱਲ ਰਹੀ ਹੈ, ਕੰਸਟਰਕਸ਼ਨ ਦਾ 64 ਹੋ ਚੁੱਕਿਆ ਹੈਗਾ, ਡਿਪਲੋਮਾ ਵੀ ਹੋ ਚੁੱਕਿਆ ਹੈਗਾ ਹੈ, 2 ਸਾਲਾਂ ਦੀ ਪੜ੍ਹਾਈ ਪੂਰੀ ਹੋ ਚੁੱਕੀ ਹੈ ਇਹਨਾਂ ਦੀ, ਅਤੇ ਹੁਣ ਉਸ ਤੋਂ ਬਾਅਦ ਇਹਨਾਂ ਦੇ ਉੱਤੇ ਪੁੱਛ ਰਹੇ ਨੇ ਕਿ ਜੇ ਮੈਂ 485 ਅਪਲਾਈ ਕੀਤੀ ਹੋਈ ਹੈ ਬ੍ਰਿਜਿੰਗ ਵੀਜ਼ਾ 'ਤੇ, ਜੇ ਕਿਸੇ ਕਿਸਮ ਦੀ ਬਾਰ ਮੇਰੇ 'ਤੇ ਲੱਗਦੀ ਹੈ ਤਾਂ ਮੇਰੀ PR ਨੂੰ ਇੰਪੈਕਟ ਕਰੇਗੀ?
0: ਭਾਜੀ ਦੇਖੋ, ਇਹਨਾਂ ਨੇ ਆਈ ਥਿੰਕ ਕੁਛ ਨਾ ਕੁਛ ਮਿਸ ਕੀਤਾ। ਡਿਪੈਂਡ ਕਰਦਾ ਹੈ ਕਿ ਉਹ ਕਹਿ ਰਿਹਾ ਫਾਈਨੈਂਸ਼ੀਅਲਸ ਦੇ ਬੇਸ ਤੇ ਕੀ ਉਹਨਾਂ ਨੂੰ NYCC ਦਾ ਨੋਟਿਸ ਆਇਆ, ਕਿਉਂਕਿ ਜੇ ਉਹ 485 ਵੀਜ਼ਾ ਅਪਲਾਈ ਕਰ ਆਲਰੇਡੀ ਕਰ ਚੁੱਕੇ ਤਾਂ 485 ਦੇ ਵਿੱਚ ਤਾਂ ਫਾਈਨੈਂਸ਼ੀਅਲ ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਜੀ। ਇਹ ਹੋ ਸਕਦਾ
1: ਸਟੂਡੈਂਟ ਵੀਜ਼ਾ ਤੇ ਫਾਈਨੈਂਸ਼ੀਅਲਸ,
0: ਹਾਂਜੀ, ਇਟ ਮੀਨਸ ਇਹਨਾਂ ਨੇ ਜਿਹੜਾ ਸਟੂਡੈਂਟ ਵੀਜ਼ਾ ਅਪਲਾਈ ਕੀਤਾ ਸੀ ਉਹ ਇਹਨਾਂ ਦੇ ਜਿਹੜੇ ਫਾਈਨੈਂਸ਼ੀਅਲਸ, ਆਈ ਥਿੰਕ ਉਹ ਡਿਪਾਰਟਮੈਂਟ ਕੋਲ ਨੋਟਿਸ ਆਇਆ ਹੋਵੇ ਕਿ ਸਾਨੂੰ ਤੁਹਾਡੇ ਫਾਈਨੈਂਸ਼ੀਅਲਸ ਫੇਕ ਲੱਗ ਰਹੇ ਨੇ। ਇਟ ਮੀਨਸ ਇਸ ਕੇਸ ਦੇ ਵਿੱਚ ਇਹਨਾਂ ਨੂੰ ਉਸ NYCC ਦਾ ਰਿਸਪੋਂਸ ਦੇਣਾ ਹੋਊਗਾ, ਡਿਪਾਰਟਮੈਂਟ ਨੂੰ ਇੱਕ ਪ੍ਰੋਪਰ ਡਿਟੇਲ ਦੇ ਵਿੱਚ ਸਬਮਿਸ਼ਨ ਬਣਾਉਣੀ ਪਊਗੀ ਕਿ ਉਹ ਫਾਈਨੈਂਸ਼ੀਅਲ ਜੈਨੂਇਨ ਹੈ ਜਾਂ ਨਹੀਂ ਹੈਗੇ। ਜੇਕਰ ਜੈਨੂਇਨ ਹੈ ਤਾਂ ਆਪਾਂ ਨੂੰ ਉਹਨਾਂ ਨੂੰ ਉਹਨਾਂ ਐਵੀਡੈਂਸਿਸ ਦੇ ਨਾਲ ਡਿਪਾਰਟਮੈਂਟ ਨੂੰ ਸਾਰੇ ਐਵੀਡੈਂਸ ਦੇਣੇ ਪੈਣਗੇ, ਕਿਉਂਕਿ ਵਾਈ ਵੀ ਬਿਲੀਵ ਕਿ ਜਿਹੜੇ ਅਸੀਂ ਡਾਕੂਮੈਂਟਸ ਪ੍ਰੋਵਾਈਡ ਕੀਤੇ ਸੀ ਉਹ ਕੰਪਲੀਟਲੀ ਜੈਨੂਇਨ ਹੈ। ਜੇਕਰ ਡਿਪਾਰਟਮੈਂਟ ਨੇ ਵੀਜ਼ਾ ਕੈਂਸਲ ਕਰ ਦਿੰਦਾ ਇਹਨਾਂ ਦਾ ਤਾਂ ਜਿਹੜਾ 485 ਦਾ ਬ੍ਰਿਜਿੰਗ ਹੈ ਉਹ ਵੀ ਕੈਂਸਲ ਹੋ ਜਾਊਗਾ ਜੀ, ਬਟ ਹੀ ਇਹਨਾਂ ਕੋਲ ਬ੍ਰਿਜਿੰਗ ਵੀਜ਼ਾ ਈ ਦੁਬਾਰਾ ਮਿਲ ਜਾਊਗਾ ਇਹਨਾਂ ਨੂੰ 485 ਦਾ। ਐਂਡ ਯੈਸ, ਇਟ ਕੈਨ ਇੰਪੈਕਟ ਦੇਅਰ 485 ਐਪਲੀਕੇਸ਼ਨ ਐਸ ਵੈਲ, ਐਂਡ ਇਹਨਾਂ ਦੇ ਉੱਤੇ ਸੈਕਸ਼ਨ 48 ਬਾਰ ਵੀ ਲੱਗ ਜਾਊਗਾ ਜੀ।
1: ਓਕੇ, ਠੀਕ ਹੋ ਗਿਆ। ਲਾਸਟ ਕੁਐਸਚਨ ਇੱਕ ਕੁਇਕ ਜਿਹਾ ਪੁੱਛਦੇ ਹੈਗੇ ਆ, ਕਹਿੰਦੇ ਆਈ ਐਮ ਇਨ ਰਿਲੇਸ਼ਨ ਫਰੋਮ ਮੋਰ ਦੈਨ 3 ਮੰਥਸ ਐਂਡ ਨਾਓ ਮਾਈ ਪਾਰਟਨਰ ਇਜ਼ ਪ੍ਰੈਗਨੈਂਟ, ਆਈ ਡੋਂਟ ਵਾਂਟ ਟੂ ਗੈਟ ਮੈਰਿਡ, ਕੈਨ ਆਈ ਅਪਲਾਈ ਫਾਰ ਪਾਰਟਨਰ ਵੀਜ਼ਾ ਫਾਰ ਹਰ ਐਜ਼ ਆਈ ਐਮ ਸਿਟੀਜ਼ਨ ਹੇਅਰ ਐਂਡ ਸ਼ੀ ਇਜ਼ ਔਨ ਸਟੂਡੈਂਟ ਵੀਜ਼ਾ?
0: ਹਾਂਜੀ ਦੇਖੋ, ਡੈਫੀਨੇਟਲੀ ਅਪਲਾਈ ਕਰ ਸਕਦੇ ਹੋ ਤੁਸੀਂ ਪਾਰਟਨਰ ਵੀਜ਼ਾ ਜੇਕਰ ਉਹ ਆਲਰੇਡੀ, ਫਸਟਲੀ ਕੰਗ੍ਰੈਚੁਲੇਸ਼ਨ ਜੇਕਰ ਤੁਹਾਡੇ ਪਾਰਟਨਰ ਪ੍ਰੈਗਨੈਂਟ ਨੇ, ਤੇ ਤੁਸੀਂ ਪਾਰਟਨਰ ਵੀਜ਼ਾ ਅਪਲਾਈ ਕਰ ਸਕਦੇ ਹੋ। ਜੇਕਰ ਤੁਸੀਂ ਅਜੇ ਮੈਰਿਜ ਨਹੀਂ ਕਰਵਾਉਣੀ ਤਾਂ ਤੁਸੀਂ ਆਪਣਾ ਰਿਲੇਸ਼ਨਸ਼ਿਪ ਐਜ਼ ਏ ਡਿਫੈਕਟੋ ਰਜਿਸਟਰ ਕਰਵਾ ਸਕਦੇ ਹੋ, ਕਿਉਂਕਿ ਜੇਕਰ ਤੁਹਾਡਾ ਰਿਲੇਸ਼ਨਸ਼ਿਪ 12 ਮਹੀਨਿਆਂ ਤੋਂ ਘੱਟ ਪੁਰਾਣਾ ਹੈ ਤਾਂ ਤੁਹਾਡੇ ਤੇ ਮੈਂਡੇਟਰੀ ਰਿਕੁਆਇਰਮੈਂਟ ਹੈ ਕਿ ਤੁਹਾਨੂੰ ਆਪਣਾ ਰਿਲੇਸ਼ਨਸ਼ਿਪ ਰਜਿਸਟਰ ਕਰਵਾਉਣਾ ਪਊਗਾ, ਤਾਂ ਤੁਸੀਂ ਡਿਫੈਕਟੋ ਰਿਲੇਸ਼ਨਸ਼ਿਪ ਰਜਿਸਟਰ ਕਰਵਾ ਕੇ ਡੈਫੀਨੇਟਲੀ ਪਾਰਟਨਰ ਵੀਜ਼ਾ ਅਪਲਾਈ ਕਰ ਸਕਦੇ ਹੋ।
1: Right. ਆਖਰੀ 4 ਮਿੰਟ ਬਚੇ ਨੇ, ਇੱਕ ਹੋਰ ਕੁਐਸਚਨ ਫਿਰ ਲੈ ਚੱਲਦੇ ਹੈਗੇ। ਆਈ ਐਮ ਵਰਕਿੰਗ ਐਜ਼ ਮੋਟਰ ਮਕੈਨਿਕ ਫਰੋਮ ਲਾਸਟ 2 ਈਅਰਸ, ਐਜ਼ ਮਾਈ TR ਇਜ਼ ਗੋਇੰਗ ਟੂ ਐਕਸਪਾਇਰ ਜਨਵਰੀ 2027, ਆਈ ਐਮ ਗੈਟਿੰਗ ਜੋਬ ਆਫਰ ਫਰੋਮ ਅਲਬਰੀ, ਵਟ ਡੂ ਯੂ ਥਿੰਕ, ਸ਼ੁਡ ਆਈ ਮੂਵ ਫਰੋਮ ਵਿਕਟੋਰੀਆ ਟੂ NSW ਫਾਰ ਬੈਟਰ PR ਚਾਂਸਿਸ? ਇਹ ਬੜਾ ਇੰਪੋਰਟੈਂਟ ਕੁਐਸਚਨ ਹੈ ਭਾਜੀ
0: ਵਿਪਿਨ,
1: ਕਿ ਚਾਹੇ ਇਹ ਤਾਂ ਚਲੋ ਆਪਾਂ ਮੋਟਰ ਮਕੈਨਿਕ ਦੇ ਲਿਹਾਜ਼ ਦੇ ਨਾਲ ਹੋ ਗਿਆ ਕਿ ਜਿਵੇਂ ਹੀ ਇਹ ਖਤਮ ਹੋਣ ਲੱਗਦੀ ਹੈ ਤੇ ਫਿਰ ਇਹਨਾਂ ਨੂੰ ਬਹੁਤ ਸਾਰੇ ਐਪਲੀਕੈਂਟ ਨੂੰ ਲੱਗਦਾ ਕਿ ਸਟੇਟ ਬਦਲਣ ਦੇ ਨਾਲ ਹੁਣ ਸ਼ਾਇਦ ਫਰਕ ਪੈ ਜਾਏਗਾ।
0: ਦੇਖੋ, ਜਦੋਂ ਵੀ ਕੋਈ ਐਪਲੀਕੈਂਟ ਸਟੇਟ ਮੂਵ ਕਰਨ ਦੀ ਗੱਲ ਕਰਦੇ, ਮੈਂ ਉਹਨਾਂ ਨੂੰ ਇੱਕ ਹੀ ਐਡਵਾਈਸ ਦਿੰਦਾ ਹੁੰਦਾ ਕਿ ਜਿਹੜੀ ਵੀ ਤੁਹਾਡੀ ਆਕੂਪੇਸ਼ਨ ਹੈ ਪਹਿਲਾਂ ਤੁਸੀਂ ਇਹ ਚੈੱਕ ਕਰੋ ਜਿਹੜੀ ਸਟੇਟ ਦੇ ਵਿੱਚ ਤੁਸੀਂ ਜਾ ਰਹੇ ਹੋ ਕੀ ਉਹ ਸਟੇਟ ਉਸ ਆਕੂਪੇਸ਼ਨ 'ਚ ਇਨਵਾਈਟ ਕਰ ਰਹੀ ਹੈ। ਕਿਤੇ ਪਤਾ ਚੱਲੇ ਕਿ ਆਪਾਂ ਜਿਹੜੀ ਸਟੇਟ ਦੇ ਵਿੱਚ ਚੱਲ ਗਏ ਉਹ ਉਸ ਆਕੂਪੇਸ਼ਨ ਨੂੰ ਇਸ ਤੋਂ ਹੀ ਘੱਟ ਇਨਵੀਟੇਸ਼ਨ ਦੇ ਰਹੀ ਹੈ, ਠੀਕ ਹੈ ਨਾ। ਤਾਂ ਡੈਫੀਨੇਟਲੀ NSW ਮੋਟਰ ਮਕੈਨਿਕ ਵਾਸਤੇ ਬਹੁਤ ਵਧੀਆ ਸਟੇਟ ਹੈ, ਕਿਉਂਕਿ ਪਾਸਟ 2 ਫਾਈਨੈਂਸ਼ੀਅਲ ਈਅਰਸ ਤੋਂ ਮੋਟਰ ਮਕੈਨਿਕ ਨੂੰ ਬਹੁਤ ਵਧੀਆ NSW ਦੇ ਇਨਵੀਟੇਸ਼ਨ ਆ ਰਹੇ ਨੇ। ਐਂਡ ਇਹਦੇ ਨਾਲ ਨਾਲ ਜਿਹੜੇ ਵੀ ਐਪਲੀਕੈਂਟ ਨੂੰ ਆਪਦੀ ਆਕੂਪੇਸ਼ਨ ਚ ਜੇਕਰ ਸਪੋਂਸਰਸ਼ਿਪ ਤੇ ਚਾਹੇ ਸਟੇਟ ਮੂਵ ਕਰਨ ਤੇ ਮਿਲ ਰਹੀ ਹੈ ਤਾਂ ਦੇ ਸ਼ੁਡ ਮੂਵ, ਕਿਉਂਕਿ ਐਟਲੀਸਟ ਉਹਨਾਂ ਦਾ ਵੀਜ਼ਾ ਐਕਸਟੈਂਡ ਹੋ ਜਾਊਗਾ ਤੇ ਉਹ ਫਰਦਰ ਵੀਜ਼ਾ ਆਪਸ਼ਨ ਦੇਖ ਪਾਣਗੇ। ਤੇ ਮੋਟਰ ਮਕੈਨਿਕ ਵਾਸਤੇ ਜੀ NSW ਹਮੇਸ਼ਾ ਹੀ ਬਹੁਤ ਵਧੀਆ ਸਟੇਟ ਰਹੀ ਹੈ।
1: ਰਾਈਟ, ਚਲੋ ਇਹਦਾ ਜਵਾਬ ਫਿਰ ਹਾਂ ਪੱਕੀ ਹੈਗਾ ਜੀ ਜੇ ਤੁਸੀਂ ਪਰਟੀਕੁਲਰ ਇਸ ਸਟੇਜ ਤੇ। ਪਰ ਜਿਵੇਂ ਵਿਪੁਲ ਜੀ ਨੇ ਕਿਹਾ ਕਿ ਇਹ ਡਿਪੈਂਡ ਕਰਦਾ ਸਕਿੱਲ ਟੂ ਸਕਿੱਲ, ਸੋ ਹਰ ਇੱਕ ਦੇ ਲਈ ਉਹ ਨਾ ਕਰ ਦਿਓ ਕਿ ਫਲਾਣਾ ਸਿੰਘ ਚਲਾ ਗਿਆ ਤੇ ਮੈਂ ਵੀ ਚਲਾ ਜਾਵਾਂ, ਤੁਹਾਡਾ ਕੇਸ ਵੀ ਵੱਖਰਾ ਹੋ ਸਕਦਾ। ਬਹੁਤ ਸ਼ੁਕਰੀਆ ਵਿਪੁਲ ਜੀ, ਥੈਂਕ ਯੂ ਸੋ ਮਚ ਸਮਾਂ ਦੇਣ ਦੇ ਲਈ।
0: ਥੈਂਕ ਯੂ ਸੋ ਮਚ ਭਾਜੀ।
1: ਸੋ ਇਹ ਸੀ ਸਾਡੇ ਨਾਲ ਬੰਸਲ ਇਮੀਗ੍ਰੇਸ਼ਨ ਤੋਂ ਵਿਪੁਲ ਜੀ, ਔਰ ਗੱਲਬਾਤ ਕਰ ਰਹੇ ਸੀ ਆਪਾਂ ਇਮੀ ਟਾਕ ਦੇ ਵਿੱਚ। ਦਿਓ ਇਜਾਜ਼ਤਾਂ ਇਸ ਪ੍ਰੋਗਰਾਮ ਦੇ ਵਿੱਚੋਂ,

0: ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਰਵਿੰਦਰ ਗਰੇਵਾਲ, ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 180 492 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: Hi, this is Umang Kumar aur pyar se log mujhe okay kehte hain aap sun rahe hain Radio Hanji 1674 AM keep listening

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ
1: Hi man, I'm Saiko Mirbai from Manipur, Commonwealth champion, gold medalist. Sunte rahiye radio Hanji.
2: Bale bale bale.
1: Bale bale bale.

Sonreo Radio Fati.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-466 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

ਸਵਾਗਤ ਹੈ ਦੋਸਤੋ ਤੁਹਾਡਾ ਅੱਜ ਦੀ ਕਹਾਣੀ ਅੱਜ ਦੇ ਵਿਚਾਰ ਦੇ ਵਿੱਚ। ਅੱਜ ਦਾ ਵਿਚਾਰ ਕਿਸੇ ਕਹਾਣੀ ਚੋਂ ਨਹੀਂ ਹੈ, ਇਹ ਫੇਸਬੁੱਕ ਤੇ ਆਈਆਂ ਕੁਝ ਸਤਰਾਂ ਉਹਨਾਂ ਦੇ ਵਿੱਚੋਂ ਆ, ਜੇ ਅਸੀਂ ਲੱਭਣਾ ਚਾਹੀਏ ਤਾਂ। ਇਹ ਵਿਚਾਰ ਆ, ਅਸੀਂ ਕੀ ਬਣਨ ਨੂੰ ਕੀ ਕੀਤਾ ਤੇ ਕੀ ਬਣ ਗਏ। ਥੋੜਾ ਵੱਖਰਾ ਜਿਹਾ ਲੱਗੂਗਾ ਪਰ ਅੱਗੇ ਸੁਣ ਕੇ ਸ਼ਾਇਦ ਤੁਹਾਨੂੰ ਜ਼ਿਆਦਾ ਸਮਝ ਆ ਸਕੇ। ਸਮਾਂ ਉਹ ਜਿਹੜਾ ਲੰਘ ਗਿਆ ਪਰ ਉਹਦੀਆਂ ਯਾਦਾਂ ਹਾਲੇ ਵੀ ਤੁਹਾਡੇ ਕੋਲ ਨੇ, ਜਿਵੇਂ ਤੁਹਾਡਾ ਬਚਪਨ, ਤੁਹਾਡਾ ਪਿੰਡ, ਤੁਹਾਡਾ ਘਰ, ਪੰਜਵੀਂ ਤੱਕ ਜਿੱਥੇ ਸਲੇਟ ਨੂੰ ਜੀਵ ਨਾਲ ਚੱਬ ਕੇ ਕੈਲਸ਼ੀਅਮ ਦੀ ਕਮੀ ਪੂਰੀ ਕੀਤੀ, ਤੇ ਸਲੇਟੀਆਂ ਖਾਣਾ ਸ਼ਾਇਦ ਹਰ ਇੱਕ ਦੀ ਪੱਕੀ ਆਦਤ ਬਣੀ ਹੋਏਗੀ। ਪੜ੍ਹਾਈ ਦੀ ਜਿਹੜੀ ਚਿੰਤਾ, ਉਹ ਪੈਨਸਲ ਦਾ ਪਿਛਲਾ ਹਿੱਸਾ ਚੱਬ ਕੇ ਕਾਫੀ ਜਣਿਆਂ ਨੇ ਮਿਟਾਈ ਹੋਣੀ ਆ। ਲੱਗਦਾ ਤੇ ਇਹ ਵੀ ਸੀਗਾ ਕਿ ਕਿਤਾਬ ਦੇ ਵਿੱਚ ਮੋਰ ਦੇ ਖੰਭ ਰੱਖਣ ਨਾਲ ਪੜ੍ਹਾਈ ਵੱਧ ਆਊਗੀ, ਇਸ ਚੀਜ਼ ਦਾ ਤਾਂ ਪੱਕਾ ਵਿਸ਼ਵਾਸ ਹੁੰਦਾ ਸੀ। ਝੋਲੇ 'ਚ ਪਈਆਂ ਕਿਤਾਬਾਂ ਨੂੰ ਸੈੱਟ ਕਰਨ ਦੀ ਸੰਰਚਨਾ ਸਾਡਾ ਰਚਨਾਤਮਕ ਹੁਨਰ ਸੀਗਾ ਵੀ ਹਰ ਕੋਈ ਕਾਪੀ ਕਿਤਾਬ ਪਈ ਸੋਹਣੀ ਲੱਗੇ। ਕਈ ਵਾਰੀ ਬਸਤੇ 'ਤੇ ਅੱਧਾ ਅੱਧਾ ਘੰਟਾ ਲਾ ਦੇਣਾ। ਹਰ ਸਾਲ ਜਦੋਂ ਨਵੀਂ ਕਲਾਸ 'ਚ ਹੁੰਦੇ ਤਾਂ ਕਾਪੀਆਂ ਕਿਤਾਬਾਂ ਉੱਤੇ ਜਿਲਦ ਚੜਾਉਣਾ ਇੱਕ ਜੀਵਨ ਦਾ ਸਲਾਨਾ ਉਤਸਵ ਜਾਪਦਾ ਸੀ, ਸਾਲ 'ਚ ਆਉਣ ਵਾਲੀ ਇੱਕ ਵਾਰੀ ਸੈਲੀਬ੍ਰੇਸ਼ਨ। ਬੇਬੇ ਬਾਪੂ ਨੂੰ ਸਾਡੀ ਪੜ੍ਹਾਈ ਦਾ ਕੋਈ ਫਿਕਰ ਨਹੀਂ ਸੀ ਤੇ ਨਾ ਹੀ ਪੜ੍ਹਾਈ ਦਾ ਉਹਨਾਂ ਦੀ ਜੇਬ ਦੇ ਉੱਪਰ ਕੋਈ ਬੋਝ। ਸਾਲਾਂ ਦੇ ਸਾਲ ਲੰਘ ਜਾਣ 'ਤੇ ਵੀ ਸ਼ਾਇਦ ਹੀ ਕਈਆਂ ਦੇ ਬੇਬੇ ਬਾਪੂ ਸਕੂਲਾਂ 'ਚ ਪੈਰ ਪਾਏ ਹੋਣਗੇ ਜਾਂ ਗਏ ਹੋਣਗੇ ਮਗਰ ਉਹਨਾਂ ਦੇ। ਇੱਕ ਦੋਸਤ ਨੂੰ ਡੰਡੇ 'ਤੇ ਬਾਲਣਾ ਅਤੇ ਇੱਕ ਨੂੰ ਸਾਈਕਲ ਦੇ ਕੈਰੀਅਰ 'ਤੇ, ਅਤੇ ਇੱਦਾਂ ਪਤਾ ਨਹੀਂ ਕਿੰਨਿਆਂ ਨੇ ਕਿੰਨੇ ਰਿਸ਼ਤੇ ਨਾਪੇ ਹੋਣੇ, ਬਸ ਹੁਣ ਯਾਦ ਨਹੀਂ, ਕੁਝ ਧੁੰਦਲੀਆਂ ਜਿਹੀਆਂ ਯਾਦਾਂ ਨੇ। ਸਕੂਲ 'ਚ ਮਾਸਟਰਾਂ ਤੋਂ ਕੁੱਟ ਖਾਣੀ ਅਤੇ ਮੁਰਗਾ ਬਣਦੇ ਹੋਏ ਸਾਡੀ ਈਗੋ ਨੇ ਸਾਨੂੰ ਕਦੇ ਪਰੇਸ਼ਾਨ ਨਹੀਂ ਕਰਨਾ। ਈਗੋ ਪਰੇਸ਼ਾਨ ਵੀ ਕਿੱਦਾਂ ਕਰੇ, ਉਦੋਂ ਪਤਾ ਹੀ ਨਹੀਂ ਸੀ ਈਗੋ ਹੁੰਦੀ ਕੀ ਹੈ। ਮਾਰ ਕੁਟਾਈ ਸਾਡੀ ਰੋਜ਼ਾਨਾ ਜ਼ਿੰਦਗੀ ਦੀ ਸਹਿਜ ਹੀ ਇੱਕ ਅਜਿਹੀ ਪ੍ਰਕਿਰਿਆ ਸੀ। ਕੁੱਟਣ ਵਾਲਾ ਵੀ ਖੁਸ਼ ਸੀ ਅਤੇ ਕੁੱਟ ਖਾਣ ਵਾਲਾ ਵੀ ਖੁਸ਼ ਸੀ। ਕੁੱਟ ਖਾਣ ਵਾਲਾ ਇਸ ਲਈ ਸੀਗਾ ਕਿ ਕੁੱਟ ਘੱਟ ਪਈ, ਕੁੱਟਣ ਵਾਲਾ ਇਸ ਲਈ ਖੁਸ਼ ਸੀਗਾ ਕਿ ਹੱਥ ਸਾਫ਼ ਕਰ ਲਿਆ, ਖਾਸ ਕਰਕੇ ਫੱਟੀਆਂ ਨਾਲ ਲੜਾਈ। ਅਤੇ ਨਾ ਹੀ ਅਸੀਂ ਦੱਸ ਸਕੇ ਕਿ ਅਸੀਂ ਬੇਬੇ ਬਾਪੂ ਨੂੰ ਕਿੰਨਾ ਪਿਆਰ ਕਰਦੇ ਹਾਂ, ਕਿਉਂਕਿ ਸਾਨੂੰ ਬੇਬੇ ਬਾਪੂ ਨੂੰ ਆਈ ਲਵ ਯੂ ਨਹੀਂ ਨਾ ਕਹਿਣਾ ਆਉਂਦਾ। ਅਤੇ ਹੁਣ ਧਿਆਨ ਮਾਰਿਓ ਹਾਂ, ਕੋਈ ਲੈਂਡ ਲਾਰਡ ਹੈ, ਕੋਈ ਮਿਲੇਨੀਅਰ ਹੈ, ਕੋਈ ਟਰੱਕ ਚਲਾਉਂਦਾ, ਕੋਈ ਟੈਕਸੀ, ਕਿਸੇ ਦਾ ਆਪਣਾ ਬਿਜ਼ਨਸ ਹੈ, ਕਿਸੇ ਦੀਆਂ ਆਪਣੀਆਂ ਟੈਕਸੀਆਂ, ਕਿਸੇ ਦਾ ਆਪਣਾ ਕਾਰੋਬਾਰ। ਜੇ ਪਿੱਛੇ ਕਦੀ ਝਾਤ ਮਾਰੋ ਤਾਂ ਡਿੱਗਦੇ ਸੰਭਲਦੇ ਸੰਘਰਸ਼ ਕਰਦੇ ਦੁਨੀਆਂ ਦਾ ਹਿੱਸਾ ਬਣ ਚੁੱਕੇ ਤੁਸੀਂ। ਕੁਝ ਤੇ ਮੰਜ਼ਲਾਂ 'ਤੇ ਪਹੁੰਚ ਗਏ ਨੇ, ਕੁਝ ਹਾਲੇ ਰਸਤਿਆਂ ਦੇ ਸਾਥੀ ਨੇ ਅਤੇ ਕੁਝ ਨਾ ਕੁਝ ਕਿਤੇ ਨਾ ਕਿਤੇ ਗਵਾਚ ਗਏ ਨੇ। ਅਸੀਂ ਦੁਨੀਆਂ 'ਚ ਹੁਣ ਕਿਤੇ ਵੀ ਹੋਈਏ ਪਰ ਸੱਚ ਇਹ ਹੈ ਕਿ ਸਾਨੂੰ ਹਕੀਕਤਾਂ ਨੇ ਪਾਲਿਆ, ਅਸੀਂ ਸੱਚ ਦੀ ਦੁਨੀਆਂ 'ਚ ਜਿਉਂ ਰਹੇ ਸੀਗੇ। ਹੁਣ ਵੀ ਆਲੇ ਦੁਆਲੇ ਕਦੀ ਧਿਆਨ ਮਾਰਿਓ, ਅੱਖਾਂ ਬੰਦ ਕਰਿਓ, ਪਹਿਲੇ ਖਿਆਲ ਸ਼ਾਇਦ ਉਹ ਹੀ ਬਚਪਨ ਵਾਲੇ ਆਉਣਗੇ, ਹੱਸਦਿਆਂ ਖੇਡਦਿਆਂ ਦੇ, ਤੁਰਦਿਆਂ ਫਿਰਦਿਆਂ ਦੇ, ਝੇਡਾਂ ਕਰਦਿਆਂ ਦੇ, ਸ਼ਰਾਰਤਾਂ ਕਰਦਿਆਂ ਦੇ, ਕੁੱਟ ਖਾਂਦਿਆਂ ਦੇ, ਲੜਦਿਆਂ ਦੇ, ਝਗੜਦਿਆਂ ਦੇ, ਮਾਂ ਬਾਪ ਦੇ ਨਾਲ ਹੱਸਦਿਆਂ ਦੇ, ਤੰਗ ਕਰਦਿਆਂ ਦੇ, ਕਿੰਨੇ ਹੀ ਪਲ ਜਿਹਨੂੰ ਤੁਸੀਂ ਸੱਚ ਦੀ ਦੁਨੀਆਂ ਕਹਿ ਸਕਦੇ ਹੋ। ਆਪੋ ਆਪਣੀ ਕਿਸਮਤ ਦੇ ਨਾਲ ਦੋ ਹੱਥ ਕਰਦੇ ਅੱਜ ਵੀ ਅਸੀਂ ਸੁਪਨਾ ਬੋਲ ਰਹੇ ਹਾਂ।
ਤੇ ਸ਼ਾਇਦ ਇਹੋ ਹੀ ਸੁਪਨਾ ਬੁਣਨਾ ਸਾਨੂੰ ਜਿੰਦਾ ਵੀ ਰੱਖ ਰਿਹਾ। ਵਰਨਾ ਤੁਸੀਂ ਸੋਚ ਕੇ ਦੇਖੋ ਕਿ ਜੋ ਤੁਸੀਂ ਇਹ ਜ਼ਿੰਦਗੀ ਲਈ ਕਰ ਆਏ ਹੋ ਉਹਦੇ ਸਾਹਮਣੇ ਇਹ ਅੱਜ ਦਾ ਦਿਨ ਕੁਝ ਵੀ ਨਹੀਂ, ਇਹ ਵਰਤਮਾਨ ਕੁਝ ਵੀ ਨਹੀਂ। ਅਸੀਂ ਚੰਗੇ ਸੀ ਜਾਂ ਮਾੜੇ ਸੀ, ਪਰ ਹਰ ਕੋਈ ਇਹ ਜ਼ਰੂਰ ਚਾਹੁੰਦਾ ਹੋਊਗਾ ਕਿ ਉਹ ਸਮਾਂ ਫਿਰ ਤੋਂ ਪਰਤ ਆਵੇ। ਸਮਾਂ ਤਾਂ ਨਹੀਂ ਪਰਤ ਸਕਦਾ, ਪਰ ਬਚਪਨ ਦੇ ਪੰਨਿਆਂ ਨੂੰ ਜ਼ਰੂਰ ਫਰੋਲਿਆ ਜਾ ਸਕਦਾ। ਅਤੇ ਸੱਚ ਜਾਣਿਓ, ਜਿੰਨੀ ਵਾਰ ਵੀ ਤੁਸੀਂ ਬਹਿ ਕੇ ਇਹਨਾਂ ਬਚਪਨ ਦੇ ਪੰਨਿਆਂ ਨੂੰ ਫਰੋਲੋਗੇ, ਤੁਸੀਂ ਇੱਕ ਵਾਰੀ ਫਿਰ ਤੋਂ ਜੀ ਉੱਠੋਗੇ। ਤੁਸੀਂ ਜੋ ਵੀ ਹੋ, ਜਿੱਥੇ ਵੀ ਹੋ, ਜਿੱਦਾਂ ਵੀ ਹੋ, ਕਾਫੀ ਹਿੱਸੇਦਾਰੀ ਉਸ ਬਚਪਨ ਦੀ ਹੈ। ਅਤੇ ਹੁਣ ਵੀ ਚੱਕੋ ਨਾ, ਜਿੱਦਣ ਬੱਚੇ ਬਣਨ ਨੂੰ ਜੀ ਕਰੇ ਜ਼ਰੂਰ ਬਣ ਜਿਓ। ਇੱਕ ਚੰਗੇ ਇਨਸਾਨ ਤਾਂ ਪਤਾ ਨਹੀਂ ਹੈਗੇ ਬਣਨਾ ਜਾਂ ਨਹੀਂ, ਪਰ ਜਿਹੜੀ ਚੀਜ਼ ਹੰਢਾਲੀ ਉਹਨੂੰ ਮੁੜ ਚੇਤਿਆਂ ਜ਼ਰੂਰ ਕੀਤਾ ਜਾ ਸਕਦਾ। ਬਚਪਨ ਨੂੰ ਸਿਰਫ ਚੇਤਾ ਨਹੀਂ ਕਰਨਾ, ਕੋਰੇ ਵੀ ਹੋਣਾ, ਜਿੱਦਾਂ ਮਾਸਟਰਾਂ ਦੀ ਕੁੱਟ ਉਦੋਂ ਬਿਨਾਂ ਈਗੋ ਤੋਂ ਬਰਦਾਸ਼ਤ ਕੀਤੀ, ਹੁਣ ਇੱਦਾਂ ਕਈਆਂ ਦੇ ਸ਼ਬਦਾਂ ਦੇ ਵਾਰ ਬੰਦਾ ਈਗੋ ਵਾਲੀ ਕੰਧ ਨਾ ਵਿੱਚ ਲਿਆਏ, ਇਹਨੇ ਮੈਨੂੰ ਮਿਲਿਆ ਨਹੀਂ, ਇਹਨੇ ਮੈਨੂੰ ਫੋਨ ਨਹੀਂ ਕੀਤਾ, ਅਤੇ ਬਚਪਨ 'ਚ ਆਪ ਹੀ ਮੋਢੇ 'ਤੇ ਹੱਥ ਧਰ ਕੇ ਬੁਲਾ ਲੈਣਾ, ਹਾਂ ਭਾਈ ਕਿੱਦਾਂ ਖੇਡਣ ਚੱਲੇਗਾ। ਅਤੇ ਹੁਣ ਇੱਕ ਫੋਨ ਨਾ ਆਉਣ 'ਤੇ ਬੰਦਾ 6-6 ਮਹੀਨੇ ਮੈਸੇਜ ਤੱਕ ਨਹੀਂ ਕਰਦਾ। ਉਹੀ ਬਚਪਨ ਆ ਜਿਹੜਾ ਵੱਡਾ ਹੋ ਗਿਆ। ਕਦੀ ਕਦੀ ਬਚਪਨੇ 'ਚ ਜ਼ਰੂਰ ਜਾਓ, ਕਦੀ ਕਦੀ ਕੋਰੇ ਜ਼ਰੂਰ ਬਣੋ, ਸੱਚ ਦੀ ਦੁਨੀਆ 'ਚ ਜ਼ਰੂਰ ਜਾਓ। ਇਹ ਅੱਜ ਦਾ ਵਿਚਾਰ ਐਡਵੋਕੇਟ ਬੇਅੰਤਜੀਤ ਹੋਣਾ ਨੇ ਲਿਖ ਕੇ ਭੇਜਿਆ ਸੀ, ਸਾਡੇ ਨਾਲ ਸਾਂਝਾ ਕੀਤਾ ਸੁਖਦੀਪ ਸਿੰਘ ਘੁੰਮਣ ਹੋਣਾ ਨੇ। ਬਹੁਤ ਬਹੁਤ ਧੰਨਵਾਦ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਦਿਲ ਤਾਂ ਹਰ ਕਿਸੀ ਕੇ ਪਾਸ ਹੋਤਾ ਹੈ, ਲੇਕਿਨ ਸਭ ਦਿਲ ਵਾਲੇ ਨਹੀਂ ਹੋਤੇ।
3: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਜ਼ਰ ਲਿਸਨਰਸ।

ਹੁਣ ਸਾਡੀਆਂ ਰੇਡੀਓ ਤੇ ਉੱਚੀ ਉੱਚੀ ਲੋ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ, ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ।

0: गौड़ी सुखमी महला पंजवा सुखमी सुख अमृत प्रभ नाम भत जना कै मन विश्राम सलोक एक ओंकार सतगुर प्रसाद
1: आद गुर ए नमै जुगाद गुर ए नमै सतगुर ए नमै श्री गुरुदेव ए नमै
0: सतनाम श्री वाहिगुरु अष्टपदि सिमरो सिमर सिमर सुख पावो कल कलेश तन माहे मिटावो
1: सिमरो जस प्रसंबर एक है नाम चबत अगनत अनेक है
0: वेद पुराण सिमर सदाखर कीने राम नाम एक अखर
1: इनकै जे जीव सावै ताकि महिमा गनी न आवै
0: कांखी एक है दर्श तुहारो नानक कुण संग मोहे उधारू
1: सुख मनी सुख अमृत प्रभ नाम भगत जना कै मन विश्राम रहाओ
0: प्रभ कै सिमरन गर्भ नवसै प्रभ कै सिमरन दुख जम नसै
1: प्रभ कै सिमरन काल पर हरै प्रभ कै सिमरन दुश्मन टरै
0: प्रभ सिमरत काछ बिघन लागै प्रभ कै सिमरन आंदन जागै
1: प्रभ कै सिमरन भव न व्यापै प्रभ कै सिमरन दुख न संतापै
0: प्रभ कै सिमरन सार कै संग सर्ब निधान नानक हरंग
1: प्रभ कै सिमरन सिद्ध नौ नित प्रभ कै सिमरन ज्ञान ध्यान तत् बुद्ध
0: प्रभ कै सिमरन जपता पूजा प्रभ कै सिमरन बिनसै दूजा
1: प्रभ कै सिमरन तीर्थ स्नानी प्रभ कै सिमरन दरगाह मानी
0: प्रभ कै सिमरन होय सो भला प्रभ कै सिमरन सो फल फला
1: श्री सिमरै जिने आप सिमराए नानक ताकै लागो पाए
0: प्रभ कै सिमरन सब ते ऊंचा प्रभ कै सिमरन उदरे मूचा
1: प्रभ कै सिमरन तिसना बुझै प्रभ कै सिमरन सब के सूझै
0: प्रभ कै सिमरन नाही जम तरसा प्रभ कै सिमरन पूर्ण आसा
1: प्रभ कै सिमरन की मल जाए अमृत राम रिद महे समाए
0: प्रभ जी बसै साध की रसना नानक जन का दासन दसना
1: प्रभ को सिमरै सी धनवंते प्रभ को सिमरै सी पतवंते
0: प्रभ को सिमरै सी जन परवान प्रभ को सिमरै सी पुरख प्रधान
1: प्रभ को सिमरै सी बेमुहताजे प्रभ को सिमरै सी सर्व के राजे
0: प्रभ को सिमरै सी सुखवासी प्रभ को सिमरै सदा अविनाशी
1: सिमरन ते लागे जिन आप दयाला नानक जन की मंगे रवाला
0: प्रभ को सिमरै सी पर उपकारी प्रभ को सिमरै तिन सद बलिहारी
1: प्रभ को सिमरै सी मुख सुहावै प्रभ को सिमरै तिन सुख बिहावै
0: प्रभ को सिमरै तिन आत्म जीता प्रभ को सिमरै तिन निर्मल रीता
1: प्रभ को सिमरै तिन अंध घनेरे प्रभ को सिमरै बसे हर नेरे
0: संत कृपा ते आंदन जाग नानक सिमरन पूरै भाग
1: प्रभ कै सिमरन कारज पूरै प्रभ कै सिमरन कबु न जूरै
0: प्रभ कै सिमरन हर गुण बानी प्रभ कै सिमरन सहज समानी
1: प्रभ कै सिमरन निचल आसन प्रभ कै सिमरन कमल विगासन
0: प्रभ कै सिमरन अनहर चुनकार सुख प्रभ सिमरन का अंत न पार
1: सिमरै से जन जिन कुर पर मैया नानक तिन जन सरनी पैया
0: हर सिमरन कर भत प्रगटाए हर सिमरन लग बेद उपाए
1: हर सिमरन पैसे जति दाते हर सिमरन नीचो कुण जाते
0: हर सिमरन धारी सब धरना सिमर सिमर हर कारण करना
1: हर सिमरन क्यो सगल अकारा हर सिमरन मैं आप निरंकारा
0: कर कृपा जिसे आप बुझाया नानक गुरमुख हर सिमरन तिन पाया
1: सुख मनी सुख अमृत पब नाम भगत जना कै मन विश्राम अठ इक श्लोक
0: दीन दर दुख भंजना घट घट नाथ अनाथ शरण तुम्हारी आयो नानक के प्रसाथ सत नाम श्री वाहिगुरु अष्टपदी
1: या मात पिता सुतमीत ना भाई मन उहा नाम तेरा संग सहाय
0: जह महा भयान दूत जम दल तह केवल नाम संग तेरा चलै
1: जह मुश्किल होवे अत भारी हर को नाम खिन माहे उधारी
0: अनक पुनः चरण करत नीता रह हर को नाम कूट पापर हरै
1: गुरमुख नाम जपो मन मेरे नानक पावो सुख गनेरे
0: सगल सृष्टि को राजा दुखिया हर का नाम जपत हि सुखिया
1: लाख करोड़ी बंधन परै हर का नाम जपत निस्तरै
0: अनक माया रंग तिखना बुझावै हर का नाम जपत आगावै
1: जे मार्ग हो जात कीला तै हर नाम संग होत सुहेला
0: ऐसा नामन सदा ध्याइए नानक गुरमुख परमगत पाइए
1: सूटत नाही को लख बाही नाम जपै तै पार पराही
0: अनक बगंजह आए संघारै हर का नाम तत्काल उधारै
1: अनक जून जन्म मर जाम नाम जोत पावै विश्राम
0: हो मैला मल कब हो ना धोवै हर का नाम कूट पाप खोवै
1: ऐसा नाम जपो मन रंग नानक पाइए साधकै संग
0: जे मार के गन जाहे न पूसा हर का नाम उहा संग तोसा
1: जै पेंडे महा अंध गुबारा हर का नाम संग उजियारा
0: जहां पंथ तेरा को न सुजानू हर का नाम तह नाल पछानू
1: जा महा बयान तो प्रोगाम ते हर के नाम की तू ऊपर छाम
0: जहां तिरखा मन तुझ आ करखै तह नानक हर हर अमृत बरखै
1: भगत जना की बर्तन नाम संत जना कै मन विश्राम
0: हर का नाम दास की ऊट हर कै नाम उधरे जन कोट
1: हर जस करत सन दिन रात हर हर औखत साध कुमार
0: हर जन कै हर नाम निदान पार ब्रह्म जन की नो दान
1: मन तन रंग रते रंग एक है नानक जन कै बिरद विवेकै
0: हर का नाम जन को मुक्त जोत हर कै नाम जन को तृप्त भोगत
1: हर का नाम जन का रूप रंग हर नाम जपत का परे न भंग
0: हर का नाम जन की वडियाई हर कै नाम जन शोभा पाई
1: हर का नाम जन को भोजो हर नाम जपत कछना है बिजो
0: जन राता हर नाम की सेवा नानक पूजै हर हर देवा
1: हर हर जन के माल खजीना हर धन जन को आप प्रभ दीना
0: हर हर जन कै ओट सतानी हर प्रताप जन अवर न जानी
1: ओत पोत जन हर सराते सुन समाद नाम रसमाते
0: आठ पहर जन हर हर जपै हर का भत प्रगटनी छपै
1: हर की भगत मत पौ करै नानक जन संकेते तरै
0: पार जात एहो हर को नाम काम तेन हर हर गुण गाम
1: सब ते उत्तम हर की कथा नाम सुनत दर्द दुख लथा
0: नाम की महिमा संत रिदवस है संत प्रताप दुर सब नसै
1: संत का संग उड़ भागी पाई है संत की सेवा नाम दे आई है
0: नाम तुलका छबर न होए नानक गुरमुख नाम पावे जन कोए
1: सुखमनी सुख अमृत पव नाम भगत जना कै मन विश्राम अठ दो श्लोक
0: बहुत शास्त्र बहुत सिमरती पेखे सर्व टंडोल पूजस नाही हर हरे नानक नाम अमोल सत नाम श्री वाहिगुरु अष्टपदी
1: आप ताव ज्ञान सब ध्यान खर शास्त्र सिमरत वख्यान
0: योग अभ्यास कर्म धर्म क्रिया सगल त्याग मन मध्य फिरे ਕਿਰਿਆ
1: ਅਨਕ ਪ੍ਰਕਾਰ ਕੀ ਹੈ ਬਹੁ ਜਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ
0: ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ
1: ਨਹੀਂ ਤੁਲ ਰਾਉ ਨਾਮ ਵਿਚਾਰ ਨਾਨੂ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌ ਖੰਡ ਪ੍ਰਿਥਮੀ ਫਿਰੈ ਚਰ ਜੀਵੈ ਮਹਾ ਉਦਾਸ ਤਪੀਸਰ ਥੀਵੈ
1: ਅਗਨ ਮਾਏ ਹੋ ਪ੍ਰਾਨ ਕਨਕ ਅਸ ਹੈ ਵੁਰਨਾਮ
0: ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਯਮਤ ਸਾਧਨ
1: ਨਿਮਕ ਨਿਮ ਕਰ ਸਰੀਰ ਕਟਾਵੈ ਤੋ ਵੀ ਹੋ ਮੈਂ ਮੈਲ ਨਾ ਜਾਵੈ
0: ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
1: ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ
0: ਸੋਚ ਕਰੈ ਦਿਨ ਸਾਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ
1: ਦੇਹੀ ਕੋ ਬੋ ਸਾਧਨਾ ਕਰੇ ਮਨ ਤੇ ਕਬੂ ਨੂੰ ਭਿਖਿਆ ਟਰੈ
0: ਜਲ ਤੋ ਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀ
1: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜੋ ਕਾ ਭਾਉ ਵਿਆਪੈ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ
1: ਏਕ ਅਨੇਕ ਗੰਨੀ ਬੂਝੈ ਕੋਟ ਪਾਵ ਦਰਗੈ ਨੀ ਸਿਜੈ
0: ਛੂਟ ਸੁਨਾਹੀ ਊਬ ਪਾਇਆਲ ਮੋਹਿ ਵਿਆਪੈ ਮਾਇਆ ਜਾਲ
1: ਅਵਰ ਕਰਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿੰਨੀ ਮਨ
0: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ
1: ਜੇ ਕੋ ਆਪਣੀ ਸੁਭਾ ਲੋਰੇ ਸਾਧ ਸਿੰਘ ਇਹੋ ਮੈਂ ਛੋਰੇ
0: ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸ਼ਰਨੀ ਪਰੈ
1: ਜਿਸ ਦਿਨ ਕੋ ਪਵ ਦਸ ਪਿਆਸਾ ਨਾਨਕ ਤਾ ਕੈ ਬਲ ਬਲ ਜਾਸਾ
0: ਅਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕੈ ਮਿਟੈ ਬਿਮਾਨ
1: ਆਪਸ ਕੋ ਜੋ ਜਾਣਾ ਨੀਚਾ ਸੋ ਉਗਨੀਏ ਸਭ ਤੇ ਉੱਚਾ
0: ਜਾ ਕਾ ਮਨ ਹੋਏ ਸਗਲ ਕੀਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ
0: ਸੁਖ ਦੁਖ ਜਨ ਸਮ ਦ੍ਰਿਸ਼ਟੀ ਤਾ ਨਾਨਕ ਪਾਪੋ ਨਹੀਂ ਲੇਪਾ
1: ਨਿਰਧਨ ਕੋ ਧਨ ਤੇਰੋ ਨਾਓ ਨਿਥਾਵੇ ਕੋ ਨਾ ਤੇਰਾ ਥਾਓ
0: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇ ਬਹੁਦਾਨ
1: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
0: ਆਪਣੀ ਗਤ ਮਿਤ ਜਾਣੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
1: ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
0: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਨੂੰ ਰਸਮ ਬਖਾਣੀ
0: ਸਗਲ ਥਾਂ ਤੇ ਉਹ ਉੱਤਮ ਥਾਂ ਨਾਨਕ ਜੀ ਘਟ ਬਸੈ ਹਰ ਨਾਮ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਤਿੰਨ ਸਲੋਕ
0: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤਿਸ਼ਚੀਤ ਰੱਖ ਨਾਨਕ ਨਿਭੀ ਨਾਲ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਰਾਮਈਆ ਕੀ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦਸ਼ਟਾਨੀ
0: ਜਿਨ ਤੂੰ ਸਾਧ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ
1: ਬਾਰ ਬਸਤਾ ਤੁਝੇ ਪਿਆਰੈ ਦੂਧ ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ
1: ਇਹੋ ਨਿਰਗੁਣ ਗੁਣ ਕੁਛੂ ਨਾ ਬੁਝੈ ਬਖਸ਼ ਦੇਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਨਤਾ ਸੰਘਰਸ ਹੈ
1: ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
0: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
1: ਦੀਨੇ ਹਸਤ ਪਾਵ ਕਰ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗਰਚਨਾ
0: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇਹੋ ਪ੍ਰਭ ਆਪੇ
1: ਆਦਿ ਅੰਨ ਜੋ ਰਾਖਨ ਹਾਰ ਤਿਸਿਓ ਪ੍ਰੀਤ ਨ ਕਰੈ ਗਵਾਰ
0: ਜਾਕੀ ਸੇਵਾ ਨਮ ਨਿਧ ਪਾਵੈ ਤਾਂ ਸੋ ਮੂੜਾ ਮਨ ਹਿਲਾਵੈ
1: ਜੋ ਠਾਕਰ ਸਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
0: ਜਾਕੀ ਟਹਿਲ ਪਾਵੈ ਦਰਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ
1: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
1: ਜੋ ਛੱਡਣਾ ਸੋ ਅਸਤਰ ਕਰਮਾਨ ਹੈ ਜੋ ਹੋਵਨ ਸੋ ਦੂਰ ਪਰਾਨ ਹੈ
0: ਛੋੜ ਜਾਏ ਤਿਸ ਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
1: ਚੰਦਨ ਲਈ ਪੁਧਾਰੈ ਧੋਏ ਗਰ ਤੀਰ ਪ੍ਰਸੰਗ ਸੰਗ ਹੋਏ
0: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲੇਹੋ ਪ੍ਰਭ ਦਇਆ
1: ਦੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਛਪ ਸਨਾਹੇ ਕਛ ਕਰੈ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
0: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ
1: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾ
0: ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲੇਹੋ ਉੜਨ ਵਿਹਾਵੈ
1: ਕਹਾ ਬੁਜਾਤ ਬੁਜੈ ਡੋਰਾ ਨਿਸਕੀਏ ਤੋ ਸਮਝੇ ਭੋਰਾ
0: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ
1: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਊਹਾ ਉਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਇ ਸੋ ਆਵੈ ਨਾ ਚੀਤ ਜੋ ਬਹਿ ਰਾਏ ਤਾ ਸੋ ਪ੍ਰੀਤ
0: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
1: ਦ੍ਰਿੜ ਕਰਮਾਨੈ ਮਨੈ ਪ੍ਰਤੀਤ ਕਾਲ ਨਾ ਆਵੈ ਮੂੜੈ ਚੀਤ
0: ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹ
1: ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
0: ਠਾਕਰ ਤੋਂ ਪਹਿ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ
1: ਮਾਤ ਪਿਤਾ ਹਮ ਭਾਰਤ ਤੇਰੇ ਤੁਮਰੀ ਕਿਰਪਾ ਮੈਂ ਸੂ ਗਨੇਰੇ
0: ਕੋਈ ਨਾ ਜਾਣੈ ਤੁਮਰਾਂਤ ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰਧਾਰੀ ਤੁਮ ਤੇ ਹੋਏ ਸੁਆਗਿਆਕਾਰੀ
0: ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਜਨਾ ਕੈ ਮਨ ਵਿਸਰਾਮ ਅੱਠ

0: ਸਵਰਸੀ
1: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ
0: ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ
1: ਬ੍ਰਹਮ ਗਿਆਨੀ ਏਕੂ ਪ੍ਰਯਾਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
0: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ
1: ਬ੍ਰਹਮ ਗਿਆਨੀ ਕਾ ਨਾਹੀ ਧੰਦਾ ਬ੍ਰਹਮ ਗਿਆਨੀ ਲੇ ਧਾਵਤ ਬੰਧਾ
0: ਬ੍ਰਹਮ ਗਿਆਨੀ ਕਾ ਹੋਏ ਸੁਫਲਾ ਬ੍ਰਹਮ ਗਿਆਨੀ ਸੁਫਲ ਫਲਾ
1: ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ
0: ਬ੍ਰਹਮ ਗਿਆਨੀ ਕਹਿ ਕਹਿ ਰੰਗ ਬ੍ਰਹਮ ਗਿਆਨੀ ਕਹਿ ਬਸੈ ਪ੍ਰਭਸੰਗ
1: ਬ੍ਰਹਮ ਗਿਆਨੀ ਕਹਿ ਨਾਮ ਆਧਾਰ ਬ੍ਰਹਮ ਗਿਆਨੀ ਕਹਿ ਨਾਮ ਪਰਿਵਾਰ
0: ਬ੍ਰਹਮ ਗਿਆਨੀ ਸਦਾ ਸਭ ਜਗਤ ਬ੍ਰਹਮ ਗਿਆਨੀ ਅਹਿਬੁੱਧ ਤਿਆਗ
1: ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ ਬ੍ਰਹਮ ਗਿਆਨੀ ਕਹਿ ਘਰ ਸਦਾ ਆਨੰਦ
0: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼
1: ਬ੍ਰਹਮ ਗਿਆਨੀ ਬ੍ਰਹਮ ਕਵਿਤਾ ਬ੍ਰਹਮ ਗਿਆਨੀ ਏਕ ਸੰਹਿਤਾ
0: ਬ੍ਰਹਮ ਗਿਆਨੀ ਕਾ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ
1: ਬ੍ਰਹਮ ਗਿਆਨੀ ਜਿਸ ਕਰੈ ਪ੍ਰਭਾਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ
0: ਬ੍ਰਹਮ ਗਿਆਨੀ ਕਾ ਦਸ ਵਡ ਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ
1: ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ
0: ਬ੍ਰਹਮ ਗਿਆਨੀ ਕੀ ਕੀਮਤ ਨਾਹੀ ਬ੍ਰਹਮ ਗਿਆਨੀ ਕਹਿ ਸਗਲ ਮਨ ਮਾਹ
1: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼
0: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ ਬ੍ਰਹਮ ਗਿਆਨੀ ਸਰਵ ਕਾ ਠਾਕਰ
1: ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ
0: ਬ੍ਰਹਮ ਗਿਆਨੀ ਕਾ ਅੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ
1: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਭ ਜੀਵੈ ਨਹੀਂ ਮਰਤਾ
0: ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ
1: ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ
0: ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ
1: ਬ੍ਰਹਮ ਗਿਆਨੀ ਕੀ ਸ਼ੋਭਾ ਬ੍ਰਹਮ ਗਿਆਨੀ ਬਾਨੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ
0: ਸੁਖ ਮਨੀ ਸੁਖ ਅੰਮ੍ਰਿਤ ਪਵਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਅੱਠ ਸਲੋਕ
1: ਉਰ ਧਾਰੈ ਜੋ ਅੰਤਰ ਨਾਮ ਸਰਬ ਮੈਂ ਪੇਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਹੈ ਨਾਨਕ ਹੋ ਅਪਰਸ ਸਗਲ ਨਿਸਤਾਰ ਹੈ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪੀਤ ਨਿਰੰਜਨ ਦਰਸ
1: ਪਰ ਤੇਰੇ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗਹੇਤ
0: ਨ ਸੁਨੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ
1: ਗੁਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸ਼ਨਾ ਮਨ ਤੇ ਟਰੈ
0: ਇੰਦਰੀ ਜਿਤ ਪਾਈ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਅਪਰਸ
1: ਵੈਸ਼ਨੋ ਸੋਜੇ ਸੁਪਰ ਸੁਪਰ ਸਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ
0: ਕਰਮ ਕਰਤ ਹੋਏ ਨੇ ਕਰਮ ਤਿਸ ਵੈਸ਼ਨੋ ਕਾ ਨਿਰਮਲ ਧਰਮ
1: ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਾਤ ਕੀਰਤਨ ਸੰਗ ਰਾਚੈ
0: ਮੰਤ ਅਨੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ
1: ਆਪ ਦ੍ਰਿੜੈ ਅਵਰਹ ਨਾਮ ਜਪਾਵੈ ਨਾਨਕ ਹੋ ਵੈਸ਼ਨੋ ਪਰਮਗਤ ਪਾਵੈ
0: ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ
1: ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ
0: ਸਾਧ ਸੰਗ ਪਾਪਾ ਮਲ ਖੋਵੈ ਤਿਸ ਭਗਵਤੀ ਕੀ ਮਤ ਉੱਤਮ ਹੋਵੈ
1: ਭਗਵੰਤ ਕੀ ਟਹਿਲ ਕਰੈ ਨਿਤਨੀਤ ਮੰਤਨ ਅਰਪੈ ਵਿਸ਼ਨ ਪ੍ਰੀਤ
0: ਹਰ ਕੇ ਚਰਨ ਹਿਰਦੈ ਵਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ
1: ਸੋ ਪੰਡਿਤ ਜੋ ਮਨ ਪਰ ਬੁੱਧ ਹੈ ਰਾਮ ਨਾਮ ਆਤਮ ਮੈਂ ਸੂਧ ਹੈ
0: ਰਾਮ ਨਾਮ ਸਾਰਸ ਪੀਵੈ ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ
1: ਹਰ ਕੀ ਕਥਾ ਹਿਰਦੈ ਵਸਾਵੈ ਸੋ ਪੰਡਿਤ ਫਿਰ ਜੋ ਨ ਆਵੈ
0: ਵੇਦ ਪ੍ਰਾਨ ਸਿਮਰਤ ਬੂਜੈ ਮੂਲ ਸੁਖਮ ਮੈਂ ਜਾਣੇ ਸਥੂਲ
1: ਚੌ ਵਰ ਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼
0: ਬੀਜ ਮੰਤਰ ਸਰਵ ਕੋ ਗਿਆਨ ਚੌ ਵਰ ਨਾ ਮੈਂ ਜਪੇ ਕੋ ਨਾਮ
1: ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ
0: ਕਰ ਕਿਰਪਾ ਅੰਤੁਰ ਉਰਧਾਰੇ ਪਸੂ ਪ੍ਰੇਤ ਮੁਕਤ ਪਾਥਰ ਕੋ ਤਾਰੇ
1: ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ
0: ਕਾਹੂ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ
1: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ
0: ਆਤਮ ਨਾਮ ਤਿਸ ਨਦਰੀ ਆਇਆ ਦਾਤ ਸੰਤਰ ਭਾਇ ਤਿਨ ਪਾਇਆ
1: ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੈ ਪ੍ਰਵਾਨ
0: ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋ ਜੀ ਪਰੈ
1: ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ
0: ਕੀ ਆ ਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ
1: ਐਸਾ ਹਰਕ ਤੈਸਾ ਸੋਗ ਸਦਾ ਅਨੰਤ ਹੈ ਨਹੀਂ ਵਿਯੋਗ
0: ਐਸਾ ਸੁਨ ਤੈਸੀ ਉਸਮਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ
1: ਤੈਸਾ ਮਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ
0: ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ
1: ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਘਰ ਰਾਖੈ ਤੈਸਾ ਤਿੰਨ ਆਉ
0: ਆਪੇ ਕਨ ਕਰਾਵਨ ਜੋਗ ਪ੍ਰਭਾਵੈ ਸੂਈ ਫੁਨ ਹੋਗ
1: ਪਸਰੇ ਆਪ ਹੋਏ ਅੰਤ ਰੰਗ ਲਖਿਨ ਜਾਹੇ ਪਾਰ ਬ੍ਰਹਮ ਕੇ ਰੰਗ
0: ਜੈਸੀ ਮਤ ਦੀ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਬਨਾਸ
1: ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਭਏ ਨਿਹਾਲ
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਨੌ ਸਲੋਕ
1: ਉਸਤਤ ਕਰੈ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਦ ਅਨਕ ਪ੍ਰਕਾਰ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ
1: ਕਈ ਕੋਟ ਭੈ ਤੀਰਥ ਵਾਸੀ ਕਈ ਕੋਟ ਮਨ ਭਰਮ ਹੈ ਦਾਸੀ
0: ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀ ਸਰਹੋਤੇ
1: ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਬ ਕਾ ਵਿਚਾਰ ਹੈ
0: ਕਈ ਕੋਟ ਨਵਤ ਨਾਮ ਤੇ ਆਵੈ ਨਾਨਕ ਕਰਤੇ ਕਾ ਅੰਤ ਨ ਪਾਵੈ
1: ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਧ ਗਿਆਨੀ
0: ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ
1: ਕਈ ਕੋਟ ਪਰ ਦਰਬ ਕੋਹਿਰ ਹੈ ਕਈ ਕੋਟ ਪਰ ਦੁੱਖ ਨਾ ਕਰ ਹੈ
0: ਕਈ ਕੋਟ ਮਾਇਆ ਸੁਰਮਾਹੇ ਕਈ ਕੋਟ ਪਰਦੇਸ਼ ਭਰਮਾਹੇ
1: ਜਿਤ ਜਿਤ ਲਾਭ ਉਤੇ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਉਸ ਰੱਬ ਦਾ ਕਰ ਰਹੇ ਹੋਵੋਗੇ, ਸ਼ੁਕਰਾਨਾ ਇਸ ਚੜ੍ਹਦੀ ਕਲਾ ਦੇ ਲਈ, ਚਿਹਰੇ 'ਤੇ ਹੋਵੇਗੀ ਮੁਸਕਰਾਹਟ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ, ਖੁਸ਼ੀ ਲੈ ਕੇ ਆਈਏ। ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਨੌ ਫੋਨ ਦੇ ਉੱਤੇ ਗੱਲ ਕਰ ਰਹੀ, ਸ਼ਾਇਦ ਆਪਣੀ ਵੱਡੀ ਭੈਣ ਦੇ ਨਾਲ, ਕਿਉਂਕਿ ਸ਼ਾਇਦ ਭੈਣ ਆਪਣੇ ਪੇਕੇ ਰਹਿਣ ਆਈ ਹੈ, ਉਹ ਵੀ ਆਪਣੇ ਦੋ ਨਿੱਕੇ ਨਿੱਕੇ ਬੱਚਿਆਂ ਦੇ ਨਾਲ। ਨਵਾਂ ਨਵਾਂ ਵਿਆਹ ਹੋਇਆ, ਇਸ ਕਰਕੇ ਉਹਨੂੰ ਵੀ ਖਿੱਚ ਆ ਕਿ ਉਹ ਆਪਣੀ ਭੈਣ ਨੂੰ ਮਿਲਣ ਜਾਵੇ, ਆਪਣੇ ਭਾਣਜੇ ਭਾਣਜੀ ਨੂੰ ਮਿਲਣ ਆਵੇ। ਫੋਨ ਦੇ ਉੱਤੇ ਗੱਲ ਚੱਲ ਰਹੀ ਹੈ ਕਿ ਜਦੋਂ ਵਿਆਹ ਦੇ ਸਮੇਂ ਉਹ ਆਈ ਸੀ, ਕੁਛ ਐਸੀ ਸਮੱਸਿਆ, ਬਹੁਤਾ ਸਮਾਂ ਨਹੀਂ ਸੀ ਆ ਸਕੀ, ਅਤੇ ਹੁਣ ਉਹ ਦੋਵੇਂ ਭੈਣਾਂ ਆਪਸ ਦੇ ਵਿੱਚ ਕੁਛ ਇੱਦਾਂ ਦੇ ਪਲਾਨ ਬਣਾ ਰਹੀਆਂ ਨੇ ਕਿ ਥੋੜ੍ਹਾ ਸਮਾਂ ਉਹ ਆਪਣੇ ਪੇਕੇ ਘਰ ਇਕੱਠੀਆਂ ਬਿਤਾ ਸਕਣ, ਆਪਣੇ ਪੁਰਾਣੇ ਦਿਨਾਂ ਦੀਆਂ ਗੱਲਾਂ ਯਾਦ ਕਰ ਰਹੀਆਂ ਨੇ, ਬੱਚਿਆਂ ਦੀਆਂ ਨਿੱਕੀਆਂ ਨਿੱਕੀਆਂ ਖੁਸ਼ੀਆਂ ਯਾਦ ਕਰ ਰਹੀਆਂ ਨੇ। ਸ਼ਾਇਦ ਵੱਡੀ ਨੇ ਕਿਹਾ, ਬੱਚੇ ਤੈਨੂੰ ਬਹੁਤ ਯਾਦ ਕਰਦੇ ਨੇ, ਉਹ ਮਾਸੀ ਮਾਸੀ ਕਰਦੇ ਰਹਿੰਦੇ ਨੇ। ਨਿੱਕੀ ਕਹਿੰਦੀ ਸੀ, ਹੁਣ ਮਾਸੀ ਇਸ ਕਰਕੇ ਉਹ ਨਹੀਂ ਰਹਿੰਦੀ, ਅਤੇ ਮੈਂ ਉਹਨੂੰ ਦੱਸਿਆ ਹੁਣ ਉਹਦਾ ਵਿਆਹ ਹੋ ਗਿਆ, ਅਤੇ ਫਿਰ ਮੈਨੂੰ ਪੁੱਛਦੀ ਸੀ ਜਦੋਂ ਮੈਂ ਵੱਡੀ ਹੋਈ ਮੇਰਾ ਵੀ ਵਿਆਹ ਹੋ ਜੂਗਾ, ਕਿ ਮੈਂ ਵੀ ਕਿਸੇ ਹੋਰ ਘਰ ਚਲ ਜੂੰਗੀ। ਤੈਨੂੰ ਤਾਂ ਪਤਾ ਹੀ ਹੈ ਬੱਚੇ ਅੱਜ ਕੱਲ੍ਹ ਦੇ ਪਤਾ ਨਹੀਂ ਕਿੱਦਾਂ ਕਿੱਦਾਂ ਦੇ ਸਵਾਲ ਪੁੱਛਦੇ ਨੇ। ਮੈਂ ਤਾਂ ਭੈਣੇ ਆਪ ਬੜੀ ਬੇਤਾਬ ਹਾਂ, ਮੈਨੂੰ ਕਿੰਨਾ ਚਿਰ ਹੋ ਗਿਆ ਇਹਦੇ ਨਾਲ ਗੱਲ ਕੀਤਿਆਂ, ਕਿੰਨਾ ਚਿਰ ਹੋ ਗਿਆ ਵੇਖਿਆ, ਮੈਂ ਕੱਲ੍ਹ ਹੀ ਆਉਂਦੀ ਹਾਂ, ਇਹ ਅੱਜ ਸ਼ਾਮੀ ਆਉਂਦੇ ਆ ਅਤੇ ਇਹਨਾਂ ਦੇ ਨਾਲ ਮੈਂ ਗੱਲ ਕਰੂੰਗੀ। ਹਾਂ ਹਾਂ ਬਿਲਕੁਲ, ਘੱਟੋ ਘੱਟ ਇੱਕ ਹਫ਼ਤੇ ਦਿੱਲੀ 'ਤੇ ਆਊਂਗੀ, ਇੰਨੀਆਂ ਜ਼ਿਆਦੀਆਂ ਗੱਲਾਂ ਪਈਆਂ ਨੇ, ਕੋਈ ਇੱਕ ਦੋ ਦਿਨ 'ਚ ਥੋੜ੍ਹੀ ਹੋਣ ਵਾਲੀਆਂ, ਅਤੇ ਹੋਰ ਵੀ ਬੜੇ ਕੰਮ ਕਰਨ ਵਾਲੇ, ਨਾਲੇ ਕੋਈ ਦੋ ਚਾਰ ਸੂਟ ਸਵਾ ਲਾਂਗੀਆਂ। ਇਹ ਸਾਰੀ ਫੋਨ ਦੇ ਉੱਤੇ ਵਾਰਤਾਲਾਪ ਨਵੀਂ ਨਵੀਂ ਸੱਸ ਵੀ ਸੁਣ ਰਹੀ ਹੈ। ਹੁਣ ਸੱਸ ਨੂੰ ਆਪਣੀ ਪੈ ਗਈ, ਉਹਨੂੰ ਇਹ ਲੱਗਦਾ ਕਿ ਸ਼ਾਇਦ ਇਹ ਚਲੀ ਜਾਊਗੀ, ਅਤੇ ਮਗਰੋਂ ਮੈਂ ਕੰਮ ਕਾਰ ਕਿੱਦਾਂ ਕਰਨਾ, ਇਹ ਤਾਂ ਨੌ ਰਾਣੀ ਆਪਣੇ ਮਨਸੂਬੇ ਬਣਾ ਕੇ ਬਹਿ ਗਈ, ਨਾ ਦੱਸਿਆ ਨਾ ਪੁੱਛਿਆ, ਪਰ ਉਹ ਮਨ ਹੀ ਮਨ ਪੱਕਿਆਂ ਕਰ ਚੁੱਕੀ ਹੈ, ਜੇ ਇਹਨੇ ਮੈਨੂੰ ਪੁੱਛਿਆ ਤਾਂ ਮੈਂ ਮਨਾ ਕਰ ਦੇਣਾ, ਉਹੀ ਹੋਇਆ। ਨੌ ਨੇ ਬੜੀ ਖੁਸ਼ੀ ਖੁਸ਼ੀ ਦੱਸਿਆ, ਮੰਮੀ ਜੀ ਮੇਰੇ ਵੱਡੀ ਭੈਣ ਦਾ ਫੋਨ ਸੀ, ਉਹ ਪੇਕੇ ਰਹਿਣ ਦੇ ਲਈ ਆਏ ਨੇ, ਤੁਹਾਨੂੰ ਤਾਂ ਪਤਾ ਕਾਫੀ ਚਿਰ ਹੋ ਗਿਆ ਉਹਨਾਂ ਦੇ ਨਾਲ ਕੋਈ ਸਮਾਂ ਬਿਤਾਉਣ ਨੂੰ ਨਹੀਂ ਮਿਲਿਆ, ਮਾਫ਼ੀ ਚਾਹੁੰਦੀ, ਤੁਹਾਡੀ ਚਾਹ ਲੇਟ ਹੋ ਗਈ, ਮੈਂ ਹੁਣੇ ਚਾਹ ਬਣਾ ਕੇ ਲਿਆਉਂਦੀ ਹਾਂ। ਇੱਕ ਕੱਪ ਆਪ ਫੜ ਲਿਆ, ਇੱਕ ਸੱਸ ਦੇ ਹੱਥ 'ਚ ਦਿੱਤਾ, ਅੱਜ ਉਹ ਬੜੀ ਖੁਸ਼ ਸੀ, ਉਹਨੂੰ ਲੱਗਦਾ ਸੀ ਕਿ ਉਹ ਪੇਕੇ ਜਾ ਰਹੀ ਆ, ਉਹ ਸੱਸ ਕੋਲੋਂ ਇਜਾਜ਼ਤ ਮੰਗੇਗੀ ਅਤੇ ਉਹ ਖੁਸ਼ ਹੋ ਜਾਊਗੀ, ਖੁਸ਼ੀ ਖੁਸ਼ੀ ਉਹਨੂੰ ਜਾਣ ਦਊਗੀ, ਉਹ ਔਰਤ ਆ, ਉਹ ਵੀ ਸਮਝੂਗੀ ਉਹਦੇ ਮਨ ਦੇ ਵਿੱਚ ਕੀ ਚੱਲ ਰਿਹਾ। ਹੌਲੀ ਜਿਹੀ ਕਰਕੇ ਉਹਨੇ ਸੱਸ ਦੇ ਨਾਲ ਗੱਲ ਸ਼ੁਰੂ ਕੀਤੀ, ਕਹਿਣ ਲੱਗੀ, ਮੈਂ ਹਫ਼ਤੇ ਕੁ ਦੇ ਲਈ ਜਾ ਸਕਦੀ ਹਾਂ ਬੀਜੀ। ਸੱਸ ਜਿਹੜੀ ਪਹਿਲਾਂ ਹੀ ਮਨ ਬਣਾ ਕੇ ਬੈਠੀ ਸੀ, ਸਾਫ਼ ਮਨਾ ਕਰ ਦਿੱਤਾ, ਨਾ ਵਿਆਹ ਤੋਂ ਬਾਅਦ ਕੁਝ ਚੰਗਾ ਲੱਗਦਾ, ਵਿਆਹ ਤੋਂ ਬਾਅਦ ਸਹੁਰਾ ਘਰ ਹੀ ਆਪਣਾ ਘਰ ਹੁੰਦਾ, ਮੈਨੂੰ ਤਾਂ ਯਾਦ ਵੀ ਨਹੀਂ ਮੈਂ ਕਦੋਂ ਕਦੀ ਗਈ, ਵਰਾ ਵਰਾ ਲੰਘ ਜਾਂਦਾ, ਕੋ ਘੰਟਾ ਖੰਡ ਦੋ ਘੰਟੇ ਬਹਿ ਕੇ ਵਾਪਸ ਆ ਜਾਈਦਾ, ਬਹੁਤਾ ਜਾਇਆ ਰਿਹਾ, ਬਾਅਦ 'ਚ ਪੇਕਿਆਂ 'ਚ ਉਹ ਇੱਜ਼ਤ ਥੋੜ੍ਹੀ ਹੁੰਦੀ ਹੈ, ਜਾਣਾ ਹੋਊ ਤਾਂ ਦਿਨੇ ਦਿਨੇ ਜਾ ਕੇ ਵਾਪਸ ਆ ਜਾਈ, ਆਹ ਜਿਹੜੀ ਹਫ਼ਤਾ ਰਹਿਣ ਵਾਲੀ ਗੱਲ ਹੈ ਇਹ ਤਾਂ ਹੁਣ ਤੈਨੂੰ ਛੱਡਣੀ ਪੈਣੀ, ਹੁਣ ਤੂੰ ਵਿਆਹੀ ਗਈ ਹੈ ਕੁੜੀਏ, ਚੱਲ ਉੱਠ ਰੋਟੀ ਪਾਣੀ ਦਾ ਕੋ ਆਰ ਪਾਰ ਕਰੀਏ। ਖੁਸ਼ੀ ਇੱਕਦਮ ਜਿਵੇਂ
ਖੰਭ ਲਾ ਕੇ ਉੱਡ ਗਈ ਹੋਵੇ। ਉਹਨੂੰ ਲੱਗਦਾ ਸੀ ਕਿ ਮੇਰੀ ਸੱਸ ਖੁਸ਼ੀ ਖੁਸ਼ੀ ਮੈਨੂੰ ਇਜਾਜ਼ਤ ਦੇ ਦੇਊਗੀ, ਪਰ ਨਹੀਂ, ਹੁਣ ਉਹ ਸਹੁਰੇ ਘਰ ਆ ਚੁੱਕੀ ਸੀ। ਗੱਲ ਨਿਬੜੀ ਕਿ ਸਵੇਰੇ ਜਾਊਂਗੀ ਅਤੇ ਸ਼ਾਮੀ ਆ ਜਾਊਂਗੀ। ਅੱਜ ਸਾਰਾ ਦਿਨ ਉਹਨੇ ਉਦਾਸੀ ਦੇ ਵਿੱਚ ਕੱਟਿਆ। ਕੋਸ਼ਿਸ਼ ਕੀਤੀ ਘਰਵਾਲੇ ਦੇ ਨਾਲ ਗੱਲ ਕਰਨ ਦੀ, ਪਰ ਕੋਈ ਫਾਇਦਾ ਨਹੀਂ, ਕਿਉਂਕਿ ਜੋ ਮਾਂ ਨੇ ਕਹਿ ਦਿੱਤਾ ਪੁੱਤ ਉਹਨੂੰ ਟਾਲ ਨਹੀਂ ਸਕਦਾ। ਖੈਰ, ਕਹਿੰਦੇ ਨੇ ਧੀਆਂ ਦੇ ਵਿੱਚ ਬੜਾ ਸਬਰ ਹੁੰਦਾ, ਅਤੇ ਜਦੋਂ ਨੌਵਾਂ ਬਣ ਜਾਂਦੀਆਂ ਨੇ ਉਹਨਾਂ ਦੇ ਵਿੱਚ ਉਹ ਸਬਰ ਹੋਰ ਵੀ ਜ਼ਿਆਦਾ ਵੱਧ ਜਾਂਦਾ। ਬੜਾ ਕੁਛ ਉਹ ਅੰਦਰੋਂ ਅੰਦਰੀ ਪੀ ਜਾਂਦੀਆਂ, ਬੜੇ ਵਿਚਾਰ ਮਨ ਦੇ ਵਿੱਚ ਆਉਂਦੇ ਨੇ ਜਿਹੜੇ ਸ਼ਾਇਦ ਕਦੀ ਉਹ ਬਾਹਰ ਹੀ ਨਹੀਂ ਕੱਢਦੀਆਂ। ਇੰਨਾ ਵੱਡਾ ਜੇਰਾ ਹੁੰਦਾ, ਇੰਨਾ ਵੱਡਾ ਹੌਂਸਲਾ, ਇੰਨਾ ਵੱਡਾ ਸਿਦਕ। ਉਹਨੂੰ ਆਪਣੇ ਆਪ ਦੇ ਉੱਤੇ ਵੀ ਹੈਰਾਨੀ ਹੋ ਰਹੀ ਸੀ ਕਿ ਮੇਰੇ ਵਿੱਚ ਇੰਨਾ ਸਿਦਕ ਕਿੱਦਾਂ, ਮੈਂ ਇਹ ਸਾਰਾ ਕੁਛ ਜਰ ਬਰਦਾਸ਼ਤ ਕਿੱਦਾਂ ਕਰ ਲਿਆ, ਮੈਂ ਅੱਗੋਂ ਕੋਈ ਜਵਾਬ ਕਿਉਂ ਨਹੀਂ ਦਿੱਤਾ, ਮੈਂ ਇੱਦਾਂ ਦੀ ਤਾਂ ਨਹੀਂ ਸੀ ਹੁੰਦੀ। ਮੇਰੇ ਆਪਣੇ ਘਰ ਦੇ ਵਿੱਚ ਚਾਹੇ ਮੇਰੀ ਆਪਣੀ ਮਾਂ ਹੀ ਮੈਨੂੰ ਕਿਸੇ ਗੱਲੋਂ ਮਨਾ ਕਰਦੀ, ਮੈਂ ਤਾਂ ਅੱਗੋਂ ਝੱਟ ਜਵਾਬ ਦੇਣਾ ਸੀ। ਮੈਂ ਤਾਂ ਆਪਣਾ ਹੱਕ ਖੋਹ ਕੇ ਲੈਣ ਵਾਲਿਆਂ 'ਚੋਂ ਹਾਂ। ਅੱਜ ਪਤਾ ਨਹੀਂ ਕਿਉਂ ਮੈਂ ਚੁੱਪ ਰਹੀ ਹਾਂ। ਕਦੀ ਸੋਚਦੀ ਹੈ ਸਵੇਰੇ ਮੈਂ ਫੇਰ ਗੱਲ ਕਰੂੰਗੀ, ਪਰ ਸਵੇਰ ਤੱਕ ਇਹ ਫੈਸਲਾ ਹੋਇਆ ਕਿ ਹਾਂ, ਮੈਂ ਦਿਨੇ ਦਿਨੇ ਜਾਊਂਗੀ ਅਤੇ ਸ਼ਾਮੀ ਮਿਲ ਕੇ ਵਾਪਸ ਆ ਜਾਊਂਗੀ। ਖੈਰ, ਇੰਨੇ ਕਿੰਨੇ ਨਾਲ ਮਨ ਕਿੱਥੇ ਭਰਨਾ ਸੀ। ਸਵੇਰੇ ਜਾ ਕੇ ਆਪਣੀ ਭੈਣ ਦੇ ਨਾਲ ਆਪਣੇ ਪੇਕੇ ਘਰ, ਅੱਜ ਉਹਨੇ ਖੂਬ ਵਧੀਆ ਸਮਾਂ ਬਿਤਾਇਆ ਅਤੇ ਕਿਸੇ ਨੂੰ ਮਲੂਮ ਵੀ ਨਹੀਂ ਹੋਣ ਦਿੱਤਾ ਉਹਦੇ ਮਨ ਦੇ ਵਿੱਚ ਕੀ ਚੱਲ ਰਿਹਾ, ਕੱਲ੍ਹ ਕੀ ਗੱਲਾਂ ਹੋਈਆਂ ਬੀਤੀਆਂ ਸੀ। ਆਪਣੀ ਭੈਣ ਨੂੰ ਵੀ ਬੜਾ ਸੋਹਣਾ ਬਹਾਨਾ ਮਾਰ ਦਿੱਤਾ, ਨਹੀਂ ਸਰਦਾ ਨਹੀਂ, ਮੇਰੀ ਸੱਸ ਬਿਮਾਰ ਹੈ, ਘਰ ਰੋਟੀ ਇਹਨਾਂ ਦੀ ਬਣਾਉਣ ਵਾਲਾ ਕੋਈ ਨਹੀਂ। ਬੱਚਿਆਂ ਨੇ ਬਥੇਰੀ ਜਿੱਦ ਕੀਤੀ, ਸ਼ਾਇਦ ਭੈਣ ਵੀ ਸਮਝ ਗਈ ਸੀ ਕਿ ਨਹੀਂ ਸੀ ਸਰਦਾ, ਅਤੇ ਕੱਲ੍ਹ ਇਹਨੂੰ ਫੋਨ 'ਤੇ ਵੀ ਪਤਾ ਹੁੰਦਾ। ਮੁੱਕਦੀ ਗੱਲ, ਉਹਨੇ ਸ਼ਾਮੀ ਵਾਪਸ ਆਉਣ ਦੀ ਤਿਆਰੀ ਕਰ ਲਈ। ਬੱਚਿਆਂ ਨੇ ਬਥੇਰੀ ਜਿੱਦ ਕੀਤੀ, ਪਰ ਨਹੀਂ, ਉਹਨੇ ਤਾਂ ਵਾਪਸ ਆਉਣਾ ਸੀ ਕਿਉਂਕਿ ਉਹਨੂੰ ਇਹੋ ਘਰ ਦੇ ਵਿੱਚੋਂ ਸੰਸਕਾਰ ਮਿਲੇ ਸੀ। ਸ਼ਾਮੀ ਵਾਪਸ ਘਰ ਆਈ ਤਾਂ ਜਿੱਦਾਂ ਕਿਸੇ ਨੂੰ ਕੋਈ ਫਰਕ ਹੀ ਨਾ ਪਿਆ ਹੋਵੇ। ਸੱਸ ਖੁਸ਼ ਸੀ ਕਿ ਮੈਨੂੰ ਘਰ ਦਾ ਕੋਈ ਬਹੁਤਾ ਕੰਮ ਕਾਰ ਨਹੀਂ ਕਰਨਾ ਪਿਆ, ਸਵੇਰੇ ਕਰਕੇ ਚਲ ਗਈ ਸੀ, ਹੁਣ ਆ ਕੇ ਰੋਟੀ ਪਾਣੀ ਕਰ ਲੂਗੀ। ਪਰ ਹੁਣ ਉਹਦਾ ਮੂਡ ਕੋਈ ਬਹੁਤਾ ਠੀਕ ਨਹੀਂ ਸੀ, ਉਦਾਸ ਉਦਾਸ ਜੀ ਤੁਰੀ ਫਿਰੇ। ਗੋਂਗਲਾਂ ਤੋਂ ਮਿੱਟੀ ਝਾੜਨ ਦੇ ਲਈ ਸੱਸ ਨੇ ਕਹਿ ਛੱਡਿਆ, ਚੱਲ ਫਿਰ ਕਿਸੇ ਦਿਨ ਚਲੇ ਜੀ, ਕੋਈ ਘੰਟਾ ਦੋ ਘੰਟੇ ਬਹਿ ਕੇ ਆ ਜਾਓ। ਪਰ ਉਹਦਾ ਇੰਨੇ ਨਾਲ ਦਿਲ ਕਿੱਥੇ ਭਰਦਾ ਸੀ। ਹਾਂਜੀ ਬੀਜੀ ਕਹਿ ਕੇ ਰਸੋਈ 'ਚ ਕੰਮੇ ਲੱਗੀ ਰਹੀ। ਅਗਲੇ ਦਿਨ ਸਬੱਬੀ ਜਦੋਂ ਨਨਾਣ ਘਰ ਮਿਲਣ ਦੇ ਲਈ ਆਈ ਤਾਂ ਜਿੱਦਾਂ ਸਾਰਾ ਕੁਛ ਭੁੱਲ ਗਈ ਹੋਵੇ। ਹੁਣ ਉਹ ਆਪਣੀ ਨਨਾਣ ਦੀ ਸੇਵਾ ਦੇ ਵਿੱਚ ਲੱਗ ਗਈ ਹੈ ਕਿਉਂਕਿ ਉਹਨੂੰ ਵੀ ਉਹ ਭੈਣਾਂ ਵਾਂਗੂ ਸਮਝਦੀ, ਕਿਉਂਕਿ ਆਪਣੇ ਘਰੋਂ ਉਹ ਇਹੋ ਸਿੱਖ ਕੇ ਆਈ ਆ ਕਿ ਹੁਣ ਨਨਾਣ ਤੇਰੀ ਭੈਣ ਹੈ। ਨਨਾਣ ਦੇ ਬੱਚਿਆਂ ਦੇ ਨਾਲ ਖੇਡਦਿਆਂ ਨੂੰ ਇੱਦਾਂ ਲੱਗਦਾ ਜਿਵੇਂ ਮੈਂ ਆਪਣੀ ਭੈਣ ਦੇ ਬੱਚਿਆਂ ਨਾਲ ਹੀ ਖੇਡ ਲਿਆ ਹੋਵੇ। ਸ਼ਾਇਦ ਇਹੋ ਹੀ ਦੁਨੀਆਦਾਰੀ ਆ, ਸ਼ਾਇਦ ਇਹੋ ਹੀ ਪਰਿਵਾਰ ਹੈ, ਸ਼ਾਇਦ ਇਹੀ ਸਮਾਜ ਆ ਕਿ ਆਪਾਂ ਇੱਕ ਜੀ ਛੱਡਦੇ ਹਾਂ ਅਤੇ ਦੂਸਰਾ ਸਾਨੂੰ ਮਿਲ ਜਾਂਦਾ। ਜੇ ਉਹਨਾਂ ਨਾਲ ਨਹੀਂ ਤਾਂ ਅੱਜ ਮੈਂ ਇਹਨਾਂ ਬੱਚਿਆਂ ਦੇ ਨਾਲ ਸਮਾਂ ਬਿਤਾ ਰਹੀ ਹਾਂ। ਉਹਨੂੰ ਜਿੱਦਾਂ ਸਾਰਾ ਕੁਛ ਭੁੱਲ ਗਿਆ ਹੋਵੇ, ਅਤੇ ਬਿਲਕੁਲ ਉਸੇ ਤਰ੍ਹਾਂ ਜਿੱਦਾਂ ਸ਼ਾਮੀ ਉਹ ਵਾਪਸ ਜਾਣ ਲੱਗੀ ਸੀ ਨਨਾਣ ਨੇ ਵੀ ਤਿਆਰੀਆਂ ਕਸ ਲਈਆਂ।
ਪਰ ਇਧਰੋਂ ਸੱਸ ਨੇ ਰੋਕ ਲਿਆ, ਕਹਿਣ ਲੱਗੀ ਹੁਣ ਆਈ ਹੈ ਤੇ ਏਡੀ ਕਾਹਲੀ ਕਾਹਦੀ। ਕੋਈ ਦੋ ਚਾਰ ਦਿਨ ਰਹਿ ਕੇ ਕਿਉਂ ਨਹੀਂ ਜਾਂਦੀ? ਆਖਰ ਬੱਚਿਆਂ ਨੂੰ ਛੁੱਟੀਆਂ ਹੀ ਨੇ, ਛੁੱਟੀਆਂ ਦੇ ਵਿੱਚ ਸਾਰੇ ਬੱਚੇ ਆਪਣੇ ਪੇਕੇ ਆਉਂਦੇ ਹੀ ਆ, ਆਪਣੀ ਮਾਂ ਦੇ ਨਾਲ ਆਪਣੇ ਨਾਨਕੇ ਆਉਂਦੇ ਹੀ ਆ। ਐਡੀ ਕਾਹਦੀ ਕਾਹਲੀ ਹੁੰਦੀ ਤੈਨੂੰ ਹਰ ਵਾਰ? ਨੌ ਹੈਰਾਨ ਸੀ। ਇਹੀ ਗੱਲ ਕੱਲ ਮੈਂ ਕਹਿ ਰਹੀ, ਪਰ ਉਦੋਂ ਉਹਦਾ ਜਵਾਬ ਕੁਛ ਹੋਰ ਸੀ। ਅੱਜ ਆਪਣੀ ਧੀ ਆ ਤੇ ਉਹਨੂੰ ਉਹ ਚਾਰ ਦਿਨ ਰਹਿਣ ਦੇ ਲਈ ਕਹਿ ਰਹੀ। ਇਹ ਦੋਗਲੀ ਨੀਤੀ ਉਹਨੂੰ ਉਹਨੂੰ ਪਚਣ ਨਹੀਂ ਸੀ ਵਾਲੀ। ਨਨਾਨ ਨੇ ਕਿਹਾ ਨਹੀਂ, ਸਾਡੇ ਵੀ ਘਰ ਦਾ ਕਿੱਥੇ ਸਰਦਾ? ਮਾਂ ਜੇ ਤੁਹਾਡੇ ਘਰ ਦਾ ਨਹੀਂ ਸਰਦਾ ਤੇ ਸਾਡੇ ਘਰ ਦਾ ਵੀ ਕਿੱਥੇ ਸਰਦਾ? ਮਾਂ ਨੇ ਹੈਰਾਨ ਹੋ ਕੇ ਪੁੱਛਿਆ, ਕੀ ਮਤਲਬ ਤੇਰਾ? ਮੇਰੀ ਦਿਨੇ ਰੰਜਨਾ ਦੇ ਨਾਲ ਗੱਲ ਹੋਈ ਸੀ। ਕੀ ਗੱਲ? ਤੁਸੀਂ ਉਹਨੂੰ ਪੇਕੇ ਰਹਿਣ ਨਹੀਂ ਦਿੱਤਾ? ਅੱਛਾ, ਹੁਣ ਇਹ ਤੈਨੂੰ ਲੂਤੀਆਂ ਲਾਉਂਦੀ ਆ? ਨਹੀਂ ਮਾਂ, ਲੂਤੀਆਂ ਨਹੀਂ ਲਾਉਂਦੀ। ਉਹਨੇ ਤਾਂ ਬੜੇ ਚਾਅ ਦੇ ਨਾਲ ਉੱਥੇ ਕੱਲ੍ਹ ਬਿਤਾਏ ਦਿਨ ਦੀਆਂ ਕੁਛ ਗੱਲਾਂ ਦੱਸੀਆਂ ਸੀ। ਇਹ ਤਾਂ ਮੈਂ ਹੀ ਉਹਨੂੰ ਕਿਹਾ ਕਿ ਤੂੰ ਇੰਨੀ ਛੇਤੀ ਕਿਉਂ ਆ ਗਈ, ਤੈਨੂੰ ਚਾਰ ਦਿਨ ਰਹਿਣਾ ਚਾਹੀਦਾ ਸੀ। ਤਾਂ ਕਹਿਣ ਲੱਗੀ, ਤੁਸੀਂ ਇਜਾਜ਼ਤ ਨਹੀਂ ਦਿੱਤੀ ਘਰ ਦਾ ਸਰਦਾ ਨਹੀਂ। ਮਾਂ, ਜੇ ਤੇਰੇ ਘਰ ਦਾ ਨਹੀਂ ਸਰਦਾ ਤੇ ਸਰਨਾ ਤੇ ਮੇਰੇ ਘਰ ਵੀ ਨਹੀਂ। ਚੱਲ ਇੱਕ ਸ਼ਰਤ ਤੇ ਰਹਿੰਦੀ ਹਾਂ ਮੈਂ, ਕਿੱਦਾਂ ਵੀ ਕਰਕੇ ਮੈਂ ਆਪਣੀ ਸੱਸ ਨੂੰ ਮਨਾ ਲੂੰ। ਤੂੰ ਮੇਰੀ ਇਸ ਭੈਣ ਨੂੰ ਇਜਾਜ਼ਤ ਦੇ, ਇਹ ਆਪਣੇ ਘਰ ਉਹ ਆਵੇ ਤੇ ਮੈਂ ਚਾਰ ਦਿਨ ਇੱਥੇ ਰਹਿ ਲੈਂਦੀ। ਜੇ ਸ਼ਰਤ ਮਨਜ਼ੂਰ ਤੇ ਮੈਂ ਬੈਗ ਵਾਪਸ ਅੰਦਰ ਰੱਖਾਂ। ਸ਼ਾਇਦ ਸੱਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਹੋਵੇ ਜਾਂ ਫਿਰ ਨਾ ਵੀ ਹੋਇਆ ਹੋਵੇ। ਕਈ ਵਾਰੀ ਇੱਦਾਂ ਦੀਆਂ ਗੱਲਾਂ ਈਗੋ ਵੀ ਹਰਟ ਕਰ ਜਾਂਦੀਆਂ। ਕਈ ਵਾਰੀ ਸਿਆਣੇ ਬਹੁਤੇ ਹੀ ਸਿਆਣੇ ਬਣ ਕੇ ਪੈ ਜਾਂਦੇ। ਬਹੁਤੇ ਲੋਕ ਆਪਾਂ ਵੇਖਦੇ ਹਾਂ ਆਪਣੇ ਆਪ ਦੇ ਲਈ ਸਿਆਣੇ ਹੁੰਦੇ ਆ, ਪਰ ਜਦੋਂ ਉਹ ਕਿਸੇ ਲਈ ਗੱਲ ਕਰਦੇ ਆ ਤਾਂ ਉੱਥੇ ਉਹਨਾਂ ਦੀ ਉਹ ਸਿਆਣਪ ਰਫੂ ਚੱਕਰ ਹੋਈ ਨਜ਼ਰ ਆਉਂਦੀ ਹੈ। ਬਹੁਤੇ ਘਰਾਂ ਦੇ ਵਿੱਚ ਆਪਾਂ ਵੇਖਦੇ ਹਾਂ ਆਪਣੀ ਧੀ ਤਾਂ ਧੀ ਲੱਗਦੀ ਹੈ, ਪਰ ਜਦੋਂ ਗੱਲ ਨੌਂ 'ਤੇ ਆਉਂਦੀ ਹੈ ਤਾਂ ਫਿਰ ਘਰ ਦਾ ਕਈ ਕੁਛ ਬਦਲ ਜਾਂਦਾ। ਚੰਗੀਆਂ ਸੱਸਾਂ ਉਹੀ ਜਿਹੜੀਆਂ ਆਪਣੀਆਂ ਧੀਆਂ ਨੂੰ ਅਤੇ ਆਪਣੀਆਂ ਨੌਂਹਾਂ ਨੂੰ ਇੱਕ ਬਰਾਬਰ ਸਮਝਣ, ਅਤੇ ਫਿਰ ਘਰ ਸੋਹਣੇ ਵੱਸਦੇ ਨੇ, ਫਿਰ ਘਰ ਪਿਆਰ ਦੇ ਨਾਲ ਵੱਸਦੇ ਨੇ। ਨਹੀਂ ਤਾਂ ਫਿਰ ਕਹਿੰਦੇ ਨੇ ਇੱਕ ਦਿਨ ਉਹ ਜ਼ਰੂਰ ਆਉਂਦਾ ਜਦੋਂ ਉਹ ਨੌਂ ਫਿਰ ਆਪਣੇ ਸੱਸ ਵਾਲੇ ਰੂਪ ਦੇ ਵਿੱਚ ਆਉਂਦੀ। ਇੱਕ ਸਮਾਂ ਆਉਂਦਾ ਜਦੋਂ ਸੱਸ ਇੰਨੀ ਕੁ ਕਮਜ਼ੋਰ ਹੋ ਜਾਂਦੀ ਹੈ, ਬਜ਼ੁਰਗ ਹੋ ਜਾਂਦੀ, ਉਹਦੀਆਂ ਫਿਰ ਕੋਈ ਨਹੀਂ ਮੰਨਦਾ, ਪਰ ਉਹ ਪਈਆਂ ਸਾਰੀਆਂ ਦਿਮਾਗ 'ਚ ਹੀ ਹੁੰਦੀਆਂ। ਕੋਸ਼ਿਸ਼ ਕਰੀਏ ਹਰ ਇੱਕ ਰਿਸ਼ਤੇ ਨੂੰ ਆਪੋ ਆਪਣੀ ਥਾਂ ਰੱਖੀਏ। ਕੋਸ਼ਿਸ਼ ਕਰੀਏ ਜੋ ਅਸੀਂ ਆਪਣੇ ਲਈ ਚਾਹੁੰਦੇ ਹਾਂ ਉਹ ਕਿਸੇ ਲਈ ਵੀ ਕਰੀਏ, ਅਤੇ ਸ਼ਾਇਦ ਇਹੋ ਹੀ ਉਹ ਮੰਤਰ ਹੈ ਜਿਹਦੇ ਨਾਲ ਘਰਾਂ ਦੇ ਵਿੱਚ ਪਿਆਰ ਬਣਿਆ ਰਹਿੰਦਾ, ਇੱਕ ਦੂਸਰੇ ਪ੍ਰਤੀ ਸਤਿਕਾਰ ਬਣਿਆ ਰਹਿੰਦਾ। ਅਤੇ ਇਹੀ ਅਰਦਾਸ ਕਰਦੇ ਹਾਂ ਕਿ ਹਰ ਘਰ ਦੇ ਵਿੱਚ ਪਿਆਰ ਸਤਿਕਾਰ ਇੱਕ ਦੂਸਰੇ ਦੇ ਪ੍ਰਤੀ ਭਾਵਨਾ ਸੋਹਣੇ ਤਰੀਕੇ ਦੇ ਨਾਲ ਬਣੀ ਰਹੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ। ਕਹਾਣੀ ਲਿਖੀ ਸੀ ਲਕਸ਼ਮੀ ਕੁਮਾਵਤ ਨੇ ਅਤੇ ਸਾਡੇ ਤੱਕ ਸਾਂਝੀ ਕੀਤੀ ਸੀ ਸੁਖਵਿੰਦਰ ਭੈਣ ਜੀ ਨੇ। ਆਸ ਕਰਦੇ ਹਾਂ ਤੁਸੀਂ ਪਸੰਦ ਕੀਤੀ ਹੋਵੇਗੀ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਕੋਈ ਖੇਡਦਾ ਹੀ ਨਹੀਂ, ਸਭ ਖੋਲਦੇ ਲੰਘ ਜਾਂਦੇ ਨੇ।
1: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ।
2: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
1: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
0: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ?
1: ਰਿਲੀਜ਼ਿੰਗ ਔਨ 31st July।
0: ਦੱਸੋ।
3: Hi, hello, this is Ali Asghar here on Radio Haji 1674 AM. Sunte rahiye, sunate rahiye, bajate rahiye, jo karna hai kariye.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
3: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ ਲਿਸਨਰਸ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ
1: ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਰਵਿੰਦਰ ਗਰੇਵਾਲ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ

0: यार तू इतने नीचे थी आके पक्का भी हो गया, की जुगाड़ लाया है?
1: जुगाड़ नहीं, ए है 8 साल तो भी वद्दा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी दिखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
0: नंबर ता दे बंसल इमीग्रेशन वालियां दा।
1: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
4: Hi man, I'm Saiko Mirbai from Manipur, I'm a Commonwealth champion, gold medalist. Sunte rahiye radio, haan ji.
5: Bale bale bale.
4: Bale bale bale.

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ ਆਈਐਮਈ ਐਡਵਾਈਜ਼ਰ

பண்றேன் ரேடியோ மாதிரி.